0: ਨਾਨਕ ਤਗ ਨ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾ ਏ ਮੰਨਿਆ ਪਤ ਪਜੈ ਸਲਾਹੀ ਸੱਚ ਸੂਤ ਦਰਗਾਹ ਅੰਦਰ ਪਾਈਏ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ

ਮਾਨਸ ਖਾਣੇ ਕਰੇ ਨਿਵਾਸ, ਸ਼ਰੀਫ ਗਾਇਨ ਤਨ ਗਲਤਾਗ, ਤਿੰਨ ਘਰ ਬ੍ਰਾਹਮਣ ਭੂਰੇ ਨਾਦ, ਉਹਨਾਂ ਪਿਆ ਵੇ ਉਈ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਸ਼੍ਰਿਜ ਕਸਾਈ, ਨੀਲ ਵਸਤਰ ਪੈਰਵੇ ਪ੍ਰਵਾਣ, ਮਲੇਸ਼ਤਾ ਲੈ ਪੂਜੇ ਪ੍ਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉਪਰਾਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਅਨ ਸਾਡਾ ਫਿੱਟੇ ਤਨ ਫਿੱਟੇ, ਫੇਰ ਕਰੇਨ ਮਨ ਜੂਠੇ ਝੁਲੀ ਭਰੇਨ, ਕਹੋ ਨਾਨਕ ਸਚ ਧਿਆਈਐ।

ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰ ਉਪੱਠੀ।

0: ਜੇ ਮਹਾਕਾ ਘਰ ਮੋਹੇ ਘਰ ਮੈਂ ਪਿਤਰੀ ਦੇ ਅੱਗੇ ਵਸਤ ਸਜਾਣੀਐ ਪਿਤਰੀ ਚੋਰ ਕਰੇ ਵੱਡੀਐ ਹੱਥ ਦਲਾਲ ਕੈ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਈ ਖੁਵਾਰ ਸੂਚੇ ਨਾ ਆਖੀਐ ਬੈਂਜ ਪਿੰਡਾਂ ਤੋਂ ਸੂਚੇ

ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਬਹੁਤ ਹੀ ਜਾਏ ਸੱਟਿਆ ਕਿਸ ਇਹ ਲੱਗਾ ਦੁੱਖ।

ਆਪਣਾ ਕਿਸਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐ ਜਗਤਾਂ ਕਾ ਇਤਕਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰੇ ਇਹੋ ਬੁਝੀਐ ਮੂਰਖ ਨਾਲ ਨਾ ਲੁਝੀਐ ਮੂਰਖ।

0: ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੁਸੀਂ ਸਮਾਚਾਰ ਸੁਣੋਗੇ।
1: ਆਕਾਸ਼ਵਾਣੀ

0: ਜੇਕਰ ਕੋਈ ਸਿੱਖਣਾ ਚਾਹੇ ਤਾਂ ਉਸਦੀ ਹਰ ਇੱਕ ਭੁੱਲ ਕੁਝ ਨਾ ਕੁਝ ਸਿੱਖਿਆ ਜ਼ਰੂਰ ਦਿੰਦੀ ਹੈ।
1: ਇਸੀ ਅੱਜ ਦਾ ਗਿਆਨ ਅੰਮ੍ਰਿਤ ਆਕਾਸ਼ਵਾਣੀ ਜਲੰਧਰ ਤੋਂ। ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਪ੍ਰਭੂ ਦਾ ਸਿਮਰਨ ਹੀ ਇਨਸਾਨ ਨੂੰ ਜ਼ਿੰਦਗੀ ਦੀਆਂ ਗੁੰਝਲਾਂ ਚੋਂ ਬਾਹਰ ਕੱਢਦਾ ਹੈ। ਇਸ ਲਈ ਮਨ ਵਿੱਚ ਪ੍ਰਭੂ ਦੀ ਉਸਤਤ ਕਰਨ ਦੀ ਪਿਆਸ ਪੈਦਾ ਕੀਤੀ ਜਾਵੇ।

ਪ੍ਰਭੂ ਦੇ ਸਿਮਰਨ ਦੀ ਪਿਆਸ ਮਨ ਵਿੱਚ ਲੱਗ ਜਾਏ ਤਾਂ ਸਾਰੀਆਂ ਇੱਛਾਵਾਂ ਮੁੱਕ ਜਾਂਦੀਆਂ ਨੇ, ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ। ਇੱਕ ਹੀ ਇੱਛਾ ਬਚਦੀ ਹੈ, ਉਸ ਪਰਮ ਪਿਤਾ ਪਰਮਾਤਮਾ ਦੀ ਉਸਤਤ ਕਰਨ ਦੀ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ। ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
1: ਸ਼ੁਕਰ ਤਕੜਾ, ਤੁਸੀਂ ਆਪਣਾ ਦੱਸੋ।
0: ਬਹੁਤ ਵਧੀਆ ਜੀ। ਦੇਖੋ, ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਫਸਲ ਉਹ ਬੀਜੀਏ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਵੇ ਅਤੇ ਸਾਡਾ ਜਿਹੜਾ ਵਾਤਾਵਰਨ ਆ ਨਾ ਉਹਦੇ 'ਤੇ ਵੀ ਕੋਈ ਮਾੜਾ ਅਸਰ ਨਾ ਹੋਵੇ।
1: ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਵਕਤ ਦਾ ਜ਼ਿਕਰ ਕੀਤਾ ਹੈ, ਇਹ ਸਮਾਂ ਬੜਾ ਸਾਡੇ ਕੋਲ ਇੱਕ ਜਿਹਨੂੰ ਕਹਿ ਸਕਦੇ ਫੈਸਲਾ ਕੁੰਨ, ਫੈਸਲਾ ਲੈਣ ਦਾ ਸਮਾਂ ਹੈ। ਕਿਉਂਕਿ ਆਪਾਂ ਸਾਰੇ ਜਾਣਦੇ ਝੋਨਾ ਆਪਾਂ ਛੱਡ ਤਾਂ ਸਕਦੇ ਨਹੀਂ, ਪਰ ਝੋਨੇ ਨੂੰ ਛੱਡਣ ਤੋਂ ਨਹੀਂ ਛੱਡ ਸਕਦੇ ਅਤੇ ਉਹਦੇ 'ਚ ਉਹਦੀ ਤਕਨੀਕ 'ਚ, ਉਹਦੀ ਵਿਧੀ ਵਿਧਾਨ 'ਚ, ਉਹਦੀ ਕਾਸ਼ਤਕਾਰੀ 'ਚ ਬਦਲਾਅ ਕੁਛ ਨਾ ਕੁਛ ਲੈ ਕੇ ਆ ਸਕਦੇ। ਜਿਹੜਾ ਤੁਸੀਂ ਜ਼ਿਕਰ ਕੀਤਾ,
0: ਬਹੁਤ ਤਕਨੀਕ ਆ ਗਈਆਂ ਜੀ। ਹੁਣ ਦੇਖੋ, ਪਹਿਲਾਂ ਤਾਂ ਹੁੰਦਾ ਸੀ ਵੀ ਆਪਣੇ ਕੋਲ ਇੱਕੋ ਢੰਗ ਸੀ, ਵੀ ਜਪਾਨੀ ਢੰਗ।
1: ਹਾਂ, ਜਪਾਨੀ ਢੰਗ, ਸਹੀ ਗੱਲ।
0: ਪਨੀਰੀ ਬੀਜੋ ਅਤੇ ਪੁੱਟ ਕੇ ਲਾ ਦਿਓ,
1: ਪੁੱਟ ਕੇ ਲਾਓ।
0: ਉਹਦੇ ਨਾਲ ਜਿਹੜਾ ਪਾਣੀ ਹੈ ਨਾ ਉਹ ਬਹੁਤ ਜ਼ਿਆਦਾ ਜਿਹੜਾ ਖਰਚ ਹੁੰਦਾ
1: ਹੁੰਦਾ ਜੀ।
0: ਹਾਂਜੀ, ਕਿਉਂਕਿ ਝੋਨਾ ਦੇਖੋ ਹੁਣ ਆਪਣੀ ਖੁਰਾਕ ਵੀ ਨਹੀਂ ਗੀ, ਜਾਂ ਤਾਂ ਹੋਵੇ ਨਾ ਕਿ ਜੇ ਸਾਡੀ ਖੁਰਾਕ ਦਾ ਹਿੱਸਾ ਹੋਵੇ ਤਾਂ ਫਿਰ ਤਾਂ ਚਲੋ ਗੱਲ ਬਣ ਜਾਂਦੀ ਹੈਗੀ ਆ। ਜਦੋਂ ਅਸੀਂ ਖਾਣਾ ਇਹਨੂੰ ਉਦੋਂ ਵਰਤਣਾ ਜਦੋਂ ਕੋਈ ਆ ਗਿਆ, ਕੋਈ ਖਾਸ ਮੌਕੇ 'ਤੇ,
1: ਇਸ ਮੌਕੇ 'ਤੇ ਚੌਲ ਬਣਦੇ ਨੇ ਸਾਡੇ।
0: ਹਾਂ, ਸੋ ਇਸ ਕਰਕੇ ਸਾਰਾ ਸਾਰਾ ਜਿਹੜਾ ਬਾਹਰ ਹੀ ਜਾਂਦਾ ਹੈ,
1: ਜਾਂਦਾ ਜਾਂਦਾ ਹੈ ਜੀ, ਬਿਲਕੁਲ ਸਹੀ।
0: ਸੋ ਕਾਫੀ ਜਿਹੜਾ ਹੈ ਇਹ ਆਪਾਂ ਦੇਖਣ 'ਚ ਆਇਆ ਵੀ ਅਸੀਂ ਕਾਫੀ ਦੇਰ ਤੋਂ ਗੱਲ ਕਰ ਰਹੇ ਹਾਂ ਵੀ ਸਮੇਂ 'ਤੇ ਬਿਜਾਈ ਕਰੀਏ
1: ਪੱਕਾ,
0: ਤਾਂ ਕਿ ਜਿਹੜਾ ਪਾਣੀ ਦੇਖੋ ਇਹਦੇ ਕਰਕੇ ਹਰ ਸਾਲ ਸਾਨੂੰ ਜਿਹੜੇ ਟਿਊਬਵੈੱਲ ਡੂੰਘੇ ਕਰਨੇ ਪੈਂਦੇ ਆ ਜੀ,
1: ਪੈ ਰਹੇ ਆ ਜੀ। ਇਹ ਸਮੱਸਿਆ ਜਿਹੜਾ ਸਾਨੂੰ ਸਭ ਤੁਸੀਂ ਜ਼ਿਕਰ ਕੀਤਾ ਹੈ ਕਿ ਝੋਨੇ ਦੀ ਫਸਲ ਨੂੰ ਲੈ ਕੇ ਬਹੁਤ ਸਾਰੀਆਂ, ਪਾਣੀ ਨਹੀਂ ਹੈ, ਬਹੁਤ ਸਾਰੀਆਂ ਸਮੱਸਿਆਵਾਂ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਹੈਗੀਆਂ ਹੈ।
0: ਹਾਂ,
1: ਅਤੇ ਗੱਲ ਉਹੀ ਆ ਜਾਂਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਇੱਕ ਤਾਂ ਵਕਤ, ਟਾਈਮ, ਜਿਹੜਾ ਸਿਫਾਰਸ਼ ਕੀਤਾ ਜਾਂਦਾ ਟਾਈਮ ਹੈ ਉਸੇ ਟਾਈਮ ਦੇ ਲਿਹਾਜ਼ ਨਾਲ ਆਪਾਂ ਇਹਦੀ ਬਿਜਾਈ ਕਰੀਏ, ਫਿਰ ਜਿਹੜਾ ਸਿਫਾਰਸ਼ ਕੀਤਾ ਜਾਂਦਾ ਢੰਗ ਹੈ ਉਸ ਢੰਗ ਨਾਲ ਆਪਾਂ ਬਿਜਾਈ ਕਰੀਏ। ਫਿਰ ਜਿੱਦਾਂ ਕਹਿੰਦੇ ਕਹਿੰਦੇ ਨਾ ਵੀ ਕਿਸਮ, ਸਭ ਤੋਂ ਵੱਡੀ ਚੀਜ਼ ਇਹ ਆ ਜਾਂਦੀ ਹੈ ਕਿ ਹੁਣ ਮਾਹਰਾਂ ਨੇ ਸਾਨੂੰ ਕਿਸਮਾਂ ਵੀ ਐਸੀਆਂ ਦੇ ਦਿੱਤੀਆਂ ਜਿਹੜੀਆਂ ਘੱਟ ਪਾਣੀ ਪੀਂਦੀਆਂ ਔਰ ਘੱਟ ਸਮਾਂ ਲੈਂਦੀਆਂ ਹੈ। ਸੋ ਇਸ ਕਰਕੇ ਜਦੋਂ ਹੁਣ ਸਾਡੇ ਕੋਲ ਸਾਰਾ ਕੁਛ, ਔਰ ਫਿਰ ਖਾਸ ਇੱਕ ਬਦਲ ਸਾਡੇ ਕੋਲ ਇਹ ਵੀ ਹੈ ਵੀ ਭਾਈ ਤੁਸੀਂ ਝੋਨੇ ਦੀ ਜਗ੍ਹਾ ਬਾਸਮਤੀ ਵਾਲੇ ਪਾਸੇ ਨੂੰ ਤੁਰ ਪਓ।
0: ਹਾਂ, ਪੰਜਾਬ ਦੇ ਕੁਛ ਇਲਾਕੇ ਆ ਜੀ,
1: ਹਾਂ ਹੈਗੇ,
0: ਬੜੇ ਵਧੀਆ ਉੱਥੇ ਹੁੰਦੀ ਆ,
1: ਹੁੰਦੀ ਹੈ,
0: ਉਹਦੀ ਵਿਦੇਸ਼ਾਂ 'ਚ ਬੜੀ ਮੰਗ ਹੈ,
1: ਮੰਗ ਹੈ, ਬਿਲਕੁਲ।
0: ਉਹਨਾਂ ਖੇਤਰਾਂ ਵਿੱਚ ਆਪਾਂ ਸਿਰਫ ਬਾਸਮਤੀ ਹੀ ਲਾ ਸਕਦੇ
1: ਹਾਂ।
0: ਹੁਣ ਤੁਸੀਂ ਗੱਲ ਕੀਤੀ ਕਿਸਮਾਂ, ਦੇਖੋ ਜੇ ਪਨੀਰੀ ਬੀਜਣੀ ਆ ਨਾ ਆਪਣੇ ਕੋਲ ਰੁੜੀਆ ਰਾਮ ਜੀ, ਅਤੇ ਪੀ ਆਰ 121 ਲੈ ਲਓ, ਫਿਰ 122 ਹੈ, 128 ਹੈ, 129 ਹੈ, 131, 114 ਅਤੇ 113
1: ਜੀ,
0: ਇਹ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ।
1: ਠੀਕ,
0: ਫਿਰ ਪੀ ਆਰ 127, ਪੀ ਆਰ 130, ਐਚ ਕੇ ਆਰ 47 ਅਤੇ ਪੀ ਆਰ 126
1: ਜੀ।
0: ਤੁਸੀਂ ਗੱਲ ਕੀਤੀ ਸੀ ਨਾ ਵੀ ਜਿਹੜੀ ਪਿਛੇਤੀ ਹਾਲਤਾਂ ਵਿੱਚ ਵੀ 20 ਜੂਨ ਤੱਕ ਵੀ ਆਪਾਂ ਪਨੀਰੀ ਬੀਜ ਸਕਦੇ ਹਾਂ ਜੀ, ਇਸ ਕਿਸਮ ਦੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਕਿੰਨਾ ਦੇਖੋ ਕਿ ਫਰਕ, ਮਤਲਬ ਇਹ ਹੁੰਦਾ ਕਿ ਕਈ ਵਾਰ ਆਪਾਂ ਸਮੇਂ 'ਤੇ ਲਾਈਏ ਅਤੇ ਕਈ ਵਾਰ ਮੌਸਮ ਵੀ ਸਾਥ ਦੇ ਦਿੰਦਾ, ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਬਹੁਤ ਸਾਰਾ ਜਿਹੜਾ ਹੈਗਾ ਉਹ ਸਾਡੇ ਨਾਲ ਸਾਥ। ਸੋ ਇਸ ਕਰਕੇ ਤਾਂ ਕਹਿੰਦੇ ਹਾਂ ਮਾਹਰ ਕਿ ਹੁਣ ਤਾਂ ਪਾਣੀ ਦੇ ਇਹੋ ਜਿਹੇ ਤਰੀਕੇ ਵੀ ਆਪਾਂ ਆ ਗਏ ਨੇ ਕਿ ਟੈਂਸ਼ੋਮੀਟਰ ਵੀ ਵਰਤੋਂ ਕਰ ਸਕਦੇ ਹਾਂ ਵੀ ਜਦੋਂ ਲੋੜ ਹੈ ਫਸਲ ਨੂੰ ਉਦੋਂ ਹੀ ਲਾਓ।
1: ਇਹ ਤਾਂ ਦੇਖੋ ਜੀ ਹੁਣ ਸਿੱਧ ਹੋ ਗਿਆ, ਦੇਖੋ ਇਹ ਸਿੱਧ ਵੀ ਹੋ ਗਿਆ ਅਤੇ ਸਿੱਧੀ ਬਿਜਾਈ ਦਾ ਤਰੀਕਾ ਵੀ ਆ ਗਿਆ।
0: ਹਾਂ, ਬਾਕੀ ਦੇਖੋ ਪਿਛਲੇ ਸਾਲ ਬੜਾ ਵਧੀਆ ਸਾਡੇ ਕਿਸਾਨ ਵੀਰਾਂ ਨੇ ਹੁੰਗਾਰਾ ਕੀਤਾ, ਆਸ ਕਰਦੇ ਹਾਂ ਕਿ ਇਸ ਸਾਲ ਉਹ ਤੋਂ ਜ਼ਿਆਦਾ ਹੋਏਗਾ।
1: ਜ਼ਿਆਦਾ ਹੋਊਗਾ ਜੀ, ਦੇਖੋ ਇਹੀ ਹੈ ਜਿੱਦਾਂ ਤੁਸੀਂ ਕਿਹਾ ਨਾ, ਕਈ ਵਾਰੀ ਭਰਮ ਭੁਲੇਖੇ ਅਸੀਂ ਦਿਮਾਗ 'ਚ ਬਿਠਾ ਲੈਂਦੇ ਹਾਂ। ਬਹੁਤ ਸਾਰੇ ਜ਼ਿਮੀਂਦਾਰ ਕਈ ਵਾਰੀ ਨਾ ਗਲਤੀ ਕਿਸੇ ਹੋਰ ਜਗ੍ਹਾ 'ਤੇ ਹੋਈ ਹੁੰਦੀ ਹੈ ਸੰਧੂ ਸਾਹਿਬ, ਅਤੇ ਅਸੀਂ ਉਹਨੂੰ ਬਣਾ ਲੈਂਦੇ ਕਿ ਸ਼ਾਇਦ ਮੈਂ ਸਿੱਧੀ ਬਿਜਾਈ ਕੀਤੀ ਤਾਂ ਮੇਰਾ ਨੁਕਸਾਨ ਹੋ ਗਿਆ। ਸੋ ਇਸ ਕਰਕੇ ਤਾਂ ਸਿੱਧ ਹੋ ਗਿਆ ਕਿ ਸਿੱਧੀ ਬਿਜਾਈ ਦੇ ਸਾਨੂੰ ਫਾਇਦੇ ਹੀ ਫਾਇਦੇ ਆ, ਕੋਈ ਨੁਕਸਾਨ ਨਹੀਂ ਹੈ, ਅਤੇ ਕੋਸ਼ਿਸ਼ ਕਰੀਏ ਆਪਾਂ ਸਿੱਧੀ ਬਿਜਾਈ ਵਾਲੇ ਪਾਸੇ ਜਾਣ ਦੀ, ਅਤੇ ਉਹਦੇ ਨਾਲ ਕਿਉਂਕਿ ਸਾਡਾ ਸਰਮਾਇਆ ਜਿਹੜਾ ਉਹ ਜ਼ਾਇਆ ਹੋਣ ਤੋਂ ਬਚਦਾ ਹੈ, ਅਤੇ ਆਪਾਂ ਸਰਮਾਇਆ ਹੀ ਤਾਂ ਸਾਡੀ ਬੱਚਤ ਹੈ ਨਾ, ਜਿਹੜੀ ਸਾਡੀ ਪਹਿਲਾ ਖਰਚਾ ਹੈ ਜੀ ਉਹਨੂੰ ਬਚਾ ਲਿਆ ਹੋਈ ਸਾਡੀ ਬੱਚਤ ਹੈ।
0: ਬਿਲਕੁਲ ਬਿਲਕੁਲ ਜੀ।
1: ਬਾਕੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜ਼ਮੀਨ ਦੇ ਵਿੱਚ ਜਿਹੜੇ ਤੱਤ ਹੈ, ਬਹੁਤ ਸਾਰੇ ਤੱਤ ਐਸੇ ਹੈ ਕਿ ਜਿਹੜੇ ਸਾਨੂੰ ਪਹਿਲੀ ਫਸਲ ਦੀ ਰਹਿੰਦ ਖੂੰਹਦ ਦੇ ਨਾਲ ਮਿਲ ਜਾਂਦੇ ਹੈ, ਹੈ ਨਾ। ਸੋ ਇਸ ਕਰਕੇ ਤਰਜੀਹ ਦਈਏ ਕਿ ਆਪਾਂ ਸਿੱਧੀ ਬਿਜਾਈ ਵਾਲੇ ਪਾਸੇ ਜਾਈਏ। ਬਾਕੀ ਇਹ ਸਿਫਾਰਸ਼ ਕਿਸਮਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਸਮਾਂ ਆਪਾਂ ਸਿਫਾਰਸ਼ ਕੀਤੀਆਂ
0: ਜਿਹੜੀਆਂ ਦੇਖੋ ਕਰ ਸਕਦੇ ਹਾਂ ਅਸੀਂ, ਕਿ ਜੋ ਸਾਡੀ ਫਸਲ ਦਾ ਰਹਿੰਦ ਖੂੰਹਦ ਆ ਨਾ, ਜਿਹੜੀ ਫਸਲ ਜਿੱਥੇ ਹੈ
1: ਬਿਲਕੁਲ
0: ਉਹ ਤਾਂ ਕੋਸ਼ਿਸ਼ ਕਰੋ ਵੀ ਜ਼ਮੀਨ 'ਚ ਕਿਸੇ ਤਰੀਕੇ ਨਾਲ ਉਹ ਸ਼ਾਮਿਲ ਹੋ ਜਾਏ, ਰਲ ਜਾਏ।
1: ਹੁਣ ਤਾਂ ਮਸ਼ੀਨਾਂ ਆ ਗਈਆਂ ਜੀ ਸਾਹਿਬ, ਹੁਣ ਤਾਂ ਬਹਾਨੇ ਤਾਂ ਜਿੰਨਾ ਮਰਜ਼ੀ ਬਣਾ ਲਓ, ਵੀ ਜਿਹਨੇ ਨਹੀਂ ਬਹਾਨਾ ਤਾਂ ਬਹਾਨੇ ਦਾ ਤਾਂ ਕੋਈ ਹੱਲ ਨਹੀਂ ਹੈਗਾ ਨਾ। ਸੋ ਇਸ ਕਰਕੇ ਹੁਣ ਮਸ਼ੀਨਾਂ ਵੀ ਹੈ, ਸੋਸਾਇਟੀਆਂ ਕੋਲ ਹੈ, ਜੇ ਆਪਾਂ ਆਪ ਦੇਖੋ, ਆਪ ਤਾਂ ਅਸੀਂ ਕਹਿੰਦੇ ਨਹੀਂ ਵੀ ਤੁਸੀਂ ਭਾਈ ਖਰੀਦੋ,

0: ਨਾ ਨਾ
1: ਹੁਣ
0: ਤਾਂ ਮਹਿੰਗੀ ਪੈਂਦੀ ਹੈ, ਕਿਉਂਕਿ ਦੇਖੋ ਜੇ ਤੁਸੀਂ ਹਫ਼ਤਾ 10 ਦਿਨ ਵਰਤੋਂ 'ਚ ਲਿਆਉਣੀ ਹੈ ਅਤੇ ਉਹਨੂੰ ਲਿਆ ਕੇ ਘਰ ਸ਼ਿੰਗਾਰ ਵਾਸਤੇ ਥੋੜ੍ਹਾ ਖੜੀ ਕਰਨੀ ਹੈ।
1: ਘੰਟੇ ਦੇਖੋ ਘੰਟਿਆਂ ਦਾ ਕੰਮ ਹੈ। ਜੇ ਆਪਾਂ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਸਮੂਹਤ ਜਿਹੜੀ ਆਪਾਂ ਗੱਲ ਕਰੀਏ ਅਤੇ ਸਾਡੇ ਕੋਲ 5-6 ਏਕੜ ਦੀ ਜੋਤ ਹੈ ਅਤੇ ਉਹਦੇ ਲਈ ਅਸੀਂ ਜੇ ਸਾਵੀ ਮਸ਼ੀਨਰੀ ਲਵਾਂਗੇ ਉਹ ਘਾਟੇ ਵਾਲਾ ਬਣ ਜਾ।
0: ਬਿਲਕੁਲ
1: ਸੋ ਇਸ ਕਰਕੇ ਜੇ ਆਪਾਂ ਸੁਸਾਇਟੀਆਂ ਦੇ ਵਿੱਚੋਂ ਹੁਣ ਕਿਸਾਨਾਂ ਨੇ ਆਪਣੇ ਜਾਂ ਫਿਰ ਕਿਰਾਏ 'ਤੇ ਕਰਾ ਲਓ ਤੁਸੀਂ,
0: ਵਧੀਆ ਦੇਖੋ ਕਿਸਾਨ ਵੀਰ ਕਈ ਲੋਕਾਂ ਨੇ ਬਣਾਏ ਆ,
1: ਬਣਾਏ ਆ ਸੰਦ ਬੈਂਕ,
0: ਖੇਤੀ ਸੰਦ ਬੈਂਕ ਬਣਾਇਆ, ਉੱਥੋਂ ਲੈ ਸਕਦੇ ਹੈਗੇ ਆ। ਅਤੇ ਜਿਹੜੀਆਂ ਸਾਡੀਆਂ ਸਹਿਕਾਰੀ ਸੁਸਾਇਟੀ ਹੈ ਉੱਥੇ ਵੀ ਉਪਲਬਧ ਹੈਗੀਆਂ ਬਹੁਤ ਵਾਜਿਬ ਰੇਟ 'ਤੇ। ਅਤੇ ਦੋਹਰਾ ਕੰਮ ਹੋ ਗਿਆ ਨਾ ਕਿ ਆਪਣੀ ਸੁਸਾਇਟੀ ਨੂੰ ਦੇਖੋ
1: ਮੁਨਾਫਾ ਚੱਲਿਆ ਗਿਆ,
0: ਉਹਦੇ ਵਿਚਾਰਾ ਜਾ ਰਿਹਾ ਹੈਗਾ, ਕਿਸੇ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈਗਾ, ਅਤੇ ਸਾਧਨਾਂ ਦੀ ਸਹੀ ਵਰਤੋਂ ਜਿਹੜੀ ਇਹਦੇ ਨਾਲ ਹੋ ਰਹੀ ਹੈਗੀ। ਬਾਕੀ ਜੇ ਜਿਹੜੇ ਆਪਾਂ ਢੰਗ ਹੋਰ ਇਸਤੇਮਾਲ ਕਰ ਸਕਦੇ ਹਾਂ ਕਿ ਮਸ਼ੀਨਾਂ ਦੇ ਨਾਲ ਵੀ ਦੇਖੋ ਪੂਰੀ ਆਰਾਮ ਜੀ ਹੋ ਜਾਂਦੀ ਲਵਾਈ, ਕਿ ਮੈਟ ਟਾਈਪ ਨਰਸਰੀ ਤਿਆਰ ਕਰ ਲਈ
1: ਹੋ ਜਾਂਦੀ,
0: ਵੱਖ ਵੱਖ ਤਰੀਕੇ ਦੇਖੋ ਮਸ਼ੀਨਾਂ ਨੇ ਖੇਤ ਨੂੰ, ਜਿੱਦਾਂ ਕਹਿੰਦੇ ਕਿ ਅੱਜ ਕੱਲ੍ਹ ਨਾ ਕੰਪਿਊਟਰ ਕਰਾਹਾ ਵੀ ਆ ਗਿਆ
1: ਜੀ, ਆ ਗਿਆ ਜੀ, ਆ ਗਿਆ,
0: ਬਹੁਤ ਵਧੀਆ ਉਹਦੀ ਕਈ ਫਾਇਦੇ ਆ ਜੀ,
1: ਬਹੁਤ ਬਚਤ ਆ ਜੀ ਉਹਦੇ ਚ,
0: ਪਾਣੀ ਦੇਖੜਾ ਤਕਰੀਬਨ ਕਹਿੰਦੇ ਵੀ 20% ਤੱਕ
1: ਬਿਲਕੁਲ
0: ਬਚਤ ਹੋ ਜਾਂਦੀ,
1: ਬਚਤ ਹੋ ਜਾਂਦੀ,
0: ਕਿ ਖੇਤ ਤੁਹਾਡਾ ਬਿਲਕੁਲ ਇੱਕ ਪੱਧਰਾ ਹੋ ਜਾਂਦਾ,
1: ਇੱਕ ਨੱਕੇ ਦੂਜੇ ਨੱਕੇ ਬੰਦਾ ਦੇਖਣ ਲੱਗ ਜਾਂਦਾ, ਸਹੀ ਹੈ ਬਿਲਕੁਲ।
0: ਅਤੇ ਫਿਰ ਉਹ ਇੱਕ ਵਾਰ ਜਿੱਦਾਂ ਕਹਿੰਦੇ ਕਿ ਇੱਕ ਵਾਰ ਆਪਾਂ ਕੰਮ ਕਰ ਲਿਆ ਉਹਨੇ ਕਈ ਸਾਲ ਕੰਮ ਚੱਲ ਜਾਣਾ, ਇਹ ਨਹੀਂ ਵੀ ਆਪਾਂ ਹਰ ਸਾਲ ਹੀ ਕਰਨ ਦੀ ਲੋੜ ਨਹੀਂ ਪੈਂਦੀ ਫਿਰ,
1: ਨਹੀਂ ਨਹੀਂ ਬਿਲਕੁਲ ਸਹੀ ਹੈ।
0: ਸੋ ਇਹ ਕਰ ਸਕਦੇ ਹੈਗੇ ਹਾਂ। ਬਾਕੀ ਦੇਖੋ ਹਰੀ ਖਾਦ, ਜੇ ਸਮਾਂ ਹੋਵੇ ਸਾਡੇ ਕੋਲ ਅਤੇ ਟੈਂਚਾ ਬੀਜ ਲਈਏ,
1: ਸੱਠੀ ਮੂੰਗੀ ਹੈ ਜੀ,
0: ਹਾਂ ਉਹ ਬੀਜੀ ਜਾ ਸਕਦੀ ਹੈ, ਮੂੰਗੀ ਲੈ ਕੇ ਉਹ ਜਿਹੜਾ ਬਾਕੀ ਰਹਿਣ ਖੂਹ ਜ਼ਮੀਨ 'ਚ
1: ਸੱਠੀ ਮੱਕੀ ਦਾ ਬੜਾ ਉੱਤਮ ਸਮਾਂ ਚੱਲਦਾ ਹੈ, ਮੱਕੀ ਲੈ ਸਕਦੇ ਹਾਂ,
0: ਮੱਕੀ ਲੈ ਸਕਦੇ
1: ਹਾਂ। ਇਹ ਵਕਫਾ ਜਿਹੜਾ ਹੈ ਨਾ ਇਹਨੂੰ ਇਸਤੇਮਾਲ 'ਚ ਕਰਨਾ ਚਾਹੀਦਾ, ਵਿਹਲੇ ਬੈਠ ਕੇ ਐਵੇਂ ਜਿਹੜਾ ਹੈ ਨਿੰਦਿਆ ਚੁਗਲੀ ਦੀ ਬਜਾਏ ਵੀ ਇਹ ਕੰਮ 'ਚ ਘਾਟਾ ਹੈ, ਕੰਮ 'ਚ ਵਾਧਾ ਹੈ, ਤੁਸੀਂ ਆਪਣੇ ਜਿਹੜਾ ਕੰਮ ਵੱਲ ਧਿਆਨ ਦਿਓ, ਕੰਮ ਤਾਂ ਤੁਹਾਡਾ
0: ਬਹੁਤ ਜ਼ਰੂਰੀ ਹੈ ਜੀ। ਦੇਖੋ ਅਸੀਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਪੈਸੇ ਜਿਹੜੇ ਹੈ ਨਾ ਤੁਹਾਡੀ ਜੇਬ 'ਚ ਹੋਣੇ ਚਾਹੀਦੇ,
1: ਹਾਂ ਬਿਲਕੁਲ,
0: ਕਿਉਂਕਿ ਖਰਚੇ ਆ ਜੀ ਰੋਜ਼ ਦੇ,
1: ਰੋਜ਼ ਦੇ, ਰੋਜ਼ ਦੇ।
0: ਅਤੇ ਜੇ ਅਸੀਂ ਸਾਲ ਛਮਾਹੀ ਇਸਤੇਮਾਲ ਕਰ ਇੰਤਜ਼ਾਰ ਕਰੀਏ ਵੀ ਪੈਸਾ ਆਊਗਾ ਜੀ ਵਰਤਾਂਗੇ, ਫਿਰ ਨਹੀਂ ਗੱਲ ਬਣਨੀ,
1: ਨਹੀਂ ਗੱਲ ਬਣਦੀ ਸੰਧੂ ਸਾਹਿਬ। ਹੁਣ ਤਾਂ ਰੋਜ਼ਮਰਾ ਦੀ ਆਮਦਨ ਦਾ ਵਸੀਲਾ ਸਾਨੂੰ ਚਾਹੀਦਾ, ਇਸ ਕਰਕੇ ਉਹ ਵੀ ਆਪਾਂ ਨੇ ਕਰਨਾ ਹੈ। ਬਾਕੀ ਇਹੀ ਹੈ ਕਿ ਦੇਖੋ ਇੱਧਰੋਂ ਉੱਧਰੋਂ ਆਪਾਂ ਜਿਹੜਾ ਕਿਸਮਾਂ ਬਗੈਰ ਪ੍ਰਮਾਣਿਤ ਕਿਸਮਾਂ ਲੈ ਕੇ ਆਉਂਦੇ ਹਾਂ ਉਹਦੇ ਨਾਲ ਦੇਖੋ ਇੱਕ ਤਾਂ ਸਾਡਾ ਸਾਨੂੰ ਸਿੱਧਾ ਮੰਡੀਕਾਰੀ 'ਚ ਉਹਦਾ ਨੁਕਸਾਨ ਹੋਣਾ ਇਹ ਪੱਕਾ ਹੈ,
0: ਕਈ ਵਾਰ ਬਿਮਾਰੀਆਂ ਕੀੜੇ ਆ ਜਾਂਦੇ ਜੀ
1: ਉਹਦੇ ਨਾਲ, ਹੋਰ ਕੀ ਚੀਜ਼ਾਂ ਆਉਂਦੀਆਂ ਨੇ ਸਾਨੂੰ ਪਤਾ ਨਹੀਂ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ,
0: ਤਾਂ ਦੇਖੋ ਆਪਾਂ ਵਾਰ ਵਾਰ ਕਿਉਂ ਜ਼ੋਰ ਦਿੰਦੇ ਹਾਂ ਵੀ ਜੇ ਯੂਨੀਵਰਸਿਟੀ ਆਪਣੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਜੀ,
1: ਹਾਂ ਬਿਲਕੁਲ,
0: ਹਾਂਜੀ, ਕਿਹਨੂੰ ਆਪਾਂ ਕਹਿੰਦੇ ਵੀ ਆਪਣੇ ਕੋਲ ਇੱਕ
1: ਤਰ੍ਹਾਂ ਦਾ ਗਿਆਨ
0: ਦਾ ਸੋਮੰਦਰ ਹੈ, ਗਿਆਨ
1: ਦਾ ਸੋਮਾ ਬਹੁਤ ਵੱਡਾ ਸੋਮਾ ਹੈ।
0: ਸੋ ਜੋ ਕਿਸਮਾਂ ਦੀ ਦੇਖੋ ਘੋਖ ਕਰਦੇ ਹੋ, ਕਿੰਨੀ ਖੋਜ ਕਰਕੇ ਸਾਰ ਚੀਜ਼ ਦੇਖ ਕੇ ਫਿਰ ਤਾਂ ਆਪਾਂ ਨੂੰ ਸਿਫਾਰਿਸ਼ ਕਰਦੇ ਹੈਗੇ, ਅਤੇ ਫਿਰ ਆਪਾਂ ਇੱਧਰ ਉੱਧਰੋਂ ਕਿਸਮਾਂ ਕਿਉਂ ਲੈ ਕੇ ਆਉਣੀਆਂ ਜੀ।
1: ਬਿਲਕੁਲ ਜੀ, ਕਿਉਂਕਿ ਉਹ ਸਮੇਂ ਦੀਆਂ ਹਾਣੀ ਕਿਸਮਾਂ ਨੇ ਨਾ ਸੰਧੂ ਸਾਹਿਬ, ਉਹਨਾਂ ਨੂੰ ਪਤਾ ਹੈ ਕਿ ਜ਼ਮੀਨ 'ਚ ਪਾਣੀ ਦਾ ਪੱਧਰ ਜਿਹੜਾ ਥੱਲੇ ਜਾ ਰਿਹਾ, ਜ਼ਮੀਨ 'ਚ ਤੱਤਾਂ ਦਾ ਦਰਜਾ ਘੱਟ ਰਿਹਾ, ਸਾਡੇ ਕੋਲ ਬਿਜਲੀ ਦੀ ਘਾਟ ਹੈ, ਸਾਰੀਆਂ ਚੀਜ਼ਾਂ ਕਰਕੇ ਜਿਹੜਾ ਸਾਡੇ ਕੋਲ ਲੇਬਰ ਦੀ ਵੀ ਘਾਟ ਹੈ, ਇਹ ਸਾਰੀਆਂ ਚੀਜ਼ਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਸਿੱਧ ਕਰਕੇ ਹੀ ਇੱਕ ਕਿਸਮ ਨੂੰ ਆਜ਼ਾਦ ਕੀਤਾ ਜਾਂਦਾ, ਤਾਂ ਕਿ ਕਿਸਾਨ ਦੇ ਉੱਤੇ ਕਿਸਾਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਾ ਪਵੇ, ਸਿਰਫ ਇਹ ਨਹੀਂ ਹੁੰਦੀ ਹੈ।
0: ਬਿਲਕੁਲ ਜੀ,
1: ਫਿਰ ਵੀ ਆਪਾਂ ਗਲਤੀ ਕਰੀਏ ਅਤੇ ਫਿਰ ਤਾਂ ਆਪੇ ਫਸੜੀਏ, ਤੈਨੂੰ ਕੌਣ ਛੁਡਾਵੇ ਵਾਲਾ ਹਿਸਾਬ ਹੋ ਜਾਂਦਾ ਨਾ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਗਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 63ਵੀਂ ਕੜੀ।

ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 63ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਵੇਰੇ 7:02 ਤੇ ਤੁਸੀਂ ਸਾਡਾ ਮਾਰਨਿੰਗ ਸ਼ੋ ਸੋਹਣੀ ਸਵੇਰ ਸੁਣੋਗੇ। 8:40 ਤੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਪ੍ਰਸਾਰਿਤ ਕੀਤਾ ਜਾਏਗਾ। ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ ਦੋ ਵੱਖ-ਵੱਖ ਮਾਮਲਿਆਂ ਦੇ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼, 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਪੱਛਮੀ ਏਸ਼ੀਆ ਟਕਰਾਅ ਦੇ ਦਰਮਿਆਨ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦਾ ਸੰਗਠਨ ਓਪੇਕ ਪਲੱਸ ਜੂਨ ਲਈ ਆਪਣੇ ਤੇਲ ਉਤਪਾਦਨ ਦੇ ਟੀਚੇ ਨੂੰ ਵਧਾਉਣ ਲਈ ਸਿਧਾਂਤਕ ਤੌਰ ਤੇ ਸਹਿਮਤ ਹੋ ਗਿਆ ਤੇ ਇਰਾਨ ਨੇ ਜੰਗ ਬੰਦੀ ਲਈ ਅਮਰੀਕਾ ਨੂੰ 14 ਨੁਕਾਤੀ ਤਜਵੀਜ਼ ਪੇਸ਼ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਗਲੀਆਂ ਮੁੱਖ ਖ਼ਬਰਾਂ ਸਵੇਰੇ 9 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਤੇ ਆਕਾਸ਼ਵਾਣੀ ਜਲੰਧਰ ਤੇ ਹੁਣ ਪ੍ਰੋਗਰਾਮ ਸੋਹਣੀ ਸਵੇਰ।

0: ਨਹੀਂ ਨਾ ਹਾਰਿਆ ਅਤੇ ਇਹ ਹਾਰ ਬਿਲਕੁਲ ਨਹੀਂ ਹੈ।
1: ਹੁਣ ਵੇਖੋ ਜੀ, ਸੁਪਰਸਟਾਰ ਅਮਿਤਾਭ ਬੱਚਨ ਦੀਆਂ ਸ਼ੁਰੂਆਤੀ ਦੌਰ ਦੀਆਂ 10 ਤੋਂ ਜ਼ਿਆਦਾ ਫਿਲਮਾਂ ਬਾਕਸ ਆਫਿਸ 'ਤੇ ਹਾਰ ਗਈਆਂ ਸੀ, ਪਰ ਉਹਨਾਂ ਨੇ ਮਨ ਥੋੜ੍ਹੀ ਹਾਰਿਆ ਅਤੇ ਅੱਜ ਪੂਰੀ ਦੁਨੀਆ ਉਹਨਾਂ ਨੂੰ ਸਦੀ ਦਾ ਮਹਾਨਾਇਕ ਮੰਨਦੀ ਹੈ। ਅਮਰੀਕਾ ਦੇ ਅਬਰਾਹਮ ਲਿੰਕਨ ਕਈ ਚੋਣਾਂ ਹਾਰੇ, ਕਾਰੋਬਾਰ 'ਚ ਫੇਲ ਹੋਏ, ਕਈ ਤਰ੍ਹਾਂ ਦੇ ਦੁੱਖ ਝੇਲੇ, ਪਰ ਮਾਨਸਿਕ ਤੌਰ 'ਤੇ ਨਹੀਂ ਹਾਰੇ ਅਤੇ ਫਿਰ ਉਹ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਬਣੇ। ਫੁੱਟਬਾਲ ਦੇ ਲੈਜੈਂਡ ਮੰਨੇ ਜਾਣ ਵਾਲੇ ਲਾਇਨਲ ਮੈਸੀ, ਜਿਨ੍ਹਾਂ ਨੂੰ ਬਚਪਨ 'ਚ ਗਰੋਥ ਹਾਰਮੋਨ ਦੀ ਕਮੀ ਨੇ ਉਹਨਾਂ ਦੇ ਸਰੀਰਕ ਵਿਕਾਸ ਨੂੰ ਹਰਾਇਆ ਸੀ, ਕੱਦ ਛੋਟਾ ਰਹਿ ਗਿਆ, ਪਰ ਉਹਨਾਂ ਹਾਰ ਕਿੱਥੇ ਮੰਨੀ। ਹੁਨਰ ਦਾ ਕੱਦ ਹੀ ਇੰਨਾ ਉੱਚਾ ਕਰ ਲਿਆ ਕਿ ਅੱਜ ਸਾਰੇ ਉਹਨਾਂ ਨੂੰ ਫੁੱਟਬਾਲ ਦਾ ਲੈਜੈਂਡ ਮੰਨਦੇ ਨੇ। ਸੋ ਜੀ, ਕੁਛ ਵੀ ਹੋ ਜਾਏ, ਮਨ ਦੇ ਤੌਰ 'ਤੇ ਜਦੋਂ ਅਸੀਂ ਹਾਰਦੇ ਨਹੀਂ, ਜ਼ਿੰਦਗੀ 'ਚ ਵਾਪਸੀ ਕਰਨ ਲਈ ਤਿਆਰ ਰਹਿੰਦੇ ਹਾਂ, ਸੰਘਰਸ਼ ਕਰਨ ਲਈ ਸਾਡਾ ਮਨ ਮਜ਼ਬੂਤ ਰਹਿੰਦਾ, ਅਤੇ ਫਿਰ ਅਸੀਂ ਨਾ ਕਦੇ ਹਾਰਦੇ ਹਾਂ ਅਤੇ ਇੱਕ ਨਾ ਇੱਕ ਦਿਨ ਸਾਡੀ ਜਿੱਤ ਜ਼ਰੂਰ ਹੁੰਦੀ ਹੈ। ਫਿਲਹਾਲ ਜੀ, ਤੁਹਾਡੇ ਦਿਲਾਂ ਨੂੰ ਜਿੱਤਣ ਵਾਲਾ ਇਹ ਗੀਤ ਆ ਰਿਹਾ, ਇਸ ਗੀਤ ਨੂੰ ਸੁਣੋ ਅਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੀਟ ਪ੍ਰੋਗਰਾਮ ਚੱਲ ਰਿਹਾ।

ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਖਾਮੋਸ਼ੀ ਫਿਲਮ ਦਾ ਇਹ ਗੀਤ ਸੀ ਜੀ, ਜੋ ਤੁਹਾਡੇ ਅੰਦਰ ਦੀ ਮਾਯੂਸੀ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਸ ਜੀ, ਇੱਦਾਂ ਦੇ ਗੀਤਾਂ ਅਤੇ ਗੱਲਾਂ ਬਾਤਾਂ ਦੇ ਸਫ਼ਰ ਦਾ ਨਾਮ ਹੈ ਪ੍ਰੋਗਰਾਮ ਸੋਹਣੀ ਸਵੇਰ, ਜਿਹੜਾ ਕਿ ਇਸ ਵੇਲੇ ਸ਼ੁਰੂ ਹੋ ਚੁੱਕਾ ਹੈ, 8 ਵਜੇ ਤੱਕ ਚੱਲੇਗਾ। ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕਰਨ ਲਈ ਹਾਜ਼ਰ ਹੈ ਤੁਹਾਡਾ ਦੋਸਤ ਬੀਰਿੰਦਰ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਨਮਸਕਾਰ ਹੈ ਜੀ। ਸਾਡਾ ਭੋਲਾ ਕਹਿੰਦਾ ਕਿ ਮੇਰੀ ਘਰ ਵਾਲੀ ਹਾਰ ਉਦੋਂ ਮੰਨਦੀ ਹੈ ਜਦੋਂ ਹਾਰ ਸੋਨੇ ਦਾ ਹੋਵੇ। ਦੇਖੋ ਜੀ, ਸੋਨੇ ਦੇ ਹੀਰੇ ਦੇ ਕੀਮਤੀ ਹਾਰ ਤਾਂ ਸਾਰੇ ਪਸੰਦ ਕਰਦੇ ਨੇ, ਪਰ ਹਾਰਨਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਅਤੇ ਲੱਗਣਾ ਵੀ ਨਹੀਂ ਚਾਹੀਦਾ। ਕਿਸੇ ਕੰਮ ਵਿੱਚ, ਕਿਸੇ ਕਾਰੋਬਾਰ 'ਚ ਬੰਦੇ ਦੀ ਹਾਰ ਭਾਵੇਂ ਹੋ ਜਾਏ, ਪਰ ਜੇ ਉਹਨੇ ਮੰਨ

ਪ੍ਰਭ ਗਿੱਲ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਇਸ ਗੀਤ ਨੇ ਤੁਹਾਡਾ ਪੂਰਾ ਪੂਰਾ ਮਨੋਰੰਜਨ ਕੀਤਾ ਹੋਏਗਾ, ਸਾਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਹੈ। ਅਤੇ ਤੁਹਾਨੂੰ ਇੱਕ ਗੱਲ ਦੱਸਾਂ ਜੀ ਕਿ ਜੇ ਇਸ ਬਦਲਦੇ ਮੌਸਮ 'ਚ ਤੁਸੀਂ ਕਿਤੇ ਕੁਛ ਬਾਜ਼ਾਰ

ਤਾਰਾ ਰੰਪਮ ਫਿਲਮ ਦਾ ਇਹ ਗੀਤ ਸੀ ਜੀ, ਜੋ ਤੁਹਾਨੂੰ ਸੁਰੀਲੀ ਯਾਤਰਾ ਕਰਾ ਰਿਹਾ ਸੀ, ਅਤੇ ਸਾਨੂੰ ਪੂਰੀ ਪੂਰੀ ਆਸ ਹੈ ਕਿ ਇਸ ਸੁਰੀਲੀ ਯਾਤਰਾ ਦਾ ਤੁਸੀਂ ਆਨੰਦ ਲਿਆ ਹੋਏਗਾ। ਪਰ ਤੁਹਾਨੂੰ ਦੱਸਾਂ ਕਿ ਜੇ ਕਿਤੇ ਰੇਲ ਯਾਤਰਾ 'ਚ ਤੁਸੀਂ ਸੀਟ ਬੁੱਕ ਕਰਾਈ ਹੋਵੇ, ਤੁਹਾਡੀ ਸੀਟ 'ਤੇ ਕੋਈ ਬੈਠਾ ਹੋਵੇ, ਬਦਤਮੀਜ਼ੀ ਕਰ ਰਿਹਾ ਹੋਵੇ, ਸੀਟ ਛੱਡੇ ਨਾ, ਤਾਂ ਤੁਸੀਂ ਨਾ ਉਹਦੇ ਨਾਲ ਬਹਿਸ ਨਾ ਕਰੋ, ਲੜਾਈ ਨਾ ਕਰੋ, ਬਸ ਇੱਕ ਮੈਸੇਜ ਕਰੋ 139 ਨੰਬਰ 'ਤੇ। 139 ਨੰਬਰ ਹੈ ਨਾ ਜੀ ਜਿਹੜਾ ਰੇਲ ਦਾ, ਇਹਦੇ 'ਤੇ ਤੁਸੀਂ ਟਾਈਪ ਕਰੋ ਸੀਟ ਅਤੇ ਆਪਣਾ PNR ਨੰਬਰ ਪਾਓ। ਥੋੜ੍ਹੀ ਦੇਰ 'ਚ ਰੇਲਵੇ ਅਧਿਕਾਰੀ ਤੁਹਾਡੇ ਕੋਲ ਪਹੁੰਚਣਗੇ ਅਤੇ ਤੁਹਾਨੂੰ ਤੁਹਾਡੀ ਸੀਟ ਦਵਾ ਦੇਣਗੇ। ਸੋ ਰੇਲ ਯਾਤਰਾ 'ਚ 139 ਨੰਬਰ ਬੜੇ ਕੰਮ ਦਾ, ਇਹਨੂੰ ਚੇਤੇ ਰੱਖਣਾ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਤੁਹਾਡੇ ਦੋਸਤ ਬੀਰਿੰਦਰ ਦੇ ਨਾਲ। ਵੇਖੋ ਜੀ, ਸਾਡੇ ਭੋਲੇ ਨਾਲ ਨਾ ਇੱਦਾਂ ਦੇ ਤਜਰਬੇ ਹੁੰਦੇ ਨੇ ਕਿ ਜ਼ਿੰਦਗੀ ਪ੍ਰਤੀ ਉਹਦਾ ਨਜ਼ਰੀਆ ਹੀ ਸਭ ਤੋਂ ਵੱਖਰਾ। ਮੈਨੂੰ ਕਹਿੰਦਾ ਸੀ ਕਿ ਅਕਸਰ ਕਹਿੰਦੇ ਨੇ ਯਾਰ ਕਿ ਕਰ ਭਲਾ ਹੋ ਭਲਾ, ਪਰ ਨਾ ਮੇਰਾ ਭਲਾ ਕਰਕੇ ਵੀ ਭਲਾ ਨਹੀਂ ਹੁੰਦਾ। ਭੋਲਾ ਆਪਣਾ ਕਿੱਸਾ ਦੱਸਣ ਲੱਗ ਪਿਆ। ਕਹਿੰਦਾ ਯਾਰ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ, ਮੰਗਤੇ ਨੇ ਮੇਰੇ ਤੋਂ ਪੈਸੇ ਮੰਗੇ ਅਤੇ ਮੈਂ ਉਹਨੂੰ ਕਿਹਾ ਯਾਰ ਮੇਰਾ ਤੇਰੀ ਮਦਦ ਕਰਨ ਨੂੰ ਜੀਅ ਤਾਂ ਕਰਦਾ, ਪਰ ਮੈਂ ਕਰਾਂ ਕਿ ਮੇਰੇ ਕੋਲ 50 ਰੁਪਏ ਦਾ ਨੋਟ ਹੈ। ਅੱਗਿਓਂ ਮੰਗਤਾ ਕਹਿਣ ਲੱਗਾ ਕਿ 40 ਰੁਪਏ ਵਾਪਸ ਮੈਂ ਕਰ ਦੇਣਾ, ਤੂੰ ਮੈਨੂੰ 10 ਰੁਪਏ ਹੀ ਦੇ ਦੇ। ਭੋਲਾ ਮੰਨ ਗਿਆ। ਹੁਣ ਭੋਲਾ ਕਹਿੰਦਾ ਕਿ ਜਿਹੜੇ ਮੈਂ ਉਹਨੂੰ 50 ਰੁਪਏ ਦਿੱਤੇ ਉਹ ਤਾਂ ਕਿਸੇ ਨੇ ਦੇਖੇ ਨਾ, ਪਰ ਜਦੋਂ ਉਹਨੇ ਮੈਨੂੰ 40 ਰੁਪਏ ਵਾਪਸ ਮੋੜੇ ਨਾ, ਉਹ ਮੈਨੂੰ ਲੈਂਦਿਆਂ ਸਾਰਿਆਂ ਨੇ ਵੇਖ ਲਿਆ ਅਤੇ ਸਾਰੇ ਮੁਹੱਲੇ 'ਚ ਮੇਰੀ ਹੁਣ ਬਦਨਾਮੀ ਹੋਣ ਲੱਗ ਪਈ ਹੈ ਕਿ ਇਹ ਮੰਗਤੇ ਤੋਂ ਪੈਸੇ ਲੈ ਕੇ ਖਾਂਦਾ। ਸੋ ਜੀ, ਭੋਲੇ ਦੀ ਕੀਤੀ ਭਲਾਈ ਨਾਲ ਉਹਦਾ ਭਲਾ ਨਹੀਂ ਹੁੰਦਾ। ਪਰ ਇਸ ਵੇਲੇ ਤੁਹਾਨੂੰ ਦੱਸਾਂ, ਮੇਰੀ ਭਲਾਈ ਇਸੇ 'ਚ ਹੀ ਹੈ ਕਿ ਮੈਂ ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਦੱਸਦੇ ਹਾਂ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹਨ ਦਾ ਵੇਲਾ ਹੋ ਗਿਆ ਜੀ, ਸੋ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਇਹ ਕਹਿੰਦਾ ਹੈ ਕਿ ਅੱਜ ਦੇ ਹੀ ਦਿਨ ਸਾਲ 1914 ਵਿੱਚ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਹੇਠ ਨਾਨਕ ਜਹਾਜ਼ ਕਾਮਾਗਾਟਾ ਮਾਰੂ ਹਾਂਗਕਾਂਗ ਤੋਂ ਕੈਨੇਡਾ ਦੇ ਲਈ ਰਵਾਨਾ ਹੋਇਆ ਸੀ। ਅੱਜ ਦੇ ਹੀ ਦਿਨ ਸਾਲ 1905 ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਵਿੱਚ ਇੱਕ ਭੂਚਾਲ ਆਇਆ ਸੀ, 20,000 ਲੋਕਾਂ ਦੀ ਜਾਨ ਚਲੀ ਗਈ ਸੀ। ਅੱਜ ਦੇ ਹੀ ਦਿਨ ਅਮਰੀਕਾ ਦੇ ਮਸ਼ਹੂਰ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਟੈਨਸੀ ਵਿਖੇ ਹੱਤਿਆ ਕਰ ਦਿੱਤੀ ਗਈ ਸੀ। ਸਾਲ ਸੀ 1968। ਸਾਲ 1949 ਵਿੱਚ ਅੱਜ ਦੇ ਹੀ ਦਿਨ ਅਮਰੀਕਾ ਅਤੇ ਹੋਰ 11 ਦੇਸ਼ਾਂ ਨੇ ਵਾਸ਼ਿੰਗਟਨ ਵਿੱਚ ਉੱਤਰੀ ਅਟਲਾਂਟਿਕ ਸੰਧੀ 'ਤੇ ਦਸਤਖਤ ਕੀਤੇ, ਜਿਸ ਨਾਲ ਨਾਟੋ ਦੀ ਸਥਾਪਨਾ ਹੋਈ ਸੀ। ਅਤੇ ਸਾਲ 1973 ਵਿੱਚ ਅੱਜ ਦੇ ਹੀ ਦਿਨ ਨਿਊਯਾਰਕ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਟਵਿਨ ਟਾਵਰਸ ਵਰਲਡ ਟ੍ਰੇਡ ਸੈਂਟਰ ਦਾ ਅਧਿਕਾਰਿਤ ਤੌਰ 'ਤੇ ਉਦਘਾਟਨ ਕੀਤਾ ਗਿਆ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ 'ਚ ਗੀਤ ਸੁਣਦੇ ਹਾਂ ਜੀ, ਅਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ।

ਪੰਮੀ ਬਾਈ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣਿਆ ਅਤੇ ਇਸ ਗੀਤ ਨੇ ਤੁਹਾਡੇ ਮਨ ਨੂੰ ਠੰਡਕ ਦਿੱਤੀ ਹੋਏਗੀ ਅਤੇ ਇਸ ਤਪਦੀ ਗਰਮੀ 'ਚ ਨਾ ਠੰਡਕ ਬਹੁਤ ਜ਼ਰੂਰੀ ਹੈ। ਪਰ ਅੱਜ ਕੱਲ੍ਹ ਹੁੰਦਾ ਇੱਦਾਂ ਜੀ ਕਿ ਦੁਪਹਿਰ ਵੇਲੇ ਜੇ ਕਿਤੇ ਤੁਸੀਂ ਨਹਾਓ ਨਾ, ਟੈਂਕੀ ਦਾ ਤਪਦਾ ਪਾਣੀ ਜਦੋਂ ਪਿੰਡੇ 'ਤੇ ਪੈਂਦਾ ਤਾਂ ਪੁੱਛੋ ਨਾ ਹਾਲ ਕੀ ਹੁੰਦਾ। ਅਤੇ ਇਸ ਤਪਦੇ ਪਾਣੀ ਤੋਂ ਬਚਾਅ ਲਈ ਇਲਾਜ ਇਹ ਹੈ, ਮਾਹਿਰ ਇਹ ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਘਰ ਦੇ ਉੱਪਰ ਜਿਹੜੀ ਤੁਹਾਡੀ ਪਾਣੀ ਦੀ ਟੈਂਕੀ ਹੈ ਨਾ, ਉਹਨੂੰ ਜੇ ਤੁਸੀਂ ਚੂਨੇ ਦੇ ਨਾਲ ਪੇਂਟ ਕਰ ਲੈਂਦੇ ਹੋ, ਉਹਦੇ ਉੱਤੇ ਬੋਰੀ ਲਪੇਟ ਲੈਂਦੇ ਹੋ ਅਤੇ ਉਹਦੇ ਉੱਤੇ ਥਰਮਾਕੋਲ ਦੀ ਸ਼ੀਟ ਨਾਲ ਉਹਨੂੰ ਬੰਨ ਦਿੰਦੇ ਹੋ, ਤਾਂ ਫਿਰ ਤੁਹਾਡੀ ਟੈਂਕੀ ਦਾ ਪਾਣੀ ਤਪੇਗਾ ਨਹੀਂ, ਠੰਡਾ ਰਹੇਗਾ। ਸੋ ਇਹ ਨੁਸਖਾ ਤੁਸੀਂ ਅਜ਼ਮਾ ਕੇ ਵੇਖ ਸਕਦੇ ਹੋ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਵੇਖੋ ਜੀ, ਸਵੇਰ ਦਾ ਜਿਹੜਾ ਇਹ ਸਮਾਂ ਹੈ ਨਾ, ਇਹ ਅੱਜ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਤਿਆਰੀ ਦਾ ਸਮਾਂ ਹੈ ਅਤੇ ਜਿੰਨੀ ਵਧੀਆ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰੀ ਕਰ ਲੈਂਦੇ ਹੋ ਨਾ, ਉਨੀ ਜਲਦੀ ਅਤੇ ਉਨੇ ਅਸਰਦਾਰ ਤਰੀਕੇ ਨਾਲ ਤੁਹਾਡਾ ਕੰਮ ਨੇਪਰੇ ਚੜ੍ਹਦਾ ਹੈ। ਸਿਆਣੇ ਕਹਿੰਦੇ ਨੇ ਜੀ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਉਹਦੀ ਤਿਆਰੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਅਤੇ ਜੇ ਤੁਸੀਂ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੀ ਤਿਆਰੀ ਕਰਨ ਵਿੱਚ ਨਾਕਾਮਯਾਬ ਰਹਿੰਦੇ ਹੋ ਨਾ, ਤਾਂ ਫਿਰ ਨਾਕਾਮਯਾਬੀ ਬਰਦਾਸ਼ਤ ਕਰਨ ਦੀ ਤੁਸੀਂ ਤਿਆਰੀ ਕਰ ਲਓ, ਕਿਉਂਕਿ ਤੁਸੀਂ ਕਾਮਯਾਬ ਹੋਣਾ ਹੀ ਨਹੀਂ। ਅਤੇ ਇਸ ਵੇਲੇ ਨਾ ਜੀ, ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਕਲਾਸ ਦੇ 409 ਬੱਚੇ JEE ਅਤੇ NEET ਦੇ ਇਮਤਿਹਾਨਾਂ ਦੀ ਤਿਆਰੀ ਬਹੁਤ ਲਗਨ ਨਾਲ ਕਰ ਰਹੇ ਨੇ। ਦਰਅਸਲ ਜੀ, ਪੰਜਾਬ ਅਕੈਡਮੀ ਕੋਚਿੰਗ ਫਾਰ ਐਕਸੀਲੈਂਸ ਨੇ 409 ਬੱਚੇ ਪੂਰੇ ਪੰਜਾਬ 'ਚ ਚੁਣੇ ਅਤੇ ਜਲੰਧਰ ਵਿੱਚ 12 ਅਪ੍ਰੈਲ ਤੋਂ ਲੈ ਕੇ 10 ਮਈ ਤੱਕ ਇਹਨਾਂ ਦਾ ਕੋਚਿੰਗ ਕੈਂਪ ਲੱਗਾ ਹੋਇਆ, ਜਿੱਥੇ ਇਹਨਾਂ ਨੂੰ ਰਿਹਾਇਸ਼ ਵੀ ਮਿਲਦੀ ਹੈ, ਖਾਣਾ ਪੀਣਾ ਵੀ ਮਿਲਦਾ ਅਤੇ ਇਹਨਾਂ ਇਮਤਿਹਾਨਾਂ ਦੀ ਤਿਆਰੀ ਲਈ ਪ੍ਰੋਪਰ ਕੋਚਿੰਗ ਵੀ ਮਿਲਦੀ ਹੈ। ਸੋ ਇਹ ਬੱਚੇ ਅੱਜ ਕੱਲ੍ਹ ਫੋਕਸ ਹੋ ਕੇ ਇਹਨਾਂ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੇ ਅਤੇ ਮੈਂ ਵੀ ਤਿਆਰੀ ਕਰ ਲਈ ਹੈ ਤੁਹਾਨੂੰ ਪ੍ਰੋਗਰਾਮ ਦਾ ਅਗਲਾ ਗੀਤ ਸੁਣਾਉਣ ਦੀ। ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਚੇਨਈ ਐਕਸਪ੍ਰੈਸ ਫਿਲਮ ਦਾ ਇਹ ਸੁਰੀਲਾ ਜਿਹਾ ਗੀਤ ਸੀ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ, ਪਰ ਇਹ ਗੀਤ ਨਾ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਹੋਣਾ ਜਿਨ੍ਹਾਂ ਦੇ ਮੱਛਰ ਨੇ ਕੱਟਿਆ ਹੋਇਆ, ਕਿਉਂਕਿ ਜਿੱਥੋਂ ਮੱਛਰ ਨੇ ਕੱਟਿਆ ਹੋਵੇ ਉੱਥੋਂ ਵਾਰ ਵਾਰ ਖਾਰਿਸ਼ ਹੁੰਦੀ ਰਹਿੰਦੀ ਹੈ, ਬੰਦਾ ਇਰੀਟੇਟ ਹੁੰਦਾ ਰਹਿੰਦਾ, ਧਿਆਨ ਉੱਧਰ ਹੀ ਰਹਿੰਦਾ, ਗੀਤ ਉਹਨੇ ਕੀ ਸੁਣਨਾ। ਵੈਸੇ ਨਾ ਸਿਹਤ ਮਾਹਿਰ ਕਹਿੰਦੇ ਨੇ ਕਿ ਜਦੋਂ ਮੱਛਰ ਕੱਟ ਜਾਏ ਅਤੇ ਉੱਥੇ ਉਸ ਥਾਂ 'ਤੇ ਤੁਹਾਨੂੰ ਵਾਰ ਵਾਰ ਖਾਰਿਸ਼ ਹੋ ਰਹੀ ਹੋਵੇ ਨਾ, ਤਾਂ ਉਸ ਥਾਂ 'ਤੇ ਨਾ ਤੁਸੀਂ ਕੇਲੇ ਦਾ ਛਿਲਕਾ ਰਗੜੋ, ਉਸੇ ਵੇਲੇ ਤੁਹਾਡੀ ਖਾਰਿਸ਼ ਖਤਮ ਹੋ ਜਾਏਗੀ। ਸੋ ਇਹ ਨੁਕਤਾ ਵੀ ਤੁਸੀਂ ਅਸਮਾ ਕੇ ਦੇਖ ਸਕਦੇ ਹੋ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਤੁਹਾਡੇ ਦੋਸਤ ਵੀਰਿੰਦਰ ਦੇ ਨਾਲ। ਵੇਖੋ ਜੀ, ਜਿੰਨੇ ਕੁਛ ਕਰਨਾ ਹੋਵੇ ਉਹ ਮੌਕੇ ਲੱਭਦਾ, ਜਿੰਨੇ ਕੁਛ ਨਹੀਂ ਕਰਨਾ ਉਹ ਹਮੇਸ਼ਾ ਬਹਾਨੇ ਲੱਭਦਾ। ਸਾਡਾ ਭੋਲਾ ਦੂਜੇ ਵਾਲਾ ਕੰਮ ਜ਼ਿਆਦਾ ਕਰਦਾ। ਹੁਣ ਭੋਲਾ ਅਕਸਰ ਕਹੇਗਾ ਕਿ ਮੈਂ ਗੁਣੀ ਤਾਂ ਬਹੁਤ ਹਾਂ, ਮੇਰੇ ਅੰਦਰ ਸਾਰਾ ਕੁਛ ਹੈ, ਮੈਂ ਦਿਨਾਂ 'ਚ ਅਮੀਰ ਬਣ ਸਕਦਾ। ਪਰ ਮੈਂ ਇਸ ਕਰਕੇ ਨਹੀਂ ਬਣ ਰਿਹਾ ਕਿਉਂਕਿ ਫਿਰ ਨਾ ਜੇ ਮੈਂ ਅਮੀਰ ਬਣ ਗਿਆ ਤਾਂ ਮੇਰੇ ਸਾਰੇ ਪੁਰਾਣੇ ਗਰੀਬ ਦੋਸਤ ਛੁੱਟ ਜਾਣਗੇ ਅਤੇ ਮੈਨੂੰ ਪੈਸੇ ਨਾਲੋਂ ਦੋਸਤੀ ਜ਼ਿਆਦਾ ਪਿਆਰੀ। ਸੋ ਜੀ, ਜਿੰਨੇ ਕੁਛ ਨਹੀਂ ਕਰਨਾ ਨਾ ਉਹ ਕੰਮ ਨਾ ਕਰਨ ਦੇ ਬਹਾਨੇ ਬਣਾਉਂਦਾ, ਪਰ ਜਿਨ੍ਹਾਂ ਦੇ ਹੌਸਲੇ ਬੁਲੰਦ ਨੇ, ਜਿਨ੍ਹਾਂ ਦੇ ਇਰਾਦੇ ਪੱਕੇ ਨੇ, ਉਹ ਹਰ ਮੁਸ਼ਕਿਲ ਨੂੰ ਮੌਕੇ 'ਚ ਬਦਲ ਲੈਂਦੇ ਨੇ। ਗੱਲਬਾਤ ਸੋਚ ਦੀ ਹੁੰਦੀ ਹੈ ਜੀ। ਅਤੇ ਗਰਮੀਆਂ ਦੇ ਇਸ ਮੌਸਮ 'ਚ ਨਾ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਦੀ ਸੋਚ ਇਹ ਹੈ ਕਿ ਜਿਹੜੇ ਸਕੂਲ ਦੇ ਬੱਚੇ ਨੇ ਨਾ ਉਹਨਾਂ ਦਾ ਇਸ ਗਰਮੀਆਂ 'ਚ ਖਾਸ ਖਿਆਲ ਰੱਖਿਆ ਜਾਵੇ। ਮੋਗਾ ਜ਼ਿਲ੍ਹੇ ਦੇ DC ਸਾਹਿਬ ਦੀਆਂ ਹਦਾਇਤਾਂ ਨੇ ਕਿ ਹਰ ਸਕੂਲ ਵਿੱਚ, ਭਾਵੇਂ ਉਹ ਸਰਕਾਰੀ ਸਕੂਲ ਹੈ ਜਾਂ ਪ੍ਰਾਈਵੇਟ, ਹਰ ਇੱਕ ਘੰਟੇ ਬਾਅਦ ਪਾਣੀ ਦੀ ਛੁੱਟੀ ਦਿੱਤੀ ਜਾਵੇ। ਜਿੰਨੀਆਂ ਵੀ ਆਊਟਡੋਰ ਐਕਟੀਵਿਟੀਜ਼ ਨੇ ਗਰਮੀ ਦੇ ਇਸ ਮੌਸਮ 'ਚੋਂ ਘਟਾ ਦਿੱਤੀਆਂ ਜਾਣ ਜਾਂ ਬੰਦ ਕਰ ਦਿੱਤੀਆਂ ਜਾਣ, ਅਤੇ

ਹਰ ਥਾਂ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਹਰ ਸਕੂਲ ਵਿੱਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਹੋਵੇ। ਸੋ ਵਾਕਈ ਜੀ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਜੇ ਹਰ ਸਕੂਲ ਖਿਆਲ ਕਰੇਗਾ ਤਾਂ ਸਾਡੇ ਬੱਚੇ ਗਰਮੀਆਂ ਦੇ ਇਸ ਮੌਸਮ 'ਚ ਸੁਰੱਖਿਅਤ ਰਹਿਣਗੇ। ਸੋ ਇਸ ਵਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਨੀਤੀ ਮੋਹਨ ਦੀ ਆਵਾਜ਼ 'ਚ ਤੁਸੀਂ ਜਬ ਤੱਕ ਹੈ ਜਾਨ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਬੋਲ ਗੁਲਜ਼ਾਰ ਦੇ ਸੀ। ਆਕਾਸ਼ਵਾਣੀ ਜਲੰਧਰ ਤੋਂ ਸਾਡਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਅਤੇ ਆਕਾਸ਼ਵਾਣੀ ਨਾ ਜੀ ਇਸ ਸਾਲ 90 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ, ਮੁੜ ਕੇ ਪਿੱਛੇ ਵੀ ਦੇਖ ਰਿਹਾ। ਬਹੁਤ ਸਾਰੀਆਂ ਯਾਦਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੱਖ ਵੱਖ ਸੈਲੀਬ੍ਰਿਟੀਜ਼ ਤੋਂ ਅਤੇ ਕਾਮਯਾਬ ਬੰਦਿਆਂ ਤੋਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ, ਔਰ ਇਹਦੇ ਨਾਲ ਨਾਲ ਅਸੀਂ ਅਤੀਤ ਨੂੰ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਆਜ਼ਾਦੀ ਦੀ ਜਿਹੜੀ ਪਹਿਲੀ ਸਵੇਰ ਸੀ ਨਾ, ਉਹ ਵੰਦੇ ਮਾਤਰਮ ਦੀ ਗੂੰਜ ਨਾਲ ਸ਼ੁਰੂ ਹੋਈ ਸੀ ਔਰ ਉਹਦੇ ਵਿੱਚ ਆਕਾਸ਼ਵਾਣੀ ਦਾ ਬਹੁਤ ਮਹੱਤਵਪੂਰਨ ਰੋਲ ਸੀ। 15 ਅਗਸਤ 1947 ਦੀ ਉਹ ਇਤਿਹਾਸਿਕ ਸਵੇਰ ਸਿਰਫ ਇੱਕ ਤਾਰੀਖ ਤਾਂ ਨਹੀਂ ਸੀ ਨਾ, ਸਗੋਂ ਸਾਡੇ ਦੇਸ਼ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸੀ, ਜਦੋਂ ਦੇਸ਼ ਆਜ਼ਾਦੀ ਦੀਆਂ ਪਹਿਲੀਆਂ ਕਿਰਨਾਂ ਮਾਣ ਰਿਹਾ ਸੀ ਨਾ, ਉਸ ਵੇਲੇ ਆਕਾਸ਼ਵਾਣੀ ਨੇ ਇਸ ਪਲ ਨੂੰ ਅਮਰ ਕਰ ਦਿੱਤਾ ਸੀ। ਸਵੇਰੇ 6:30 ਵਜੇ ਮਹਾਨ ਸ਼ਾਸਤਰੀ ਗਾਇਕ ਪੰਡਿਤ ਓਮਕਾਰਨਾਥ ਠਾਕੁਰ ਨੇ ਵੰਦੇ ਮਾਤਰਮ ਦਾ ਪੂਰਾ ਸੰਸਕਰਣ ਪੇਸ਼ ਕੀਤਾ ਸੀ। ਇਹ ਪੇਸ਼ਕਸ਼ ਸਿਰਫ ਗੀਤ ਨਹੀਂ ਸੀ ਬਲਕਿ ਨਵੇਂ ਭਾਰਤ ਦੀ ਆਤਮਾ ਦੀ ਅਭਿਵਿਅਕਤੀ ਸੀ। ਇਹ ਗਾਇਨ ਸਰਦਾਰ ਵੱਲਭ ਭਾਈ ਪਟੇਲ ਦੇ ਵਿਸ਼ੇਸ਼ ਅਨੁਰੋਧ 'ਤੇ ਕਾਫੀ ਰਾਗ ਵਿੱਚ ਪਰੋ ਕੇ ਪੇਸ਼ ਕੀਤਾ ਗਿਆ ਸੀ। ਰਾਸ਼ਟਰ ਗੀਤ ਪ੍ਰਤੀ ਆਪਣੀ ਗਹਿਰੀ ਸ਼ਰਧਾ ਨੂੰ ਦਰਸਾਉਂਦਿਆਂ ਪੰਡਿਤ ਜੀ ਨੇ ਸਟੂਡੀਓ ਵਿੱਚ ਖੜ੍ਹੇ ਹੋ ਕੇ ਵੰਦੇ ਮਾਤਰਮ ਗਾਇਆ ਸੀ। ਇਹ ਇੱਕ ਐਸਾ ਦ੍ਰਿਸ਼ ਸੀ ਜੋ ਸਤਿਕਾਰ ਅਤੇ ਸਮਰਪਣ ਦਾ ਪ੍ਰਤੀਕ ਬਣ ਗਿਆ। ਉਸ ਦਿਨ ਦੀ ਇਹ ਗੂੰਜ ਸਾਰੇ ਦੇਸ਼ ਵਿੱਚ ਫੈਲ ਗਈ ਸੀ। ਹਰ ਘਰ ਹਰ ਦਿਲ ਵਿੱਚ ਨਵੀਂ ਉਮੀਦ ਦੇ ਨਾਲ ਵੰਦੇ ਮਾਤਰਮ ਧੜਕ ਰਿਹਾ ਸੀ। ਵੰਦੇ ਮਾਤਰਮ ਦਾ ਇਹ ਸੁਰ ਆਜ਼ਾਦ ਭਾਰਤ ਦੀ ਸੱਭਿਆਚਾਰਕ ਪਛਾਣ ਅਤੇ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਬਣ ਗਿਆ ਅਤੇ ਫਿਰ ਬਾਅਦ ਵਿੱਚ 24 ਜਨਵਰੀ 1950 ਵਿੱਚ ਵੰਦੇ ਮਾਤਰਮ ਨੂੰ ਅਧਿਕਾਰਿਤ ਤੌਰ 'ਤੇ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਗਿਆ। ਸੋ ਇਹਨਾਂ ਇਤਿਹਾਸਿਕ ਪਲਾਂ ਨੂੰ ਚੇਤੇ ਕਰਕੇ ਨਾ ਜੀ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਕਿ ਕਿਸ ਤਰ੍ਹਾਂ ਆਕਾਸ਼ਵਾਣੀ ਦੇ ਜ਼ਰੀਏ ਪੂਰੇ ਦੇਸ਼ ਦੀਆਂ ਧੜਕਣਾਂ ਵਿੱਚ ਵੰਦੇ ਮਾਤਰਮ ਗੂੰਜ ਰਿਹਾ ਸੀ ਅਤੇ ਫਿਰ ਉਸ ਤੋਂ ਬਾਅਦ ਆਕਾਸ਼ਵਾਣੀ ਦੇਸ਼ ਦੇ ਪ੍ਰਤੀ, ਦੇਸ਼ ਦੇ ਵਿਕਾਸ ਵਿੱਚ, ਦੇਸ਼ ਦੀਆਂ ਮੁਸ਼ਕਿਲਾਂ ਵਿੱਚ, ਦੇਸ਼ ਦੀਆਂ ਚੁਣੌਤੀਆਂ ਵਿੱਚ ਆਪਣਾ ਫਰਜ਼ ਬਖੂਬੀ ਨਿਭਾਉਂਦਾ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਵੀ ਨਿਭਾਉਂਦਾ ਰਹੇਗਾ। ਉਹ ਗੱਲ ਭਾਵੇਂ ਖੇਤੀਬਾੜੀ ਦੀ ਹੋਵੇ, ਉਹ ਗੱਲ ਭਾਵੇਂ ਖੇਡਾਂ ਦੀ ਹੋਵੇ, ਉਹ ਗੱਲ ਭਾਵੇਂ ਨੌਜਵਾਨਾਂ ਦੀ ਹੋਵੇ ਜਾਂ ਸਿਹਤ ਨਾਲ ਜੁੜੀ ਕੋਈ ਸਮੱਸਿਆ ਦੀ ਹੋਵੇ, ਹਰ ਗੱਲ 'ਤੇ ਆਕਾਸ਼ਵਾਣੀ ਆਪਣੀ ਗੱਲ ਪੇਸ਼ ਕਰਦਾ ਔਰ ਕੋਸ਼ਿਸ਼ ਕਰਦਾ ਹੈ ਕਿ ਜੋ ਵੀ ਸਾਡੇ ਦੇਸ਼ ਵਾਸੀਆਂ ਦੀਆਂ ਜ਼ਰੂਰਤਾਂ ਨੇ ਉਹ ਉਹਨਾਂ ਤੱਕ ਪਹੁੰਚਾਈਆਂ ਜਾਣ, ਜਾਣਕਾਰੀ ਦੇ ਨਾਲ ਜੁੜੀਆਂ ਜ਼ਰੂਰਤਾਂ ਅਤੇ ਮਨੋਰੰਜਨ ਦੇ ਨਾਲ ਜੁੜੀਆਂ ਜ਼ਰੂਰਤਾਂ। ਸੋ ਜੀ 90 ਸਾਲਾਂ ਦੇ ਇਹ ਜਸ਼ਨ ਮਨਾਉਂਦਿਆਂ ਅਸੀਂ ਆਕਾਸ਼ਵਾਣੀ ਦਾ ਇਹ ਪਰਿਵਾਰ ਜਿਹੜਾ ਨਾ, ਇਹ ਇਰਾਦਾ ਵੀ ਕਰਦਾ, ਅਹਿਦ ਵੀ ਕਰਦਾ ਕਿ ਇਸੇ

ਹਿਮੇਸ਼ ਰੇਸ਼ਮਿਆਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ 'ਚ, ਅਤੇ ਹੁਣ ਬਸ ਜੀ ਇਸ ਪ੍ਰੋਗਰਾਮ 'ਚ ਇੰਨਾ ਕੁ ਸਮਾਂ ਬਾਕੀ ਹੈ ਕਿ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਵੱਖ ਵੱਖ ਸ਼ਹਿਰਾਂ ਦਾ ਜਿਹੜਾ ਤਾਪਮਾਨ ਹੈ ਨਾ ਉਹ ਕਿੱਦਾਂ ਰਿਹਾ। ਚੰਡੀਗੜ੍ਹ ਦਾ ਮੌਸਮ ਵਿਭਾਗ ਇਹ ਕਹਿੰਦਾ ਹੈ ਕਿ ਫਰੀਦਕੋਟ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਹੈ 38.1 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਹਾਲੀ ਵਿੱਚ 18 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ ਇੱਦਾਂ ਰਿਹਾ ਜੀ, ਵੱਧ ਤੋਂ ਵੱਧ 33.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 17.1 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਕੀਤਾ ਗਿਆ 32.8 ਡਿਗਰੀ ਅਤੇ ਘੱਟ ਤੋਂ ਘੱਟ 20.5 ਡਿਗਰੀ ਸੈਲਸੀਅਸ। ਲੁਧਿਆਣਾ ਦਾ ਤਾਪਮਾਨ ਵੱਧ ਤੋਂ ਵੱਧ 33.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 18 ਡਿਗਰੀ। ਪਟਿਆਲਾ ਦਾ ਤਾਪਮਾਨ 34.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਹੈ ਅਤੇ 19.7 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ। ਸੋ ਇਹ ਸੀ ਜੀ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ। ਆਪਣਾ ਇਸ ਮੌਸਮ 'ਚ ਤੁਸੀਂ ਖਿਆਲ ਰੱਖਿਓ। ਇਸ ਸੁਨੇਹੇ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: at isolated places over Bihar, Arunachal Pradesh, Assam, Meghalaya, Kerala, Nagaland, Manipur, Puducherry, Uttarakhand and West Bengal. And in sports, in IPL cricket, Gujarat Titans defeated Punjab Kings by 4 wickets in Ahmedabad last night. Chasing a target of 164 runs set by Punjab Kings, Gujarat Titans scored 167 for 6 with one ball to spare. Today, Mumbai Indians will face Lucknow Super Giants at Wankhede Stadium in Mumbai. The match will begin at 7:30 this evening. And now for a look at today's newspapers, it's over to Shagun Chopra.
1: Thank you, Anuja. The dailies have mentioned about the three-tier security system in place for election results today, with all eyes on counting centres. Verdict day arrives for high-stakes elections, writes Hindustan Times, while the Pioneer says, from Bengal to Kerala, high voter turnout set the stage for a dramatic result today. Government explores EU-like law to safeguard firms against third country sanctions, cites the Indian Express. In its editorial page, Hindustan Times talks about UAE's exit from the Organization of Petroleum Exporting Countries. It reflects the new security architecture being built around Abu Dhabi. The choice of New Delhi is to be a participant in shaping the new order or be a price taker once it is built. The Times of India mentions about the relief after UAE airline resume operations. A headline in the paper also says, Iran proposes a 30-day plan to end war, says it has received US reply. And finally, a headline in the Tribune states, artificial intelligence to create 6 million healthcare jobs in India by 2030. And with that, it's back to you, Anuja.
0: Thank you, Shagun. And in sub-early trends, in counting for assembly elections, early trends have started coming in for Kerala, Tamil Nadu, Assam and West Bengal. In Kerala, trends are available for 11 seats. Congress is leading in 5 seats, CPI-M in 3 seats, BJP, RSP and Independent in 1 each. In Tamil Nadu, trends are available for 2 seats, DMK and TVK are leading in 1 each. In Assam, trends are available for 10 seats. BJP is leading in 9 constituencies and AGP in 1. The first trends have also started coming in from West Bengal. BJP is leading in all 3 constituencies for which trends are available. And now before we end the bulletin, the headlines once again. Counting of votes begin for assembly elections in Assam, West Bengal, Kerala, Tamil Nadu and Union Territory of Puducherry. Counting also underway for by-polls in 7 assembly constituencies. India rejects Nepal's objection to Kailash Mansarovar Yatra through Lipu Lake Pass, calls it unjustified. IMD forecasts thunderstorms accompanied with hailstorm over North India, including Haryana, Himachal Pradesh, Uttar Pradesh and Uttarakhand today. United States to launch Project Freedom to guide stranded ships safely out of Strait of Hormuz. And in IPL cricket, Gujarat Titans defeat Punjab Kings by 4 wickets in Ahmedabad last night. And with that, we end the morning news. Have a nice day.
2: Namaskar. E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਅਸਾਮ ਪੱਛਮੀ ਬੰਗਾਲ ਕੇਰਲਾ ਤਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ ਭਾਰਤ ਨੇ ਲਿਪੂ ਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਅਮਰੀਕਾ ਹੋਰਮਸ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ ਅਤੇ ਆਈ ਪੀ ਐਲ ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਅਸਾਮ ਪੱਛਮੀ ਬੰਗਾਲ ਕੇਰਲਮ ਤਮਿਲਨਾਡੂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਏ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਹੋ ਰਹੀ ਹੈ ਜਿਸ ਤੋਂ ਬਾਅਦ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਗਿਣਤੀ ਕੀਤੀ ਜਾਏਗੀ ਸ਼ੁਰੂਆਤੀ ਰੁਝਾਨ ਦੁਪਹਿਰ ਤੱਕ ਸਾਹਮਣੇ ਆਉਣ ਦੀ ਉਮੀਦ ਹੈ ਚੋਣ ਕਮਿਸ਼ਨ ਨੇ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੁਚਾਰੂ ਗਿਣਤੀ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਨੇ ਅਸਾਮ ਵਿੱਚ 126 ਵਿਧਾਨ ਸਭਾ ਸੀਟਾਂ ਕੇਰਲਮ ਵਿੱਚ 140 ਤਮਿਲਨਾਡੂ ਵਿੱਚ 234 ਅਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ

ਪੱਛਮੀ ਬੰਗਾਲ ਵਿੱਚ ਅੱਜ 293 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਫਲਤਾ ਵਿਧਾਨ ਸਭਾ ਲਈ ਦੁਬਾਰਾ ਵੋਟਿੰਗ 21 ਮਈ ਨੂੰ ਹੋਏਗੀ ਅਤੇ ਗਿਣਤੀ 24 ਮਈ ਨੂੰ ਕੀਤੀ ਜਾਏਗੀ। ਪੰਜ ਰਾਜਾਂ ਵਿੱਚ 7 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਅੱਜ ਕੀਤੀ ਜਾ ਰਹੀ ਹੈ। ਇਹਨਾਂ 7 ਸੀਟਾਂ ਵਿੱਚ ਗੁਜਰਾਤ ਵਿੱਚ ਉਮਰੇਠ, ਕਰਨਾਟਕਾ ਵਿੱਚ ਬਾਗਲਕੋਟ ਅਤੇ ਦਾਵਣਗੇਰੇ ਦੱਖਣ, ਮਹਾਰਾਸ਼ਟਰ ਵਿੱਚ ਰਾਹੋਰੀ ਅਤੇ ਬਾਰਾਮਤੀ, ਨਾਗਾਲੈਂਡ ਵਿੱਚ ਕੋਰੀਡਾਂਗ ਅਤੇ ਤ੍ਰਿਪੁਰਾ ਵਿੱਚ ਧਰਮਨਗਰ ਸ਼ਾਮਿਲ ਨੇ। ਭਾਰਤ ਨੇ ਲਿਪੁਲੇਖ ਦਰੇ ਤੇ ਨੇਪਾਲ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਦਰਾ 1954 ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਲਈ ਰਵਾਇਤੀ ਰਸਤਾ ਰਿਹਾ ਅਤੇ ਇਸ ਮਾਰਗ ਤੋਂ ਯਾਤਰਾ ਦਹਾਕਿਆਂ ਤੋਂ ਜਾਰੀ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਗੱਲ ਸਲਾਨਾ ਕੈਲਾਸ਼ ਮਾਨਸਰੋਵਰ ਯਾਤਰਾ ਦੇ ਸੰਦਰਭ ਵਿੱਚ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦੀ ਦਾਅਵਿਆਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕਹੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਭਾਰਤ ਦਾ ਰੁੱਖ ਹਮੇਸ਼ਾ ਸਪਸ਼ਟ ਰਿਹਾ ਤੇ ਕੋਈ ਨਵੀਂ ਗੱਲ ਨਹੀਂ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਹਮੇਸ਼ਾ ਤੋਂ ਮੰਨਣਾ ਰਿਹਾ ਕਿ ਅਜਿਹੇ ਦਾਅਵੇ ਨਾ ਤਾਂ ਜਾਇਜ਼ ਨੇ ਤੇ ਨਾ ਹੀ ਇਤਿਹਾਸਕ ਤੱਥਾਂ ਤੇ ਸਬੂਤਾਂ ਤੇ ਆਧਾਰਿਤ ਨੇ। ਬੁਲਾਰੇ ਨੇ ਕਿਹਾ ਕਿ ਭਾਰਤ ਦੁਵੱਲੇ ਸਬੰਧਾਂ ਦੇ ਸਾਰੇ ਮੁੱਦਿਆਂ ਤੇ ਨੇਪਾਲ ਨਾਲ ਅਰਥਪੂਰਨ ਗੱਲਬਾਤ ਦੀ ਉਮੀਦ ਕਰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ ਤੇ ਉੱਤਰੀ ਤਕਨਾਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਗੋਸ਼ਟੀ ਕਾਰਜਸ਼ੀਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਤਿ ਆਧੁਨਿਕ ਸਵਦੇਸ਼ੀ ਤਕਨਾਲੋਜੀਆਂ ਦੇ ਵਿਖਾਲਿਆਂ ਤੇ ਏਕੀਕਰਨ ਲਈ ਇੱਕ ਅਹਿਮ ਮੰਚ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਤੋਂ MSME, ਨਿੱਜੀ ਰੱਖਿਆ ਤਕਨਾਲੋਜੀ ਕੰਪਨੀਆਂ, ਸਟਾਰਟਅਪ ਤੇ ਫੌਜੀ ਮੁਲਾਜ਼ਮਾਂ ਸਮੇਤ ਹਿੱਸਾ ਲੈਣ ਵਾਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਇਸ ਸਮਾਗਮ ਵਿੱਚ ਹਿੱਸਾ ਲਏਗੀ। 280 ਤੋਂ ਵੱਧ ਕੰਪਨੀਆਂ ਆਪਣੀਆਂ ਨਵੀਆਂ ਕਾਢਾਂ ਅਤੇ ਤਕਨਾਲੋਜੀਆਂ ਦਾ ਵਿਖਾਲਾ ਕਰਨ ਲਈ ਸਟਾਲ ਲਾਉਣਗੀਆਂ। ਇਹ 3 ਦਿਨਾ ਸਮਾਗਮ ਭਾਰਤੀ ਫੌਜ ਦੀ ਉੱਤਰੀ ਕਮਾਂਡ ਅਤੇ ਕੇਂਦਰੀ ਕਮਾਂਡ ਅਤੇ ਭਾਰਤ ਦੀ ਰੱਖਿਆ ਨਿਰਮਾਤਾ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਕਰਾਇਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਜਮੇਕਾ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਜਮੇਕਾ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਦੇ ਯੋਗਦਾਨ ਬਾਰੇ ਗੱਲ ਕੀਤੀ। ਦੋਵਾਂ ਨੇਤਾਵਾਂ ਨੇ ਚੱਲ ਰਹੇ ਬਦਲਾਅ, ਖਾਸ ਕਰਕੇ ਬੁਨਿਆਦੀ ਢਾਂਚੇ, ਮਨੁੱਖੀ ਵਿਕਾਸ ਅਤੇ ਤਕਨਾਲੋਜੀ ਰਾਹੀਂ ਸੰਚਾਲਿਤ ਸ਼ਾਸਨ ਅਤੇ ਉੱਦਮਤਾ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਭਾਰਤ ਜਮੇਕਾ ਸਬੰਧਾਂ ਵਿੱਚ ਹਾਲ ਹੀ ਦੀਆਂ ਗਤੀਵਿਧੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਡਾ. ਜੈਸ਼ੰਕਰ ਇਸ ਮਹੀਨੇ ਦੀ 10 ਤਰੀਕ ਤੱਕ ਜਮੇਕਾ, ਸੁਰੀਨਾਮ ਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਅਧਿਕਾਰਕ ਦੌਰੇ ਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਕੇਂਦਰੀ ਮੰਤਰਾਲੇ ਤੇ ਵਿਭਾਗਾਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਸਿਹਤ ਸੰਭਾਲ ਕੇਂਦਰਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਤੋਂ ਸਿਰਫ ਭਾਰਤੀ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਕੇਂਦਰੀ ਸਿਹਤ ਸਕੱਤਰ ਪੁਣਿਆ ਸਲੀਲਾ ਸ੍ਰੀਵਾਸਤਵ ਅੱਜ ਅੱਗ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਨਗੇ ਅਤੇ ਨਵੀਂ ਦਿੱਲੀ ਦੇ ਕਰਤਵਯ ਭਵਨ ਵਿਖੇ ਸਿਹਤ ਸਹੂਲਤਾਂ ਵਿੱਚ ਅੱਗ ਸੁਰੱਖਿਆ ਬਾਰੇ ਸਹੁੰ ਚੁਕਾਉਣਗੇ। ਇਸ ਹਫ਼ਤੇ ਦੌਰਾਨ ਦੇਸ਼ ਭਰ ਵਿੱਚ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਅਤੇ ਤਿਆਰੀ ਗਤੀਵਿਧੀਆਂ ਦੀ ਕੜੀ ਦੀ ਸ਼ੁਰੂਆਤ ਹੋਏਗੀ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਦੌਰਾਨ ਜਾਗਰੂਕਤਾ ਮੁਹਿੰਮਾਂ, ਮੌਕ ਡਰਿਲਸ, ਸਮਰੱਥਾ ਨਿਰਮਾਣ ਪਹਿਲਕਦਮੀਆਂ ਅਤੇ ਅੱਗ ਸੁਰੱਖਿਆ ਪ੍ਰੋਟੋਕਾਲ ਦੇ ਪ੍ਰਸਾਰ ਸਮੇਤ ਕਈ ਗਤੀਵਿਧੀਆਂ ਕਰਨਗੇ। ਤੇਲੰਗਾਨਾ ਦੇ ਹੈਦਰਾਬਾਦ ਤੋਂ ਹਜ ਯਾਤਰੀਆਂ ਦਾ ਪਹਿਲਾ ਜਥਾ ਕੱਲ੍ਹ ਸਾਊਦੀ ਅਰਬ ਦੀ ਪਵਿੱਤਰ ਯਾਤਰਾ ਲਈ ਰਵਾਨਾ ਹੋਇਆ। ਪਹਿਲੇ ਜਥੇ ਵਿੱਚ ਰਾਜ ਦੇ ਕੁੱਲ 430 ਸ਼ਰਧਾਲੂ ਰਵਾਨਾ ਹੋਏ। ਰਾਜ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਹੰਮਦ ਅਜ਼ਹਰੁਦੀਨ ਨੇ ਸ਼ਰਧਾਲੂਆਂ ਨੂੰ ਸਾਊਦੀ ਅਰਬ ਵਿੱਚ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਤੇਲੰਗਾਨਾ ਦੇ ਵਿਕਾਸ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਅਮਰੀਕਾ ਹੋਰਮਸ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਹ ਪ੍ਰੋਜੈਕਟ ਸੈਂਕੜੇ ਜਹਾਜ਼ਾਂ ਅਤੇ ਕਰੀਬ 20,000 ਨਾਵਿਕਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਗੈਰ ਗਠਜੋੜ ਵਾਲੇ ਦੇਸ਼ ਈਰਾਨ ਯੁੱਧ ਤੋਂ ਪ੍ਰਭਾਵਿਤ ਹੋਏ ਨੇ ਅਤੇ ਅਮਰੀਕਾ ਇਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਪਾਣੀਆਂ ਤੋਂ ਸੁਰੱਖਿਅਤ ਬਾਹਰ ਕੱਢਣ ਵਿੱਚ ਸਹਾਇਤਾ ਕਰੇਗਾ। ਅਮਰੀਕੀ ਕੇਂਦਰੀ ਕਮਾਨ ਮੁਤਾਬਿਕ ਇਸ ਉਦੇਸ਼ ਲਈ ਮਿਜ਼ਾਈਲ ਨਾਸ਼ਕਾਂ, 100 ਤੋਂ ਵੱਧ ਹਵਾਈ ਜਹਾਜ਼ਾਂ ਅਤੇ 15,000 ਮੁਲਾਜ਼ਮ ਤੈਨਾਤ ਕੀਤੇ ਜਾਣਗੇ। ਸ੍ਰੀ ਟਰੰਪ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ। ਫਰਵਰੀ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਹੋਰਮੁਸ ਪੜਜੋੜ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਕਰੀਬ ਕਰੀਬ ਬੰਦ ਕਰ ਦਿੱਤਾ। ਇਸ ਦੌਰਾਨ ਅਮਰੀਕਾ ਨੇ

0: ਰਾਣੀ ਬੰਦਰਗਾਹਾਂ 'ਤੇ ਸਮੁੰਦਰੀ ਫੌਜ ਦੀ ਨਾਕਾਬੰਦੀ ਲਾ ਦਿੱਤੀ ਏ। ਯੂਰਪੀ ਦੇਸ਼ਾਂ ਦੇ ਨੇਤਾ ਦੋ ਮਹੱਤਵਪੂਰਨ ਸਿਖਰ ਸੰਮੇਲਨਾਂ ਲਈ ਅਰਮੇਨੀਆ ਪਹੁੰਚ ਰਹੇ ਨੇ। ਅਰਮੇਨੀਆ ਨੂੰ ਲੰਮੇ ਸਮੇਂ ਤੋਂ ਰੂਸ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਰਿਹਾ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਯੂਰੇਸ਼ੀਆ ਆਰਥਿਕ ਸੰਘ ਦਾ ਮੈਂਬਰ ਵੀ ਏ। ਰੂਸ ਦਾ ਅਰਮੇਨੀਆ ਵਿੱਚ ਇੱਕ ਫੌਜੀ ਅੱਡਾ ਵੀ ਏ। ਅਰਮੇਨੀਆ ਨੂੰ ਰੂਸ ਤੋਂ ਸਸਤੀਆਂ ਦਰਾਂ 'ਤੇ ਗੈਸ ਮਿਲਦੀ ਰਹੀ ਏ। 30 ਤੋਂ ਵੱਧ ਯੂਰਪੀਅਨ ਨੇਤਾ ਅੱਜ ਅਰਮੇਨੀਆ ਵਿੱਚ ਯੂਰਪੀਅਨ ਰਾਜਨੀਤਿਕ ਭਾਈਚਾਰਾ ਸੰਮੇਲਨ ਵਿੱਚ ਸ਼ਾਮਿਲ ਹੋ ਰਹੇ ਨੇ। ਕੱਲ੍ਹ ਪਹਿਲਾ ਯੂਰਪੀ ਸੰਘ ਅਰਮੇਨੀਆ ਸਿਖਰ ਸੰਮੇਲਨ ਹੋਏਗਾ ਜਿਸ ਵਿੱਚ ਯੂ ਪ੍ਰਧਾਨ ਉਰਸੁਲਾ ਫੋਨ ਦੇਰ ਲੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਅੰਤੋਨੀ ਕੋਸਤਾ ਵੀ ਸ਼ਾਮਿਲ ਹੋਣਗੇ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਕੱਲ੍ਹ ਅਰਮੇਨੀਆ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਯੂਕਰੇਨ ਨੇ ਹਾਲ ਹੀ ਦੇ ਦਿਨਾਂ ਵਿੱਚ ਯੂਰਪੀਅਨ ਦੇਸ਼ਾਂ ਨਾਲ ਕੂਟਨੀਤਿਕ ਯਤਨ ਤੇਜ਼ ਕਰ ਦਿੱਤੇ ਨੇ। ਸਰਕਾਰ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆ ਵਿੱਚ ਬਦਲਦੀ ਸਥਿਤੀ ਦਰਮਿਆਨ ਊਰਜਾ ਸਪਲਾਈ, ਸਮੁੰਦਰੀ ਸੰਚਾਲਨ ਅਤੇ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ LPG ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਦੇਸ਼ ਭਰ ਵਿੱਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ LPG ਵਾਹਕ MT ਸਰਵਸ਼ਕਤੀ 46,313 ਮੀਟ੍ਰਿਕ ਟਨ LPG ਲੈ ਕੇ ਸੁਰੱਖਿਅਤ ਢੰਗ ਨਾਲ ਹੌਰਮੁਜ਼ ਪਣਜੋੜ ਪਾਰ ਕਰ ਗਿਆ ਹੈ। ਜਹਾਜ਼ ਦੇ ਇਸ ਮਹੀਨੇ ਦੇ 13 ਤਰੀਕ ਨੂੰ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਏ। ਐਟਲਾਂਟਿਕ ਮਹਾਂਸਾਗਰ ਵਿੱਚ ਇੱਕ ਕਰੂਜ਼ ਜਹਾਜ਼ 'ਤੇ ਸ਼ੱਕੀ ਤੌਰ 'ਤੇ ਹੰਤਾ ਵਾਇਰਸ ਦੇ ਫੈਲਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਏ। ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਕਿ ਹੰਤਾ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਹੋਈ ਏ, ਜਦੋਂ ਕਿ 5 ਹੋਰ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਏ। ਪ੍ਰਭਾਵਿਤ ਲੋਕਾਂ ਵਿੱਚ 69 ਸਾਲਾ ਬ੍ਰਿਟਿਸ਼ ਨਾਗਰਿਕ ਸ਼ਾਮਿਲ ਏ ਜੋ ਜੋਹਨਸਬਰਗ ਦੇ ਇੱਕ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਵਿੱਚ ਏ। ਭਾਰਤੀ ਮੌਸਮ ਵਿਭਾਗ MD ਨੇ ਅੱਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਅਤੇ ਲਖਨਊ ਸੁਪਰ ਜਾਇੰਟਸ ਆਮੋ ਸਾਹਮਣੇ ਹੋਣਗੀਆਂ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ। ਅਸਾਮ, ਪੱਛਮ ਬੰਗਾਲ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੂਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਅਮਰੀਕਾ ਹੋਰਮੁਸ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੈਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਪਹਿਲਾਂ ਸੁਣਦੇ ਹਾਂ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ 'ਚ ਬਿੱਲੋ ਫਿਲਮ ਦਾ ਇਹ ਗੀਤ।

0: ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਬ੍ਰੇਕ ਤੋਂ ਬਾਅਦ ਮੈਕ ਪੰਜਾਬ ਦੀ ਪ੍ਰੋਗਰਾਮ ਫਿਰ ਤੋਂ ਹਾਜ਼ਰ ਹੈ ਜੀ। ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮੀ ਗੀਤ ਸੁਣ ਰਹੇ ਹੋ। ਪ੍ਰੋਗਰਾਮ ਦਾ ਅਗਲਾ ਗੀਤ ਸਰਬਜੀਤ ਹੋਰਾਂ ਦੀ ਆਵਾਜ਼ 'ਚ, ਫਿਲਮ ਹੈ ਬਦਲਾ ਜੱਟੀ ਦਾ।

0: ਸਰਵਜੀਤ ਦੀ ਆਵਾਜ਼ 'ਚ ਤੁਸੀਂ ਬਦਲਾ ਜੱਟੀ ਦਾ ਫਿਲਮ 'ਚ ਵੀ ਗੀਤ ਸੁਣ ਰਹੇ ਸੀ ਅਤੇ ਹੁਣ ਸੁਣਦੇ ਹਾਂ ਜੀ ਸੁਰੇਸ਼ ਵਾਡੇਕਰ ਅਤੇ ਰਣਜੀਤ ਕੌਰ ਦੀ ਆਵਾਜ਼ 'ਚ ਰਾਣੋ ਫਿਲਮ 'ਚ ਵੀ ਗੀਤ।
1: ਅਲੱਗ ਕਿਸਮ ਕਾ ਆਦਮੀ ਹੈ ਤੋ

ਮੈਕ ਪੰਜਾਬ ਦੀ ਪ੍ਰੋਗਰਾਮ ਦੇ ਆਖਿਰ 'ਚ ਤੁਹਾਨੂੰ ਸੁਣਾ ਰਹੇ ਹਾਂ ਜੀ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ ਦੀ ਆਵਾਜ਼ 'ਚ ਮੁੰਡਿਆਂ ਤੋਂ ਬਚ ਕੇ ਰਹੀ ਫਿਲਮ ਦਾ ਇਹ ਗੀਤ।

ਮੈਂ ਇੱਕ ਪੰਜਾਬ ਦੀ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮੀ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਰਹੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਅਸਾਮ, ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੂ ਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ 'ਤੇ ਉੱਤਰੀ ਟੈਕਨੋਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ ਸੋਧ ਬਿੱਲ 2026 ਅਤੇ ਪੰਥਕ ਮਸਲਿਆਂ 'ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ 2 ਵੱਖ ਵੱਖ ਮਾਮਲਿਆਂ ਦੇ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਸਮੇਤ ਕੀਤਾ ਗਿਆ ਗ੍ਰਿਫਤਾਰ। 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਅਮਰੀਕਾ

ਹੌਰਮੁਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪਛੀਨਗੋਈ ਕੀਤੀ ਹੈ ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਸਵੇਰੇ 10 ਵਜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸੁਰ ਸਾਥਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਵਿਦੁਸ਼ੀ ਕਿਸ਼ੋਰੀ ਅਮੋਂਕਰ ਦਾ ਰਾਗ ਅਲਈਆ ਬਿਲਾਵਲ ਵਿੱਚ ਗਾਇਨ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸੁਰ ਸਾਥਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਵਿਦੁਸ਼ੀ ਕਿਸ਼ੋਰੀ ਅਮੋਂਕਰ ਦਾ ਰਾਗ ਅਲਈਆ ਬਿਲਾਵਲ ਵਿੱਚ ਗਾਇਨ।

ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਤੁਸੀਂ ਵਿਦੁਸ਼ੀ ਕਿਸ਼ੋਰੀ ਅਮੋਂਕਰ ਦਾ ਰਾਗ ਅਲਈਆ ਬਿਲਾਵਲ ਵਿੱਚ ਗਾਇਨ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣੀਏ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहित जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानु जरूरत दे मुताबिक बुलाया जावेगा।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 10 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਅਸਾਮ, ਪੱਛਮੀ ਬੰਗਾਲ, ਕੇਰਲਮ, ਤਮਿਲਨਾਡ ਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਰਤ ਨੇ ਲਿਪੂਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਗ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ ਤੇ ਉੱਤਰੀ ਟੈਕਨੋਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ ਸੋਧ ਬਿੱਲ 2026 ਤੇ ਪੰਥਕ ਮਸਲਿਆਂ ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਦੋ ਵੱਖ ਵੱਖ ਮਾਮਲਿਆਂ ਦੇ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਅਮਰੀਕਾ ਹੌਰਮੋਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਝੱਖੜ ਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

0: ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਦੀ ਆਵਾਜ਼ 'ਚ ਤੁਸੀਂ ਇਰਸ਼ਾਦ ਕਾਮਿਲ ਦੇ ਬੋਲ ਸੁਣ ਰਹੇ ਸੀ। ਏ ਆਰ ਰਹਿਮਾਨ ਦਾ ਸੰਗੀਤ ਸੀ, ਫਿਲਮ ਸੀ ਹਾਈਵੇ। ਅਤੇ ਹੁਣ ਸੁਣਦੇ ਹਾਂ ਜੀ ਅੱਜ ਦੇ ਹੈਲੋ ਫਰਮਾਇਸ਼ ਪ੍ਰੋਗਰਾਮ ਦੀ ਪਹਿਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਮੈਂ ਨੰਦਨੀ ਤਿਵਾਰੀ ਬਾਤ ਕਰ ਰਹੀ ਹੂੰ, ਮੱਧ ਪ੍ਰਦੇਸ਼ ਸੇ।
0: ਜੀ ਨੰਦਨੀ ਤਿਵਾਰੀ ਜੀ, ਸੁਣਾਓ ਹਾਲ ਚਾਲ, ਠੀਕ ਠਾਕ ਨੇ?
1: ਜੀ ਸਰ, ਹਮ ਠੀਕ ਹੈ, ਔਰ ਆਪ ਕੈਸੇ ਹੈਂ?
0: ਬਹੁਤ ਹੀ ਵਧੀਆ
1: ਜੀ। ਤੋ ਅੱਜ ਮੁਝੇ ਸੌਂਗ ਸੁਣਨਾ ਹੈ, ਮੈਂ ਪਿਆਰ ਕੀਆ ਤੋ ਡਰਨਾ ਕਿਆ, ਔਰ ਸੌਂਗ ਹੈ ਤੁਮ ਪਰ ਹਮੇ ਹਟ ਕੇ ਆ ਰਹਾ।
0: ਜੀ ਕੁਮਾਰ ਸਾਨੂੰ ਤੇ ਕਵਿਤਾ ਕ੍ਰਿਸ਼ਨ ਮੂਰਤੀ ਨੇ ਗੀਤ ਗਾਇਆ ਜੀ।
1: ਜੀ ਔਰ ਡੈਡੀਕੇਟ ਮੇਰੀ ਦੀਦੀ ਕੋ, ਰਾਨੂ ਦੀਦੀ ਕੋ ਰਹੇਗਾ
0: ਜੀ। ਬਹੁਤ ਮਿਹਰਬਾਨੀ ਕਾਲ ਕਰਨ ਲਈ, ਸੁਣਦੇ ਹਾਂ ਤੁਹਾਡੀ ਪਸੰਦ।

0: 10:45 ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ ਤੇ ਹੈਲੋ ਫਰਮਾਇਸ਼ ਪ੍ਰੋਗਰਾਮ ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸਾਨੂੰ ਫੋਨ ਕਰਕੇ ਸੁਣ ਰਹੇ ਹੋ। ਸਾਡਾ ਨੰਬਰ ਹੈ 0181-43-4273। ਹਾਂਜੀ, ਸਵਾਗਤ ਹੈ ਜੀ।
1: ਰਵਿੰਦਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਹੋਰ ਜੀ ਪ੍ਰਵੀਨ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਹਾਲ ਚਾਲ ਬਹੁਤ ਵਧੀਆ। ਪਿਛਲੇ ਸੋਮਵਾਰ ਲਾਉਣਾ ਸੀ, ਹਫ਼ਤਾ ਹੋ ਗਿਆ ਸੀ, ਯਾਦ ਭੁੱਲ ਗਿਆ ਮੈਨੂੰ ਕੰਮ ਚ।
0: ਅੱਛਾ,
1: ਅੱਜ ਫਿਰ ਦੂਜੇ ਸੋਮਵਾਰ ਮੈਂ ਰੋਟੀ ਖਾਣ ਲੱਗਾ ਕਰੇਲਿਆਂ ਨਾਲ।
0: ਅੱਛਾ,
1: ਮੈਨੂੰ ਯਾਦ ਆ ਗਿਆ, ਮੈਂ ਕਿਹਾ 14 ਦਿਨ ਹੋ ਗਿਆ ਅੱਜ ਕਾਲ ਮਿਲ ਨਹੀਂ ਮਿਲ।
0: ਅੱਛਾ,
1: ਹਾਂਜੀ
0: ਚਲੋ,
1: ਦੂਜੀ ਕਾਲ ਲੱਗ ਗਈ ਹੈ ਦੋ ਮੋਬਾਈਲਾਂ ਤੋਂ।
0: ਚਲੋ ਬਹੁਤ ਵਧੀਆ, ਕਾਲ ਲੱਗ ਗਈ, ਪਰ ਕਰੇਲੇ ਤੇ ਨਹੀਂ ਠੰਡੇ ਹੋ ਗਏ ਤੁਹਾਡੇ?
1: ਨਹੀਂ ਨਹੀਂ ਕਰੇਲੇ ਜਿੰਨੇ ਠੰਡੇ ਹੋ ਗਏ, ਕੋੜੇ ਹੋ ਗਏ, ਮਜ਼ਾ ਆਊਗਾ।
0: ਚਲੋ, ਕੌੜੇ ਕਰੇਲਿਆਂ ਦੇ ਨਾਲ, ਮੈਂ ਕਿਹਾ ਕੌੜੇ ਕਰੇਲਿਆਂ ਦੇ ਨਾਲ ਮਿੱਠਾ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ?
1: ਮਿੱਠਾ ਗੀਤ ਤੁਸੀਂ ਵਜਾਤਾ ਸੁਣਨਾ ਦਾ, ਹਾਥ ਕੀ ਚੰਦ ਦੇ ਲਕੀਰ,
0: ਅਨਵਰ ਤੇ ਸੁਰੇਸ਼ ਵਾਡੇਕਰ ਦਾ ਗਾਇਆ ਹੈ ਨਾ?
1: ਬਿਲਕੁਲ ਬਿਲਕੁਲ ਜੀ।
0: ਠੀਕ ਹੈ ਜੀ, ਪ੍ਰਵੀਨ ਜੀ ਬਹੁਤ ਮਿਹਰਬਾਨੀ ਕਾਲ ਕਰਨ ਲਈ।

0: ਆਨੰਦ ਬਖਸ਼ੀ ਦੇ ਬੋਲ ਸੀ ਜੀ, ਕਲਿਆਣ ਜੀ ਆਨੰਦ ਜੀ ਦਾ ਸੰਗੀਤ ਵਿਧਾਤਾ ਫਿਲਮ 'ਚੋਂ ਤੁਸੀਂ ਅਨਵਰ ਅਤੇ ਸੁਰੇਸ਼ ਵਾੜੇਕਰ ਦਾ ਗਾਇਆ ਇਹ ਗੀਤ ਸੁਣਿਆ। ਸੁਣੀਏ ਹੁਣ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ ਸਵਾਗਤ ਹੈ ਜੀ।
1: ਸੁਭਰਿੰਦਰ ਜੀ ਨਮਸਕਾਰ।
0: ਨਮਸਕਾਰ, ਕੌਣ ਬੋਲ ਰਹੇ ਹੋ?
1: ਪੁਰਸ਼ੋਤਮ ਕਪੂਰਥਲੇ ਬੋਲ ਰਿਹਾ ਜੀ।
0: ਹੋਰ ਜੀ ਪੁਰਸ਼ੋਤਮ ਜੀ, ਕੀ ਹਾਲ ਹੈ, ਠੀਕ ਠਾਕ ਹੋ?
1: ਬਿਲਕੁਲ ਠੀਕ ਹੈ ਜੀ। ਜਿਹੜੀ ਤੁਸੀਂ ਸਵੇਰੇ ਸਵੇਰੇ ਰਿਕੁਐਸਟ ਕੀਤੀ ਹੈ ਨਾ ਹੁਣ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ,
0: ਹਾਂਜੀ ਹਾਂਜੀ,
1: ਕੁਛ ਤਾਂ ਜਿਹੜੇ ਸੱਜਣ ਮਿੱਤਰ ਆ ਉਹ ਤਾਂ ਬਹੁਤ ਯਾਨੀ ਕਹਿੰਦੇ ਵਧੀਆ ਤਰੀਕੇ ਨਾਲ ਦਿੰਦੇ ਆ ਰਿਕੁਐਸਟ ਤੁਹਾਡੀ, ਮੰਨਦੇ ਆ
0: ਜੀ ਜੀ,
1: ਤੇ ਕੁਛ ਜਿਹੜੇ ਆ ਨਾ
0: ਜੀ
1: ਉਹ ਪਰਵਾਹ ਨਹੀਂ ਕਰਦੇ ਇਸ ਚੀਜ਼ ਦੀ।
0: ਦੇਖੋ ਜੀ, ਜੇ ਆਪਾਂ ਚਾਹੁੰਦੇ ਹਾਂ ਨਾ ਕਿ ਚੀਜ਼ਾਂ ਸਹੀ ਤਰ੍ਹਾਂ ਹੋਣ ਤਾਂ ਫਿਰ ਪਰਵਾਹ ਤਾਂ ਕਰਨੀ ਪੈਣੀ ਹੈ।
1: ਬਿਲਕੁਲ ਜੀ ਬਿਲਕੁਲ।
0: ਅਤੇ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜੇ ਕੋਈ ਹਫ਼ਤੇ ਬਾਅਦ 10 ਦਿਨ ਬਾਅਦ ਆ ਕੇ ਆਪਣੀ ਹਾਜ਼ਰੀ ਲਵਾਏਗਾ ਤਾਂ ਉਹ ਬਾਕੀ ਦੋਸਤ ਜਿਹੜੇ ਵਿਚਾਰੇ ਤਰਸਦੇ ਰਹਿੰਦੇ ਨੇ ਜਿਨ੍ਹਾਂ ਦਾ ਫੋਨ ਨਹੀਂ ਲੱਗਦਾ, ਘੱਟੋ ਘੱਟ ਉਹਨਾਂ ਨੂੰ ਤਸੱਲੀ ਤਾਂ ਹੋਏਗੀ।
1: ਮੈਂ ਥੋੜ੍ਹੇ ਜਿਹੇ ਚਲੋ ਨਾਂ ਨਹੀਂ ਲੈਣਾ ਚਾਹੁੰਦਾ
0: ਜੀ,
1: ਬਟ ਮੈਂ ਮਹਿਸੂਸ ਕੀਤਾ
0: ਜੀ
1: ਕੁਛ ਕਾਲਰ 2 ਵਜੇ ਜਿਹੜੇ ਨਾ 4 ਵਜੇ ਜਿਹੜਾ ਪ੍ਰੋਗਰਾਮ ਚੱਲਦਾ ਨਾ FM ਦਾ,
0: ਹਾਂਜੀ ਹਾਂਜੀ,
1: ਉਹਦੇ 'ਤੇ ਵੀ ਆਉਂਦੇ ਆ। ਫਿਰ ਜਿਹੜਾ 5 ਵਜੇ ਯੁਵਾ
0: ਸਮਝਣਾ ਚਾਹੀਦਾ ਇਸ ਚੀਜ਼ ਨੂੰ,
1: ਕਿਉਂਕਿ ਹੈ ਤੇ ਜਲੰਧਰ ਹੀ ਹੈ ਨਾ।
0: ਬਿਲਕੁਲ ਬਿਲਕੁਲ,
1: ਲਗਭਗ ਕੱਲ ਜਿਹੜੇ ਲਿਸਨਰ ਨੇ ਉਹਦੇ ਉਹੀ ਨੇ
0: ਜੀ, ਬਿਲਕੁਲ ਸਹੀ ਗੱਲ,
1: ਜਾਣਦੇ ਇੱਕ ਦੂਜੇ ਨੂੰ
0: ਬਿਲਕੁਲ। ਤੇ ਪੁਰਸ਼ੋਤਮ ਜੀ ਤੁਹਾਡੀ ਸਲਾਹ ਬਿਲਕੁਲ ਸਹੀ ਹੈ, ਉਹਨਾਂ ਤੱਕ ਪਹੁੰਚੇਗੀ ਤੇ ਉਹਨਾਂ ਦੇ ਮਨ ਨੂੰ ਵੀ ਲੱਗੇਗੀ। ਹੁਣ ਤੁਸੀਂ ਇਹ ਦੱਸੋ ਕਿ ਗਾਣਾ ਕਿਹੜਾ ਲਾਈਏ ਆਪਾਂ?
1: ਗਾਣਾ ਫਿਲਮ ਰਾ 1 ਹੈ ਜੀ ਕੋਈ, ਉਹਦਾ ਸੁਣਾ ਦਿਓ।
0: ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।
1: ਓਕੇ, ਥੈਂਕ ਯੂ ਜੀ।

0: ਰਾਵਣ ਫਿਲਮ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ, ਅਤੇ ਤੁਹਾਡੇ ਦਿਲ ਨੂੰ ਜਿਹੜਾ ਗੀਤ ਚੰਗਾ ਲੱਗਦਾ ਉਸ ਬਾਰੇ ਤੁਸੀਂ ਸਾਨੂੰ ਦੱਸ ਸਕਦੇ ਹੋ ਫੋਨ ਕਰਕੇ, ਅਤੇ ਅਸੀਂ ਤੁਹਾਨੂੰ ਉਹ ਗੀਤ ਜ਼ਰੂਰ ਸੁਣਾਵਾਂਗੇ। ਬਸ ਸਾਡਾ ਨੰਬਰ ਡਾਇਲ ਕਰੋ 0181 23 42 173। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜਗਤਾਰ ਸਿੰਘ ਗਿੱਲ ਜੀ, ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤੁਸੀਂ ਹੋਰ ਤੋਂ ਬੋਲਦਾ ਸਰ?
0: ਹੋਰ ਜੀ ਜਗਤਾਰ ਸਿੰਘ ਗਿੱਲ ਜੀ, ਠੀਕ ਠਾਕ ਹੋ?
1: ਠੀਕ ਠਾਕ, ਵਧੀਆ ਸਰ। ਤੁਸੀਂ ਦੱਸੋ, ਘਰ ਪਰਿਵਾਰ ਠੀਕ ਹੈ ਸਰ?
0: ਬਹੁਤ ਵਧੀਆ। ਇਸ ਵੇਲੇ ਕੀ ਕਰ ਰਹੇ ਸੀ, ਕੰਮ ਤੇ ਸੀ ਕਿ ਘਰੇ ਹੀ ਹੋ ਅਜੇ?
1: ਨਹੀਂ, ਦੁਕਾਨ ਤੇ ਬੈਠੇ ਸੀ ਸਰ, ਬਸ ਚਾਹ ਪੀਂਦੇ ਸੀਗੇ।
0: ਅੱਛਾ,
1: ਨਾਲ ਨਾਲ ਫਿਰ ਮੈਸੇਜ ਆਇਆ ਵੀ ਫੋਨ ਵੀ ਬਣਾ ਲਈਏ।
0: ਵਾਹ ਜੀ ਵਾਹ, ਕੀ ਬਾਤ ਹੈ, ਦੇਖ ਲਓ ਇੱਕੋ ਵੇਲੇ ਤਿੰਨ ਕੰਮ ਕਰ ਰਹੇ ਹੋ ਤੁਸੀਂ, ਦੁਕਾਨ ਤੇ ਵੀ ਹੋ, ਚਾਹ ਵੀ ਪੀ ਰਹੇ ਹੋ, ਫੋਨ ਵੀ ਕਰ ਰਹੇ ਹੋ ਤੇ ਰੇਡੀਓ ਵੀ ਸੁਣ ਰਹੇ ਹੋ। ਠੀਕ ਹੈ, ਦੱਸੋ ਕਿਹੜਾ ਗੀਤ ਸੁਣੀਏ? ਠੀਕ ਹੈ ਜੀ, ਹਿਨਾ ਫਿਲਮ ਚੋਂ ਗੀਤ ਤੁਹਾਡੀ ਫਰਮਾਇਸ਼ ਤੇ ਆਪਾਂ ਸੁਣਦੇ ਹਾਂ। ਬਹੁਤ ਮਿਹਰਬਾਨੀ ਕਾਲ ਕਰਨ ਲਈ।

0: ਇਹਨਾਂ ਫਿਲਮ 'ਚੋਂ ਲਤਾ ਮੰਗੇਸ਼ਕਰ ਨੂੰ ਤੁਸੀਂ ਸੁਣਿਆ ਜੀ, ਰਵਿੰਦਰ ਜੈਨ ਦਾ ਸੰਗੀਤ ਸੀ ਅਤੇ ਉਹਨਾਂ ਦੇ ਬੋਲ ਸੀ। 10:25 ਹੋ ਗਏ ਨੇ, ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣ ਰਹੇ ਹੋ, 11 ਵਜੇ ਤੱਕ ਸੁਣਦੇ ਰਹੋਗੇ ਅਤੇ ਆਪਣੀ ਪਸੰਦ ਦਾ ਫਿਲਮੀ ਗੀਤ ਵੀ ਸੁਣ ਸਕਦੇ ਹੋ ਸਾਨੂੰ ਫੋਨ ਕਰਕੇ। ਨੰਬਰ ਹੈ 0181 23 42 173। ਹਾਂਜੀ, ਸਵਾਗਤ ਹੈ ਜੀ।
1: ਨਮਸਤੇ ਸਰ।
0: ਨਮਸਤੇ ਜੀ, ਕੌਣ ਬੋਲ ਰਹੇ ਹੋ?
1: ਕ੍ਰਿਸ਼ਨਪਾਲ ਪਰਮਾਰ, ਛਾਇਲ ਮੀਨਾ, ਸੋਨਕਚ ਤਹਿਸੀਲ, ਦੇਵਾ ਜ਼ਿਲ੍ਹਾ, ਮੱਧ ਪ੍ਰਦੇਸ਼ ਸਰ।
0: ਵਾਹ ਜੀ ਵਾਹ, ਕ੍ਰਿਸ਼ਨਪਾਲ ਪਰਮਾਰ ਜੀ, ਬੜੀ ਦੂਰੋਂ ਯਾਦ ਕੀਤਾ ਤੁਸੀਂ ਸਾਨੂੰ।
1: ਸਰ, ਪਿਆਸਾ ਸਾਵਨ ਪਿਕਚਰ ਦਾ ਗਾਣਾ ਹੈ
0: ਜੀ,
1: ਤੇਰਾ ਸਾਥ ਹੈ ਤੁਮ ਮੁਝੇ ਕਿਆ ਕਮੀ।
0: ਠੀਕ ਹੈ ਜੀ, ਕ੍ਰਿਸ਼ਨਪਾਲ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ।

0: ਬਾਕੀ ਜੀ ਸਾਥ ਬੰਦੇ ਨੂੰ ਵਧੀਆ ਮਿਲ ਜਾਏ ਨਾ ਤਾਂ ਫਿਰ ਮੁਸ਼ਕਿਲਾਂ ਮੁਸ਼ਕਿਲ ਨਹੀਂ ਲੱਗਦੀਆਂ ਹੁੰਦੀਆਂ। ਅਤੇ ਆਕਾਸ਼ਵਾਣੀ ਜਲੰਧਰ ਦੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤਾਂ ਸਾਡੇ ਕੋਲ ਬਹੁਤ ਸਾਰੇ ਦੋਸਤਾਂ ਮਿੱਤਰਾਂ ਦਾ ਸਾਥ ਹੈ ਜਿਹੜੇ ਸਹਿਯੋਗ ਕਰਦੇ ਨੇ ਸਾਡੇ ਇਸ ਪ੍ਰੋਗਰਾਮ ਦੇ ਨਾਲ। ਅਤੇ ਸਾਡੇ ਅਗਲੇ ਸਾਥੀ ਕੌਣ ਨੇ ਦੇਖੀਏ ਜ਼ਰਾ। ਹਾਂਜੀ
1: ਹੈਲੋ, ਨਮਸਕਾਰ ਸਰ।
0: ਨਮਸਕਾਰ ਜੀ, ਪਹਿਲਾਂ ਤਾਂ ਆਪਣੇ ਰੇਡੀਓ ਸੈੱਟ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ ਤਾਂ ਕਿ ਸਾਨੂੰ ਦੋ ਦੋ ਆਵਾਜ਼ਾਂ ਨਾ ਸੁਣਨ, ਅਤੇ ਤੁਸੀਂ ਜੋ ਵੀ ਕਹਿ ਰਹੇ ਹੋ ਨਾ ਉਹ ਸਾਨੂੰ ਸਮਝ ਆ ਜਾਏ ਕਿ ਤੁਸੀਂ ਕਹਿਣਾ ਕੀ ਚਾਹ ਰਹੇ ਹੋ।
1: ਬੰਦ ਹੀ ਕਰਤਾ ਸਰ।
0: ਹੁਣ ਦੱਸੋ ਤੁਹਾਡਾ ਨਾਂ ਕੀ ਹੈ?
1: ਸੰਜੀਵ ਕੁਮਾਰ ਬੋਲਦਾ ਜੀ, ਮੈਂ ਪਿੰਡ ਸ਼ਿਬੋਚੱਕ ਤਹਿਸੀਲ ਮਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ।
0: ਹੋਰ ਜੀ ਸੰਜੀਵ ਕੁਮਾਰ ਜੀ, ਠੀਕ ਠਾਕ ਹੋ?
1: ਹਾਂਜੀ ਠੀਕ ਹੈ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ। ਅਤੇ ਰੇਡੀਓ ਸੁਣਦਿਆਂ ਕਿੰਨੇ ਸਾਲ ਹੋ ਗਏ ਤੁਹਾਨੂੰ?
1: ਮੈਂ 2000 ਪਹਿਲਾਂ ਤਾਂ ਤੁਹਾਨੂੰ 1997-98 'ਚ ਰੇਡੀਓ ਲਿਆ ਸੀ, ਉਦੋਂ ਤਾਂ ਸੁਣਦਾ ਮੈਂ।
0: ਅੱਛਾ, ਇਹਦਾ ਮਤਲਬ 27-28 ਸਾਲ ਹੋ ਗਏ ਤੁਹਾਨੂੰ ਰੇਡੀਓ ਸੁਣਦੇ, ਹੈ ਨਾ?
1: ਹਾਂਜੀ ਹਾਂਜੀ ਬਿਲਕੁਲ।
0: ਅਤੇ ਸੰਜੀਵ ਜੀ, ਘਰ 'ਚ ਸਿਰਫ ਤੁਸੀਂ ਸੁਣਦੇ ਹੋ ਕਿ ਸਾਰਾ ਪਰਿਵਾਰ ਸੁਣਦਾ ਹੁੰਦਾ ਜੀ?
1: ਅੱਜ ਤਾਂ ਮੈਂ ਇਕੱਲਾ ਹੀ ਹਾਂ, ਪਹਿਲਾਂ ਮੇਰੀ ਮਾਂ ਸੁਣਦੀ, ਨਾਲ ਬਾਹਰ ਲੰਮੀ ਪਈ ਰਹਿੰਦੀ ਬਣਾ ਲੈ ਕੇ ਸੁਣ।
0: ਅੱਛਾ, ਚਲੋ ਰੇਡੀਓ ਉਹਨਾਂ ਦਾ ਦਿਲ ਲਾ ਰੱਖਦਾ ਹੈ ਨਾ।
1: ਦਵਾਈ ਲੈਣਗੇ ਅੱਜ।
0: ਅੱਛਾ ਅੱਛਾ ਠੀਕ ਹੈ ਜੀ। ਅਤੇ ਸੰਜੀਵ ਜੀ ਨੂੰ ਕਿਹੜਾ ਗੀਤ ਸੁਣਾਈਏ?
1: ਮਹਿਬੂਬਾ ਫਿਲਮ ਦਾ ਸੁਣਾ ਦੋ ਜੀ, ਕਿਸ਼ੋਰ ਕੁਮਾਰ ਅਤੇ ਲਤਾ ਜੀ ਦੀ ਆਵਾਜ਼ 'ਚ, ਪਰਬਤ ਕੇ ਪੀਛੇ ਚੰਬੇ ਬਾਬਾਓਂ।
0: ਬਹੁਤ ਪਿਆਰਾ ਗੀਤ ਹੈ ਜੀ, ਆਪਾਂ ਸੁਣਦੇ ਹਾਂ।
1: ਠੀਕ ਹੈ ਸਰ,
0: ਮਿਹਰਬਾਨੀ ਜੀ ਕਾਲ ਕਰਨ ਦੇ ਲਈ।

ਬ੍ਰੇਕ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ ਫਿਰ ਤੋਂ ਹਾਜ਼ਰ ਹੈ ਜੀ। ਫਿਰ ਤੋਂ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ 11 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲਣਾ ਹੈ, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਅਤੇ ਸਾਡੇ ਇਸ ਪ੍ਰੋਗਰਾਮ ਦਾ ਫੋਨ ਨੰਬਰ 0181 23 42 173। ਹਾਂਜੀ, ਸਵਾਗਤ ਹੈ ਜੀ। ਲਓ ਜੀ, ਫੋਨ ਕਾਲ ਆਈ ਸੀ ਪਰ ਵਿੱਚੇ ਹੀ ਕੱਟੀ ਗਈ। ਪਰ ਇਹਨਾਂ ਨੇ ਜਿਹੜੀ ਫਰਮਾਇਸ਼ ਦਾ ਗੀਤ ਸਾਨੂੰ ਕਿਹਾ ਸੀ ਨਾ, ਉਹ ਗੀਤ ਅਸੀਂ ਨੋਟ ਕਰਕੇ ਰੱਖਿਆ ਸੀ। ਸੋ ਇਸ ਕਰਕੇ ਏਕ ਸਪੇਰਾ ਏਕ ਲੁਟੇਰਾ ਫਿਲਮ ਦਾ ਇਹ ਗੀਤ ਇਹਨਾਂ ਨੇ ਸੁਣਨਾ ਚਾਹਿਆ ਸੀ।

0: ਅਸਦ ਭੋਪਾਲੀ ਦਾ ਲਿਖਿਆ ਗੀਤ ਤੁਸੀਂ ਮੁਹੰਮਦ ਰਫੀ ਦੀ ਆਵਾਜ਼ 'ਚ ਸੁਣ ਰਹੇ ਸੀ ਜੀ। ਤਰਜ਼ ਏ ਊਸ਼ਾ ਖੰਨਾ ਦੀ ਸੀ, ਫਿਲਮ ਸੀ ਇੱਕ ਸਪੇਰਾ ਇੱਕ ਲੁਟੇਰਾ। ਅਤੇ ਹੁਣ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਰਾਮ ਰਾਮ।
0: ਰਾਮ ਰਾਮ ਜੀ, ਕੌਣ ਬੋਲ ਰਹੇ ਹੋ?
1: ਹਾਂਜੀ, ਸਾਡੇ ਦੋਸਤ ਸਰਵਣ ਕੁਮਾਰ ਰਣਵਾ, ਗਾਂ ਮੇਰਾਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ।
0: ਹੋਰ ਸਰਵਣ ਕੁਮਾਰ ਰਣਵਾ ਜੀ, ਸੁਣਾਓ, ਹਾਲ ਚਾਲ ਠੀਕ ਠਾਕ ਨੇ?
1: ਮੈਂ ਕੋਈ ਜੀ ਬੱਲੇ ਬੱਲੇ।
0: ਤੇ ਗੀਤ ਕਿਹੜਾ ਹੋ ਜਾਏ?
1: ਬਾਕੀ ਠੀਕੇ ਜੋ ਵੀ ਮਨ ਪਸੰਦ ਪ੍ਰੋਗਰਾਮ, ਬੜੋ ਮਨ ਪਸੰਦ ਹੋ ਗਾਣੋ ਕਾਂਬੋ ਯਾ ਜੀ ਹੈ।
0: ਜੀ ਜੀ ਜੀ,
1: ਰਿਸ਼ਤਾ ਕਾਗਜ਼ ਦਾ ਫਿਲਮ ਨੇ ਮੈਂ ਗਾਣੋ ਸੁਣਾ ਦਿਓ ਜੀ, ਸੱਜਣਾ ਸੁਣ ਮੇਰੀ ਚਾਬੀ ਸੁਣ,
0: ਰਿਸ਼ਤਾ ਕਾਗਜ਼ ਕਾ ਫਿਲਮ ਚੋਂ, ਹੈ ਨਾ?
1: ਹਾਂਜੀ,
0: ਠੀਕ ਹੈ ਜੀ। ਸਰਵਣ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਆ ਰਿਹਾ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।

0: ਰਾਜੇਸ਼ ਰੋਸ਼ਨ ਦੇ ਸੰਗੀਤ ਨਿਰਦੇਸ਼ਨ 'ਚ ਤੁਸੀਂ ਲਤਾ ਮੰਗੇਸ਼ਕਰ ਨੂੰ ਸੁਣ ਰਹੇ ਸੀ ਜੀ। ਰਿਸ਼ਤਾ ਕਾਗਜ਼ ਕਾ ਫਿਲਮ ਸੀ ਅਤੇ ਹੁਣ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਅਸੀਂ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ ਸਵਾਗਤ ਹੈ ਜੀ।
1: ਪਰਸ਼ੋਤਮ ਕੌੜਾ ਬੋਲ ਰਿਹਾ ਜੀ, ਪਟਿਆਲੇ ਤੋਂ ਜੀ।
0: ਪਰਸ਼ੋਤਮ ਕੌੜਾ ਜੀ, ਸਵਾਗਤ ਹੈ ਪ੍ਰੋਗਰਾਮ 'ਚ, ਤੁਹਾਡਾ ਕੀ ਹਾਲ ਹੈ?
1: ਜੀ ਬਹੁਤ ਵਧੀਆ ਸਰ, ਬਹੁਤ ਵਧੀਆ ਜੀ। ਹਾਂਜੀ ਸਰ, ਮੈਨੂੰ ਗਾਣਾ ਸੁਣਾ ਦੋ ਜੀ, ਪ੍ਰਤੀਗਿਆ ਪਿਕਚਰ ਦਾ ਜੀ। ਧਰਮਿੰਦਰ ਜੀ ਦਾ ਮੈਂ ਬਹੁਤ ਵੱਡਾ ਫੈਨ ਹਾਂ ਜੀ, ਫੈਨ ਰਿਹਾ, ਬਹੁਤ ਵਾਰੀ ਮੈਂ ਉਹਨਾਂ ਨੂੰ ਮਿਲਿਆ ਆਪਣੀ ਲਾਈਫ ਦੇ ਵਿੱਚ।
0: ਅੱਛਾ।
1: ਤੇ ਉਹਨਾਂ ਦੇ ਮੈਂ ਸਾਰੇ ਗਾਣੇ ਪਸੰਦ ਕਰ ਲੈਂਦੀ ਹਾਂ ਜੀ।
0: ਅੱਛਾ, ਸੋ ਪ੍ਰਤੀਗਿਆ ਫਿਲਮ 'ਚੋਂ ਤੁਹਾਨੂੰ ਕੋਈ ਗੀਤ ਸੁਣਾ ਦਈਏ?
1: ਸਰ ਸੁਣਾ ਦੋ ਜੀ, ਮੈਂ ਜੱਟ ਜੰਮਲਾ ਪਗਲਾ ਦੀਵਾਨਾ ਜੀ।
0: ਠੀਕ ਹੈ ਜੀ, ਪੁਰਸ਼ੋਤਮ ਜੀ ਆ ਗਿਆ ਤੁਹਾਡੀ ਫਰਮਾਇਸ਼ ਦਾ ਗੀਤ।
1: ਥੈਂਕ ਯੂ ਸਰ,
0: ਮਿਹਰਬਾਨੀ ਕਾਲ ਕਰਨ ਦੇ ਲਈ।

0: ਲਕਸ਼ਮੀਕਾਂਤ ਪਿਆਰੇਲਾਲ ਦੇ ਸੰਗੀਤ ਨਿਰਦੇਸ਼ਨ 'ਚ ਮੁਹੰਮਦ ਰਫੀ ਦੀ ਆਵਾਜ਼ 'ਚ ਤੁਸੀਂ ਪ੍ਰਤਿਗਿਆ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਹੁਣ ਦੇਖਦੇ ਹਾਂ ਜੀ ਕਿਹੜੇ ਸਾਡੇ ਦੋਸਤ ਆਏ ਨੇ ਕਿਹੜਾ ਗੀਤ ਸੁਣਨ ਲਈ।
1: ਹੈਲੋ
0: ਹੈਲੋ,
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ
1: ਜੀ? ਗੁਰਮੁਖ, ਪਿੰਡ ਪਰਜੀਆਂ ਕਲਾਂ, ਆਰਮੀ ਟਾਵਰ ਤੋਂ ਸਰ।
0: ਹੋਰ ਜੀ ਗੁਰਮੁਖ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਬਹੁਤ ਵਧੀਆ ਸਰ। ਫੋਨ ਲੱਗ ਗਿਆ, ਦੋ ਦੋਸਤ ਟਰਾਈ ਮਾਰ ਰਹੇ ਸੀ, ਮੇਰਾ ਟਾਈਮ ਵੀ ਖਤਮ, ਹੁਣ ਨਹੀਂ ਚੱਕਣਾ।
0: ਅੱਛਾ, ਦੋ ਦੋਸਤ ਟਰਾਈ ਮਾਰਦੇ ਸੀ, ਫੋਨ ਤੁਹਾਡਾ ਲੱਗਾ?
1: ਹਾਂ ਜੀ, ਮੇਰਾ ਲੱਗਾ।
0: ਠੀਕ ਹੈ ਜੀ, ਤੇ ਦੱਸੋ ਗੁਰਮੁਖ ਜੀ ਕਿਹੜਾ ਗੀਤ ਸੁਣਾਈਏ?
1: ਉਹ ਗਾਣਾ ਸੁਣਨਾ, ਇਹ ਦੁਨੀਆ ਮੇ ਫਿਰ ਮੇਰੇ ਕੰਮ ਤੇ ਨਹੀਂ, ਹੀਰ ਰਾਂਝਾ ਮੂਵੀ ਦਾ, ਮੁਹੰਮਦ ਰਫੀ ਸਾਹਿਬ ਦਾ ਗਾਣਾ।
0: ਦੱਸੋ, ਫੋਨ ਤੁਹਾਡਾ ਲੱਗ ਗਿਆ, ਖੁਸ਼ ਤੁਸੀਂ ਇੰਨੇ ਹੋ ਤੇ ਕਹੀ ਜਾਂਦੇ ਹੋ ਵੀ ਦੁਨੀਆ ਮੇਰੇ ਕੰਮ ਦੀ ਨਹੀਂ।
1: ਨਹੀਂ, ਗਾਣੇ ਬਹੁਤ ਚੰਗੇ ਰਫੀ ਸਾਹਿਬ ਦੇ ਸਰ, ਮਤਲਬ ਕੋਈ ਨਹੀਂ ਰਹਾ।
0: ਜੀ ਜੀ, ਠੀਕ ਹੈ ਜੀ, ਆਪਾਂ ਸੁਣਦੇ ਹਾਂ ਜੀ।

ਜੀ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸਰਬਜੀਤ ਚੀਮਾ ਦੇ ਗਾਏ ਹੋਏ ਇਸ ਗੀਤ ਦੇ ਨਾਲ ਅਤੇ ਇਸ ਦਰਮਿਆਨ ਸਾਡੇ ਕੋਲ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ ਅਤੇ ਮੈਂ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹਾਂ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਦਾ। ਸੋ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਰਾਜ ਪੈਲਸ ਮਾਊਨਾਥ ਭੰਜਨ ਉੱਤਰ ਪ੍ਰਦੇਸ਼ ਤੋਂ। ਫਰਮਾਇਸ਼ ਭੇਜਣ ਵਾਲੇ ਨੇ ਰਾਜੇਸ਼ ਕੁਮਾਰ ਵਰਮਾ, ਪ੍ਰੀਤੀ ਵਰਮਾ, ਕਾਰਤਿਕ ਆਰਿਆਨ ਵਰਮਾ। ਸ਼ਿਵ ਮੰਦਿਰ ਹਕੀਕਤਪੁਰਾ ਮਾਊ ਤੋਂ ਹੀ ਫਰਮਾਇਸ਼ ਭੇਜੀ ਹੈ ਮੁੰਨਾ ਭਾਈ ਸਵਰਨਕਾਰ, ਪਿੰਕੀ ਸਵਰਨਕਾਰ, ਆਰਿਆਨ ਕ੍ਰਿਸ਼ਨ ਅਤੇ ਪੀਹੂ ਸਵਰਨਕਾਰ ਹੋਰਾਂ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ। ਭੇਜਣ ਵਾਲੇ ਨੇ ਅਭਿਜੀਤ ਗਵਾਹੀਕਰ ਰਾਹੀ, ਸ਼੍ਰੀਮਤੀ ਸਰੀਤਾ ਗਵਾਹੀਕਰ ਰਾਹੀ, ਪ੍ਰਿੰਸ ਏਕਾਸ਼ ਗਵਾਹੀਕਰ ਰਾਹੀ। ਸੋ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਬਦਲਾਪੁਰ ਮੁੰਬਈ ਤੋਂ। ਭੇਜਣ ਵਾਲੇ ਨੇ ਪ੍ਰਨੀਤਾ ਗਵਾਹੀਕਰ, ਸਿਧਾਂਤ ਗਵਾਹੀਕਰ ਅਤੇ ਲਾਡਲਾ ਟੁਕ ਟੁਕ ਗਵਾਹੀਕਰ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜ਼ਿਲ੍ਹਾ ਮੁਰਾਦਾਬਾਦ, ਪਿੰਡ ਦਹਿਲਾਪੁਰ, ਉੱਤਰ ਪ੍ਰਦੇਸ਼ ਤੋਂ। ਭੇਜਣ ਵਾਲੇ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਰਿੰਦਰ ਚਾਵਲਾ ਵੱਲੋਂ, ਪਿੰਡ ਮਖੋਮਪੁਰ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ। ਅਤੇ ਫਰਮਾਇਸ਼ ਭੇਜ ਰਹੇ ਨੇ ਹਰਕ੍ਰਿਸ਼ਨ, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਦਮਨਜੀਤ, ਮਨੀ, ਪਿਊਸ਼ ਅਤੇ ਨੇਹਾ ਤੋਂ ਇਲਾਵਾ ਓਮ ਫਰਮਾਇਸ਼ ਭੇਜ ਰਹੇ ਨੇ। ਫਰਮਾਇਸ਼ ਭੇਜੀ ਹੈ ਜੀ ਇਹਨਾਂ ਨੇ ਗੀਤ ਸੁਣਨਾ ਹੈ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦਾ। ਸੋ ਗੀਤ ਦੇ ਬੋਲ ਇਹਨਾਂ ਨੇ ਟਾਈਪ ਕੀਤੇ ਅਤੇ ਕਿਹਾ ਕਿ ਰੀਮਿਕਸ ਵਿੱਚ ਇਹਨਾਂ ਨੂੰ ਸੁਣਾਇਆ ਜਾਵੇ ਗੀਤ, ਤਾਂ ਸਾਨੂੰ ਜ਼ਰੂਰ ਸੁਣਾਵਾਂਗੇ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਅਲਵਾਣਾ ਮਾਇਨਾ, ਤਹਿਸੀਲ ਪਾਇਲ ਤੋਂ, ਡਿਸਟ੍ਰਿਕਟ ਲੁਧਿਆਣਾ। ਭੇਜਣ ਵਾਲੇ ਨੇ ਫਰਮਾਇਸ਼ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ

0: ਫਰਮਾਇਸ਼ ਸਾਨੂੰ ਭੇਜੀਏ ਜੀ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਰਮੀ ਹੈਬੋਵਾਲ ਹੋਰੀ। ਅਗਲੀ ਫਰਮਾਇਸ਼, ਆਪਣਾ ਨਾਮ ਥੋੜ੍ਹਾ ਚੰਗੀ ਤਰ੍ਹਾਂ ਟਾਈਪ ਕਰਕੇ ਭੇਜਿਆ ਕਰੋ, ਕਿਉਂਕਿ ਪਿੰਡ ਦਾ ਨਾਮ ਅਤੇ ਤੁਹਾਡੇ ਨਾਮ ਵਿੱਚ ਥੋੜ੍ਹੀ ਜਿਹੀ ਇੱਕ ਸਾਰਤਾ ਆ ਜਾਂਦੀ, ਤਾਂ ਫਿਰ ਸਮਝ ਨਹੀਂ ਲੱਗਦੀ ਪਿੰਡ ਦਾ ਨਾਮ ਕਿਹੜਾ ਅਤੇ ਤੁਹਾਡਾ ਨਾਮ ਕਿਹੜਾ। ਸੋ ਦੋਸਤੋ ਅਗਲੀ ਫਰਮਾਇਸ਼ ਇਹ ਹੈ ਜੀ, ਕੁਲਵੰਤ ਕੁਮਾਰ ਸੁਨੀਤਾ ਫਲਕ ਕਸ਼ਿਸ਼ ਕਾਠਪਾਲ ਪਰਿਵਾਰ ਵੱਲੋਂ ਅਤੇ ਇਹਨਾਂ ਨੇ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਇਹ ਫਰਮਾਇਸ਼ ਭੇਜੀ ਹੈ। ਸੋ ਇਹਨਾਂ ਦੀ ਫਰਮਾਇਸ਼ ਹੈ ਜੀ, ਇਹਨਾਂ ਨੂੰ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦਾ ਗੀਤ ਸੁਣਾਇਆ ਜਾਵੇ ਰੀਮਿਕਸ ਦੇ ਵਿੱਚ ਵਰਜ਼ਨ ਜਿਹੜਾ ਹੈਗਾ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਇਹ ਗੀਤ।
1: I'd like to return to the classics.

ਜੀ ਇਸ ਸੋਹਣੇ ਜਿਹੇ ਗੀਤ ਤੋਂ ਬਾਅਦ ਹੋਰ ਵੀ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਅਤੇ ਅਸੀਂ ਤੁਹਾਡੇ ਤੱਕ ਉਹ ਫੁੱਲ ਫਰਮਾਇਸ਼ਾਂ ਪਹੁੰਚਾਉਣ ਜਾ ਰਹੇ ਹਾਂ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਪੰਚਕੂਲਾ ਸੈਕਟਰ 9 ਤੋਂ ਭੇਜਣ ਵਾਲੀ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ। ਇਸ ਤੋਂ ਇਲਾਵਾ ਫਰਮਾਇਸ਼ ਆਈ ਹੈ ਜੀ ਸਾਨੂੰ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਭੇਜਣ ਵਾਲੀ ਨੇ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਗਰੋਵਰ ਅਤੇ ਪਵਨਨੀਤ ਗਰੋਵਰ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਸੁਰਜੀਤ ਬਿੰਦਰਖੀਆ ਦਾ ਗਾਇਆ ਹੋਇਆ ਗੀਤ ਸੁਣਿਆ ਜਾਵੇ। ਸੋ ਸੁਰਜੀਤ ਬਿੰਦਰਖੀ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਚਮਕੌਰ ਸਾਹਿਬ ਰੋਪੜ ਪੰਜਾਬ ਤੋਂ ਭੇਜਣ ਵਾਲੇ ਨੇ ਮਾਸਟਰ ਜੀ ਰੌਂਕੀ ਕਾਲਾ, ਸਰੂਪ ਸਿੰਘ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਆਈ ਜੀ ਖੁਰਜਾ ਉੱਤਰ ਪ੍ਰਦੇਸ਼ ਤੋਂ ਭੇਜਣ ਵਾਲੇ ਨੇ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਇਹਨਾਂ ਨੇ ਵੀ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ, ਯਾਨੀ ਕਿ ਸੁਰਜੀਤ ਬਿੰਦ ਰੱਖਿਆ ਦੇ ਗਾਏ ਹੋਏ ਗੀਤ ਦੀ ਫਰਮਾਇਸ਼ ਕੀਤੀ ਹੈ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਕਣਿਆਣਾ ਜ਼ਿਲ੍ਹਾ ਚ ਫਾਜ਼ਿਲਕਾ ਵਿਸ਼ਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਵਿਸ਼ਾਲ ਕੁਮਾਰ, ਕੁਲਦੀਪ ਕੁਮਾਰ, ਸੌਰਵ ਕੁਮਾਰ, ਅਰਬ ਸੇਠ, ਅਰਬ ਸੇਠ, ਰਿਤਿਕਾ ਰਾਣੀ, ਤਾਨੀਆ ਰਾਣੀ, ਕਵਿਤਾ ਰਾਣੀ, ਭਾਬੀ ਅਨੂ ਬਠਲਾ ਅਤੇ ਮਣੀ ਬਠਲਾ ਤੋਂ ਇਲਾਵਾ ਹਨੀ ਬਠਲਾ, ਪਲਕ ਭਾਬੀ ਅਤੇ ਭੂਆ ਸੁਮਨ ਬਟਾਲਾ, ਸੁਭਾਸ਼ ਬਟਾਲਾ ਵੀ ਸੁਰਜੀਤ ਬਿੰਦਰਖੀਆ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ। ਅਗਲਾ ਹੀ ਫਰਮਾਇਸ਼ ਸਾਨੂੰ ਹੋਈ ਹੈ ਜੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਭੇਜਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਜੰਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਭੇਜੀਏ ਅਤੇ ਫਰਮਾਇਸ਼ ਭੇਜਣ ਵਾਲੇ ਨੇ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵਿਰੇਨ ਅਤੇ ਮਹਾਰਾਜ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਆਪਾਂ ਵੀ ਸੁਰਜੀਤ ਬਿੰਦਰਖੀਆ ਦੀ ਗਾਏ ਆਵਾਜ਼ ਵਿੱਚ ਇਹ ਗੀਤ।

ਜੀ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਚ ਅਗਲੀ ਫਰਮਾਇਸ਼ ਸਾਨੂੰ ਇਹ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਭੇਜਣ ਵਾਲੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਤੇ JS ਰਾਮਗੜੀਆ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਰਜਿੰਦਰ ਪਾਬਲਾ, ਹਰਮਨ ਪਾਬਲਾ, ਰਿਤੂ ਸੈਣੀ, ਗੁਰਮਨ ਸੈਣੀ, ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ ਫਰਮਾਇਸ਼ ਕਰ ਰਹੇ ਨੇ ਗੁਰਦਾਸ ਮਾਨ ਦੇ ਗਾਏ ਹੋਏ ਕਿਸੇ ਵੀ ਗੀਤ ਦੀ। ਸੋ ਗੁਰਦਾਸ ਮਾਨ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਆਰਿਆ ਨਗਰ ਕੋਹਕਾ ਭਿਲਾਈ ਤੋਂ ਭੇਜਣ ਵਾਲੇ ਨੇ ਉੱਤਮ ਸਿੰਘ ਜੰਘੇਲ, ਮੋਰਸ ਜੰਘੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਜੰਘੇਲ ਅਤੇ ਨੰਦਨੀ ਜੰਘੇਲ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਦੇ ਡਾਕਖਾਨਾ ਨਿਮਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਭੇਜਣ ਵਾਲੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ, ਕਰਮਜੀਤ ਕੌਰ। ਸੋ ਇਹਨਾਂ ਨੇ ਵੀ ਗੁਰਦਾਸ ਮਾਨ ਦੇ ਗਾਏ ਹੋਏ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਸ਼੍ਰੀ ਕ੍ਰਿਸ਼ਨ ਜੈ ਮਾਤਾ ਦੀ, ਬਹੁਤ ਸਾਰੀ ਉਹਨਾਂ ਨੇ ਵਿਸ਼ਿਜ਼ ਭੇਜੀਆਂ ਨੇ ਅਤੇ ਆਈ ਹੈ ਫਰਮਾਇਸ਼ ਖੇੜਾ ਪਰਿਵਾਰ ਤੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਿਨੀ ਖੇੜਾ, ਟਿਵਾਂਸ਼ੀ ਖੇੜਾ, ਵਾਨੀ ਖੇੜਾ ਅਤੇ ਆਰਬੀ ਖੇੜ ਤੋਂ ਇਲਾਵਾ ਜੀਵਨ ਸਿੰਘ ਬੋਗ ਤੋਂ ਸਾਰਾ ਹੀ ਜੋ ਬੋਗ ਪਰਿਵਾਰ। ਅਤੇ ਇਹ ਫਰਮਾਇਸ਼ ਆਈ ਹੈ ਜੀ ਸਾਨੂੰ ਫਾਜ਼ਿਲਕਾ ਪੰਜਾਬ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਸੁਧੀਰ ਮਲਿਕ, ਪਿੰਡ ਬਾਗਪੁਰ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਜੰਨਤ, ਮੰਨਤ, ਭਾਵਿਕ ਮਲਿਕ, ਮਾਸਟਰ ਸਲੀਮ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਸੋ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭੇਜਣ ਵਾਲੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਕਿਰਤ ਭੂਆਨ, ਇੰਦਰਗੜ੍ਹ, ਸੰਗਰੀਆ, ਸਰੋਜ, ਪੀਨੂ, ਨਿਤਿਨ, ਰਜੇਸ਼। ਸੋ ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਨਹੀਂ ਲਿਖਿਆ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਗੁਰਦਾਸ ਮਾਨ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਇਹ ਗੀਤ।

ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਜੇਕਰ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਮਨਪਸੰਦ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਦੇ ਜ਼ਰੀਏ ਸਾਨੂੰ ਫਰਮਾਇਸ਼ਾਂ ਕਰ ਸਕਦੇ ਹੋ। ਸੋ ਵਟਸਐਪ 'ਤੇ ਸਾਡੇ ਕੋਲ ਫਰਮਾਇਸ਼ਾਂ ਕਰਨ ਵਾਸਤੇ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9465536077 ਯਾਨੀ ਕਿ 9465536077 ਅਤੇ ਇਸ ਵਟਸਐਪ ਨੰਬਰ 'ਤੇ ਜਾ ਕੇ ਸਾਨੂੰ ਆਪਣਾ ਨਾਮ ਗੀਤ ਦੇ ਬੋਲ ਅਤੇ ਨਾਲ ਦੇ ਨਾਲ ਆਪਣੇ ਸ਼ਹਿਰ ਦਾ ਨਾਮ ਟਾਈਪ ਕਰਕੇ ਭੇਜੋ ਤਾਂ ਕਿ ਤੁਹਾਡਾ ਨਾਮ ਅਸੀਂ ਇਸ

0: ਕੰਮ 'ਚ ਲੈ ਕੇ ਤੁਹਾਡੀ ਫਰਮਾਇਸ਼ ਪੂਰੀ ਕਰ ਸਕੀਏ। ਸੋ ਦੋਸਤੋ, ਫਰਮਾਇਸ਼ ਪੂਰੀ ਕਰਨ ਵਾਸਤੇ ਪ੍ਰੋਗਰਾਮ ਅਜੇ ਜਾਰੀ ਹੈ, ਸਮਾਂ ਹੋ ਰਿਹਾ ਇੱਕ ਛੋਟੇ ਜਿਹੇ ਅੰਤਰਾਲ ਦਾ। ਬੈਠੇ ਰਹੋ, ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਧਮਕ ਜਲੰਧਰ 35 ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਨ ਵਾਸਤੇ। ਸੋ ਜੁੜੇ ਰਹੋ ਸਾਡੇ ਨਾਲ, ਛੋਟੇ ਜਿਹੇ ਅੰਤਰਾਲ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹਾਜ਼ਰ ਹੁੰਦੇ ਹਾਂ।
1: एक जमाने से कहानी है सुना रही आकाशवाणी।

ਜੀ, ਜੱਸੀ ਗਿੱਲ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਅਸੀਂ ਸੁਣ ਰਹੇ ਸੀ ਅਤੇ ਹੁਣ ਇੱਕ ਵਾਰੀ ਫਿਰ ਤੋਂ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਜਾ ਰਹੀ ਹਾਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜਲਾਲਾਬਾਦ ਪੱਛਮੀ ਤੋਂ, ਭੇਜਣ ਵਾਲੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਮਿਤ ਅਹੂਜਾ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਜਵਿੰਦਰ ਸਿੰਘ, ਮਨਜੀਤ ਸਿੰਘ, ਅਤੇ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਕੋਟੀ ਕਲਾਂ ਤੋਂ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਗਿੱਪੀ ਗਰੇਵਾਲ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਾਇਆ ਜਾਵੇ, ਸੋ ਗਿੱਪੀ ਗਰੇਵਾਲ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ, ਫਤਿਹਜੋਤ ਸੱਪਲ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜਮਸ਼ੇਦਪੁਰ ਤੋਂ, ਭੇਜਣ ਵਾਲੇ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂੰ ਭਾਟੀਆ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਵੜਿੰਗ ਖੇੜਾ, ਸ਼੍ਰੀ ਮੁਕਤਸਰ ਸਾਹਿਬ ਤੋਂ ਭੇਜਣ ਵਾਲੇ ਨੇ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਫਰਮਾਇਸ਼ ਭੇਜ ਰਹੇ ਨੇ। ਟੇਕ ਸਿੰਘ ਸੰਧੂ, ਪਿੰਡ ਲੋਪੇ ਗਹਿਰੀ ਤੋਂ ਫਰਮਾਇਸ਼ ਭੇਜ ਰਹੇ ਨੇ। ਗੁਰਮੀਤ ਸਿੰਘ, ਪਿੰਡ ਬਜੀਤਪੁਰ ਪੋਮਾ ਤੋਂ ਫਰਮਾਇਸ਼ ਭੇਜ ਰਹੇ ਨੇ ਬਲਜੀਤ ਸਿੰਘ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੱਲਾਪੁਰ ਦਾਖਾ ਮੰਡੀ ਤੋਂ, ਭੇਜਣ ਵਾਲੇ ਨੇ ਰਾਜੇਸ਼ ਜੈਨ, ਬਿੱਟੂ ਜੈਨ, ਅਰੁਣਾ ਜੈਨ, ਮੱਟੂ ਜੈਨ, ਦੀਪਕ ਜੈਨ, ਨਿਊਜ਼ੀਲੈਂਡ

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਸਾਨੂੰ ਫਰਮਾਇਸ਼ ਭੇਜੀ ਹੈ ਜੀ ਗੁਰਚਰਨ ਲਾਲ ਸਿੰਘ ਅਤੇ ਗੁਰਲਾਲ ਬੀਰ ਸਿੰਘ ਪਵਨ ਸਿੰਘ ਅਤੇ ਹਰਦਿਆ ਸਿੰਘ ਨੇ ਫਰਮਾਇਸ਼ ਭੇਜੀ ਹੈ ਜੀ ਫਾਜ਼ਿਲਕਾ ਤੋਂ ਪਿੰਡ ਡੱਬਵਾਲਾ ਕਲਾਂ ਤੋਂ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਮਾਡਲ ਟਾਊਨ ਕਰਨਾਲ ਤੋਂ ਭੇਜਣ ਵਾਲੇ ਨੇ ਸੁਧੀਰ ਨੂਤਨ ਸੰਦੀਪ ਗੁਗਲਾਨੀ ਜਗਮੋਹਨ ਪ੍ਰਜਾਪਤੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ ਕਿਲਾ ਰਹਿਮਤਗੜ੍ਹ ਮਲੇਰਕੋਟਲਾ ਤੋਂ ਫਰਮਾਇਸ਼ ਭੇਜੀ ਜੀ ਮੁਹੰਮਦ ਇਕਬਾਲ ਕੁੱਕੂ ਮੁਹੰਮਦ ਜਮੀਲ ਛਾਂਗਾ ਨਿਸਾਰ ਅਖਤਰ ਅਤੇ ਜੱਗਾ ਰਾਮ ਹੋਰਾਂ ਨੇ ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਰਾਜਵੀਰ ਜਵੰਦਾ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਤਮਕ ਜਲੰਧਰ ਪੈਨ ਦੀ ਖਤਮ ਕਰਨ ਦੀ ਆਪਣੀ ਦੋਸਤ ਵੀਨਸ ਨੂੰ ਇਜਾਜ਼ਤ ਦਿਓ। ਅਸੀਂ ਮਾਫ਼ੀ ਮੰਗਦੇ ਹਾਂ ਕਿ ਸਾਡੇ ਪ੍ਰੋਗਰਾਮ ਤੁਸੀਂ ਮੀਡੀਆ ਵੇਵ 343.6 meters ਯਾਨੀ 873 ਕਿਲੋ ਹੈਟਸ 'ਤੇ ਤਕਨੀਕੀ ਖਰਾਬੀ ਕਾਰਨ ਨਹੀਂ ਸੁਣ ਪਾ ਰਹੇ, ਪਰ ਤੁਸੀਂ ਸਾਡਾ ਪ੍ਰੋਗਰਾਮ ਲਗਾਤਾਰ ਵੇਵਸ ਐਪਸ 'ਤੇ ਨਾਲੋ ਨਾਲ ਸੁਣ ਸਕਦੇ ਹੋ ਅਤੇ ਇੰਜੋਏ ਕਰ ਸਕਦੇ ਹੋ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 12 ਵਜਣ ਜਾ ਰਹੇ ਨੇ, ਹੁਣ ਤੋਂ ਕੁਝ ਹੀ ਪਲਾਂ ਬਾਅਦ ਆਓ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਇਸ ਦੌਰਾਨ ਜੋ ਵਿੱਚ ਹਲਕੀ ਬਾਰਿਸ਼ ਹੁੰਦੀ ਹੈ, ਕਿਤੇ ਕਿਤੇ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਅਤੇ ਕਦੇ ਤੇਜ਼ ਹਵਾਵਾਂ ਚੱਲਦੀਆਂ ਨੇ,
1: ਜੀ
0: ਇਹ ਸਭ ਬਦਲਾਅ ਦਾ ਹੀ ਹਿੱਸਾ ਨੇ। ਅਤੇ ਕਹਿੰਦੇ ਨੇ ਕਿ ਮੌਸਮ ਦਾ ਬਦਲਾਅ ਦਾ ਸਭ ਤੋਂ ਵੱਡਾ ਸਬੂਤ ਹੈ ਮੌਸਮ ਦਾ ਮਿਜਾਜ਼ ਹੈ ਬਦਲਣਾ।
1: ਔਰ ਜੇ ਇਹ ਬਦਲਦਾ ਰਹੇਗਾ ਤਾਂ ਇਹ ਸਾਨੂੰ ਵੀ ਸੰਕੇਤ ਦਿੰਦਾ ਹੈ ਕਿ ਤੁਹਾਨੂੰ ਵੀ ਕੁਛ ਨਾ ਕੁਛ ਚੇਂਜ ਲਿਆਉਣਾ ਚਾਹੀਦਾ ਹੈ। ਸੋ ਜਿੱਦਾਂ ਤੁਸੀਂ ਸਵਾਣੀਆਂ ਦੀ ਗੱਲ ਕੀਤੀ ਕਿ ਸਵਾਣੀਆਂ ਨੂੰ ਕੁਛ ਨਾ ਕੁਛ ਬਦਲਾਅ ਲਿਆਉਣਾ ਚਾਹੀਦਾ ਹੈ, ਕਿਉਂਕਿ ਡੇਲੀ ਰੂਟੀਨ ਤੋਂ ਹਰ ਬੰਦਾ ਪਰੇਸ਼ਾਨ ਹੋ ਜਾਂਦਾ ਹੈ। ਪਰ ਅੱਜ ਕੱਲ੍ਹ ਮੈਂ ਤੁਹਾਨੂੰ ਦੱਸਾਂ ਪੂਨਮ, ਇੱਦਾਂ ਹੋ ਗਿਆ ਹੈ ਕਿ ਜਦੋਂ ਅਸੀਂ ਫੋਨ ਦੇ ਨਾਲ ਜੁੜ ਜਾਂਦੇ ਹਾਂ ਨਾ, ਤਾਂ ਬਦਲਾਅ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ 90 ਸੈਕਿੰਡ ਦੀ ਰੀਲ ਨਾ ਤੁਹਾਡੇ ਪਤਾ ਨਹੀਂ ਕਿੰਨੇ ਘੰਟੇ ਖਾ ਜਾਂਦੀ ਹੈ।
0: ਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਦੋਂ ਦੇ ਸਕਰੋਲ ਕਰ ਰਹੇ ਹਾਂ ਤੇ ਕਿੰਨਾ ਸਮਾਂ ਬੀਤ ਚੁੱਕਿਆ ਹੈ। ਤੇ ਇਸ ਲਈ ਜਿਹੜੀਆਂ ਵੀ ਅਸੀਂ ਸਾਰੀਆਂ ਗੱਲਾਂ ਕਰ ਰਹੇ ਹਾਂ, ਇਸ ਲਈ ਕਿ ਬਦਲਾਅ ਨੂੰ ਅਸੀਂ ਐਕਸੈਪਟ ਕਰੀਏ, ਜ਼ਿੰਦਗੀ 'ਚ ਬਦਲਾਅ ਲੈ ਕੇ ਆਈਏ ਅਤੇ ਉਸ ਲਈ ਕੋਸ਼ਿਸ਼ਾਂ ਆਪਣੀਆਂ ਲਗਾਤਾਰ ਜਾਰੀ ਰੱਖੀਏ। ਅਤੇ ਜਿਹੜੇ ਬਦਲਾਅ ਦੇ ਇੱਕ ਹੋਰ ਗੱਲ ਹੈ ਨਾ, ਉਹ ਇਹ ਹੈ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਨਵੇਂ ਨਵੇਂ ਬਹੁਤ ਖੂਬਸੂਰਤ ਬਦਲਾਅ ਹੁੰਦੇ ਨੇ, ਨਵੇਂ ਨਵੇਂ ਸਿਲਸਿਲੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਾਣਕਾਰੀਆਂ ਹੁੰਦੀਆਂ ਨੇ, ਗੀਤ ਸੰਗੀਤ ਹੁੰਦਾ ਹੈ ਅਤੇ ਹਰ ਦਿਨ ਇੱਕ ਨਵਾਂ ਸਿਲਸਿਲਾ ਲੈ ਕੇ ਆਉਂਦਾ ਹੈ।
1: ਬਿਲਕੁਲ ਸਹੀ ਕਿਹਾ। ਅਤੇ ਬਦਲਾਅ ਦੀ ਜੇ ਗੱਲ ਚੱਲੀ ਹੈ, ਪ੍ਰੋਗਰਾਮ ਦੇ ਵਿੱਚ ਦੱਸ ਦਿੰਦੇ ਹਾਂ ਕਿ ਅੱਜ ਜਿਹੜਾ ਸਿਲਸਿਲਾ ਹੋਏਗਾ ਮਹਿਮਾਨ ਬਰੂਹਾਂ 'ਤੇ,
0: ਜੀ
1: ਹਰਪਿੰਦਰ ਸਿੰਘ ਅਤੇ ਹਰਲੀਨ ਕੌਰ ਹੋਰਾਂ ਦੇ ਨਾਲ ਗੱਲਬਾਤ ਤੁਸੀਂ ਸੁਣੋਗੇ, ਅਤੇ ਇਹ ਸਿਲਸਿਲਾ ਸੁਣਨ
0: ਵੀ
1: ਤੋਂ
0: ਨਜ਼ਰ
1: ਪਹਿਲਾਂ
0: ਕਰਾਂਗੇ, ਪਰ
1: ਹਾਂ
0: ਪਹਿਲਾਂ
1: ਇੱਕ
0: ਇੱਕ
1: ਗੀਤ।
0: ਸੰਗੀਤਮਈ ਬਦਲਾ, ਖੂਬਸੂਰਤ
1: ਬਿਲਕੁਲ
0: ਗੀਤ ਤੋਂ ਬਾਅਦ ਵਾਪਿਸ ਮੁੜਦੇ ਹਾਂ।
1: ਜੀ।

0: ਬਿਲਕੁਲ ਸਹੀ ਗੱਲ ਹੈ ਮੈਨੂੰ ਕਿ ਦੁਆ ਦੇ ਨਾਲ ਜ਼ਿੰਦਗੀ ਦੀ ਹਰ ਬਾਜ਼ੀ ਜਿੱਤੀ ਜਾ ਸਕਦੀ ਹੈ।
1: ਬਿਲਕੁਲ ਸਹੀ ਗੱਲ ਹੈ ਅਤੇ ਦੁਆਵਾਂ ਬਹੁਤ ਛੇਤੀ ਕੰਮ ਕਰਦੀਆਂ ਨੇ, ਇੰਨੀ ਛੇਤੀ ਕੋਈ ਚੀਜ਼ ਨਹੀਂ ਅਸਰ ਕਰਦੀ। ਕਈ ਵਾਰ ਕਹਿ ਦਿੰਦੇ ਆ ਨਾ ਕਿ ਕੋਈ ਇਨਸਾਨ ਹੈ ਤਾਂ ਅਸੀਂ ਜੇ ਬਿਮਾਰ ਹੈ ਤਾਂ ਦੁਆ ਕਰੋ, ਹੈ ਨਾ, ਅਤੇ ਦੁਆਵਾਂ ਬੜੀ ਛੇਤੀ ਰੰਗ ਲਿਆਉਂਦੀਆਂ ਨੇ ਅਤੇ ਦੁਆਵਾਂ ਦੇ ਨਾਲ ਪਰਮਾਤਮਾ ਦੇ ਨਾਲ ਸਾਂਝ ਛੇਤੀ ਪਾਈ ਜਾ ਸਕਦੀ ਹੈ।
0: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਇੰਝ ਹੀ ਕਈ ਵਾਰ ਇੰਝ ਵੀ ਮਹਿਸੂਸ ਹੁੰਦਾ ਹੈ ਕਿ ਸਾਡੇ ਆਸ ਪਾਸ ਕੁਝ ਕੁ ਲੋਕ ਦੁਆਵਾਂ ਵਰਗੇ ਹੁੰਦੇ ਨੇ, ਅਤੇ ਜਿਵੇਂ ਕੋਈ ਦੁਆ ਕਬੂਲ ਹੋਈ ਹੋਵੇ ਇੰਝ ਉਹ ਸਾਡੇ ਨਾਲ ਸਾਥ ਨਿਭਾਉਂਦੇ ਨੇ। ਅਤੇ ਜਦੋਂ ਅਸੀਂ ਸਾਥ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਕਿ ਜ਼ਿੰਦਗੀ ਦਾ ਸਭ ਤੋਂ ਲੰਬਾ ਜੋ ਸਾਥ ਹੁੰਦਾ ਹੈ ਉਹ ਸਾਡਾ ਇਹੋ ਜਿਹਾ ਰਿਸ਼ਤਾ ਹੁੰਦਾ ਜੋ ਪੂਰੀ ਉਮਰ ਸਾਡੇ ਨਾਲ ਚੱਲਦਾ ਹੈ।
1: ਬਿਲਕੁਲ, ਹਮ ਸਫ਼ਰ,
0: ਬਿਲਕੁਲ
1: ਹਮ ਸਫ਼ਰ ਜਦੋਂ ਨਾਲ ਹੋਣ ਤਾਂ ਹਰ ਮੰਜ਼ਿਲ ਆਸਾਨ ਹੋ ਜਾਂਦੀ ਹੈ, ਹਰ ਰਾਹ ਸੌਖੀ ਹੋ ਜਾਂਦੀ ਹੈ। ਔਰ ਮੈਂ ਕਹਿੰਦੀ ਹਾਂ ਕਿ ਜਦੋਂ ਅਸੀਂ ਆਪਣੇ ਸਿਲਸਿਲੇ ਦੇ ਵਿੱਚ ਮਹਿਮਾਨ ਬਰੂਹਾਂ 'ਤੇ ਕਿਸੇ ਹਮ ਸਫ਼ਰ ਜੋੜੀ ਨੂੰ ਮਿਲਾਉਂਦੇ ਹਾਂ ਨਾ, ਤਾਂ ਵਾਕਈ ਜਿਹੜੇ ਦੂਸਰੇ ਸੁਣਦੇ ਹੋਣਗੇ ਉਹਨਾਂ ਦੇ ਅੰਦਰ ਵੀ ਬਹੁਤ ਸਾਰੇ ਜਜ਼ਬੇ, ਬਹੁਤ ਸਾਰੀਆਂ ਐਸੀਆਂ ਗੱਲਾਂ ਮਨ ਦੇ ਵਿੱਚ ਉਕੇੜਦੀਆਂ ਹੋਣੀਆਂ, ਮਤਲਬ ਉਹਨਾਂ ਨੂੰ ਯਾਦ ਆਉਂਦੀਆਂ ਹੋਣੀਆਂ ਜਿਹੜੀਆਂ ਬਿਆਨ ਨਹੀਂ ਅਸੀਂ ਕਰ ਸਕਦੇ।
0: ਬਿਲਕੁਲ ਜੀ, ਇਹ ਸਫ਼ਰ ਜਿਹੜਾ ਹੁੰਦਾ ਹੈ ਮੁਸ਼ਕਿਲਾਂ ਔਕੜਾਂ ਦੇ ਨਾਲ ਮਿਲ ਜੁਲ ਕੇ ਹੀ ਤੈਅ ਕੀਤਾ ਗਿਆ ਹੁੰਦਾ ਹੈ, ਅਤੇ ਇੰਝ ਹੀ ਨਹੀਂ ਹੁੰਦਾ ਕਿ ਉਸ ਦੇ ਵਿੱਚ ਸਭ ਕੁਝ ਸੁਖਦ ਹੀ ਹੋਵੇ, ਉਸ ਦੇ ਵਿੱਚ ਕੁਝ ਅਜਿਹਾ ਵੀ ਹੁੰਦਾ ਹੈ ਜਿਸ ਨਾਲ ਅਸੀਂ ਸਿੱਖ ਸਕਦੇ ਹਾਂ ਅਤੇ ਸਬਕ ਲੈ ਕੇ ਅੱਗੇ ਵੱਧ ਸਕਦੇ ਹਾਂ। ਸੋ ਮਹਿਮਾਨ ਬਰੂਹਾਂ 'ਤੇ ਸਿਲਸਿਲਾ ਲੈ ਕੇ ਅਸੀਂ ਹਾਜ਼ਰ ਹਾਂ ਅੱਜ ਦੇ ਸਿਲਸਿਲੇ ਦੇ ਵਿੱਚ ਹਰਪਿੰਦਰ ਸਿੰਘ ਅਤੇ ਹਰਲੀਨ ਕੌਰ ਹੁਣਾਂ ਨਾਲ ਕੀਤੀ ਮੁਲਾਕਾਤ ਸੁਣਦੇ ਹਾਂ।
1: ਆਓ ਸੁਣਦੇ ਹਾਂ।
0: ਮਹਿਮਾਨ ਬਰੂਹਾਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਹੋਰ ਖੂਬਸੂਰਤ ਜੋੜੀ ਦੇ ਨਾਲ ਹਾਜ਼ਰ ਹਾਂ ਤੁਹਾਡੀ ਮੁਲਾਕਾਤ ਕਰਾਉਣ ਦੇ ਲਈ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਹਰਲੀਨ ਕੌਰ ਜੀ ਜੋ ਕਿ ਮਿਊਜ਼ਿਕ ਟੀਚਰ ਨੇ, ਅਤੇ ਡਾਕਟਰ ਹਰਪਿੰਦਰ ਸਿੰਘ ਜੀ ਜੋ ਕਿ ਐਸੋਸੀਏਟ ਪ੍ਰੋਫੈਸਰ ਨੇ, ਮਕੈਨੀਕਲ ਇੰਜੀਨੀਅਰ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਤੁਹਾਡਾ।
2: ਬਹੁਤ ਬਹੁਤ ਧੰਨਵਾਦ ਮੈਮ।
0: ਡਾਕਟਰ ਹਰਪਿੰਦਰ ਸਿੰਘ ਹੁਣਾਂ ਨੇ ਸਾਨੂੰ ਕਿਹਾ ਸੀ ਕਿ ਸਭ ਤੋਂ ਪਹਿਲਾਂ ਹਰਲੀਨ ਕੌਰ ਮੈਡਮ ਦਾ ਹੀ ਨਾਮ ਲੈਣਾ, ਅਤੇ ਸ਼ਾਇਦ ਮੈਨੂੰ ਲੱਗਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹੈ ਕਿ ਲੇਡੀਜ਼ ਫਸਟ, ਹੈ ਨਾ। ਇਹ ਬਹੁਤ ਵਧੀਆ ਗੱਲ ਹੈ ਹੋਈ,
2: ਕਿਉਂਕਿ ਜੀਵਨ ਦਾ ਸਫ਼ਰ
0: ਜੀ
2: ਮਾਂ ਤੋਂ ਹੈਗਾ, ਘਰ ਦਾ ਸਫ਼ਰ ਮਿਸਿਸ ਤੋਂ ਹੈਗਾ,
0: ਬਿਲਕੁਲ,
2: ਅਤੇ ਫਿਰ ਫਸਟ ਲੇਡੀ ਸੀ ਨੇ ਜੀ।
0: ਬਹੁਤ ਵਧੀਆ ਸੋਚ ਹੈ ਇਹ। ਅੱਛਾ, ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਸੀਂ ਪਹਿਲੀ ਵਾਰ ਕਦੋਂ ਮਿਲੇ, ਕਿਸ ਤਰ੍ਹਾਂ ਤੁਸੀਂ ਇੱਕ ਦੂਸਰੇ ਦੇ ਨਾਲ ਇਸ ਪਿਆਰ ਦੇ ਬੰਧਨ 'ਚ ਬਚੇ।
2: ਓਕੇ ਮੈਮ, ਤੁਸੀਂ ਦੱਸਣਾ ਚਾਹੋਗੇ ਕਿ ਮੈਂ ਦੱਸਾਂ?
3: ਨਹੀਂ ਸਰ, ਤੁਸੀਂ ਸ਼ੁਰੂ ਕਰੋ।
0: ਪਹਿਲੇ ਆਪ ਕੇ ਚੱਕਰ ਮੈਂ ਗਾੜੀ ਨਾ ਨਿਕਲ ਜਾ।
2: ਆਪਣੀ ਪੜ੍ਹਾਈ ਤੋਂ ਬਾਅਦ ਮੈਂ ਫਸਟ ਜੋਬ ਜਿਹੜੀ ਸੀ ਮੇਰੀ ਉਹ ਯਮੁਨਾਨਗਰ ਦੇ ਵਿੱਚ ਸੀ।
0: ਠੀਕ ਹੈ ਜੀ।
2: ਯਮੁਨਾਨਗਰ ਵਿੱਚ ਇੱਕ ਕੰਪਨੀ ਹੈਗੀ ਆ ਪੋਲੀਪਲਾਸਟਿਕ, ਉੱਥੇ ਮੈਂ ਜੋਬ ਕਰ ਰਿਹਾ ਸੀ, ਔਰ ਮੈਮ ਯਮੁਨਾਨਗਰ ਦੇ ਨੇ
0: ਜੀ।
2: ਬਸ ਉੱਥੇ ਹੀ ਮੁਲਾਕਾਤ ਹੋਈ ਸਾਡੀ।
0: ਠੀਕ ਹੈ।
2: ਐਂਡ ਦੈਨ ਇਟ ਵਾਸ ਸਮਥਿੰਗ ਲਾਈਕ ਲਵ, ਦੈਨ ਪੇਰੈਂਟਸ ਨੂੰ ਦੱਸਿਆ, ਦੈਨ ਇਟ ਵਾਸ ਅਰੇਂਜ ਮੈਰਿਜ
0: ਜੀ ਜੀ।
2: ਸੋ ਇਟ ਇਜ਼ ਬੋਥ ਅਰੇਂਜ ਪਲੱਸ ਲਵ ਮੈਰਿਜ।
0: ਬਹੁਤ ਵਧੀਆ। ਹਰਲੀਨ ਕੌਰ ਜੀ, ਤੁਸੀਂ ਵੀ ਕੁਛ ਕਹਿਣਾ ਚਾਹ ਰਹੇ ਹੋ ਸ਼ਾਇਦ, ਜਾਂ ਸ਼ਰਮਾ ਰਹੇ ਹੋ? ਕੁਛ ਪੁਰਾਣੀਆਂ ਯਾਦਾਂ ਤੁਹਾਨੂੰ ਲੈ ਚੱਲਦੇ ਹਾਂ। ਉਸ ਵੇਲੇ ਤੁਸੀਂ ਕਿਸ ਤਰ੍ਹਾਂ ਫੈਮਿਲੀ ਦੇ ਵਿੱਚ, ਜਦੋਂ ਤੁਸੀਂ ਦੱਸਿਆ ਤਾਂ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਸੀ?
3: ਫੈਮਿਲੀ ਦੇ ਵਿੱਚ ਮੈਮ ਦੇਖੋ, ਤੁਹਾਨੂੰ ਪਤਾ ਹੀ ਹੈ ਲਵ ਮੈਰਿਜ, ਔਰ ਜਦੋਂ ਗਰਲਸ ਦੇ ਫੈਮਿਲੀਜ਼ ਦੇ ਵਿੱਚ ਇਹ ਚਰਚਾ ਹੁੰਦੀ ਹੈ ਤਾਂ ਇੱਕ ਵਾਰ ਤਾਂ
0: ਹਲਚਲ ਹੁੰਦੀ ਹੈ,
3: ਹਲਚਲ ਹੁੰਦੀ ਹੈ, ਹੈ ਨਾ। ਤਾਂ ਮੰਮਾ ਤਾਂ ਥੋੜ੍ਹੇ ਮੇਰੇ ਸਟ੍ਰਿਕਟ ਸੀਗੇ, ਲੇਕਿਨ ਮੈਨੂੰ ਲੱਗਦਾ ਕਿ ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਮਾਮਾ ਜੀ, ਮੇਰੀ ਸਿਸਟਰ, ਉਹਨਾਂ ਨੇ ਇਹਨੂੰ ਪੋਜ਼ਿਟਿਵ ਵੇ ਦੇ ਨਾਲ ਲਿਆ,
0: ਸਪੋਰਟ ਕੀਤੀ।
3: ਹਾਂਜੀ ਹਾਂਜੀ, ਬਿਲਕੁਲ, ਮੇਰੀ ਬਹੁਤ ਸਪੋਰਟ ਕੀਤੀ। ਅੱਜ ਵੀ ਸਾਰੇ ਮੇਰੇ ਨਾਲ ਹੀ ਨੇ, ਔਰ ਵੈਸੇ ਹੁਣ ਤਾਂ ਖੈਰ ਕੋਈ ਪ੍ਰੋਬਲਮ ਨਹੀਂ ਹੈ। ਵੈਸੇ ਕਈ ਲੋਕ ਜਿੱਦਾਂ ਕਹਿ ਦਿੰਦੇ ਆ ਕਿ ਲਵ ਮੈਰਿਜ ਸਕਸੈਸਫੁਲ ਨਹੀਂ ਹੁੰਦੀ
0: ਜੀ ਜੀ,
3: ਲੇਕਿਨ ਸਾਡਾ ਤਾਂ ਰੱਬ ਵੱਲੋਂ ਟੱਚਵਰਡ

0: ਇੱਦਾਂ ਦਾ ਕੁਝ ਵੀ ਨਹੀਂ ਹੈ,
1: ਕਿੰਨੇ
0: ਸਭ
1: ਸਾਲ
0: ਕੁਝ
1: ਹੋ ਗਏ ਨੇ
0: ਬਹੁਤ.
1: ਵਿਆਹ ਹੋਏ ਨੂੰ?
0: ਮੈਮ ਸਾਡੀ ਮੈਰਿਜ ਨੂੰ 19 ਈਅਰਸ ਹੋ ਗਏ
1: ਬਹੁਤ ਵਧੀਆ
0: ਜੀ।
1: ਜੀ। ਅਤੇ ਤੁਸੀਂ ਹਰਪਿੰਦਰ ਜੀ ਦੇ ਵਿੱਚ ਕਿਹੜੀਆਂ ਖੂਬੀਆਂ ਦੇਖੀਆਂ ਸਨ ਕਿ ਤੁਹਾਨੂੰ ਲੱਗਾ ਕਿ ਇਹੀ ਰਾਈਟ ਪਰਸਨ ਨੇ?
0: ਨੋ ਐਕਚੁਲੀ ਹੀ ਵਾਜ਼ ਵੈਰੀ ਕੇਅਰਿੰਗ,
1: ਜੀ
0: ਪਹਿਲਾਂ ਵੀ ਬਹੁਤ ਕੇਅਰਿੰਗ ਸੀ, ਆਫਟਰ ਮੈਰਿਜ ਵੀ ਮੇਰੇ ਬੱਚਿਆਂ ਦੇ ਨਾਲ ਪੂਰਾ, ਇਹਨਾਂ ਨੇ ਹੀ ਮੇਰੀ ਪੂਰੀ ਸਪੋਰਟ ਕੀਤੀ ਹੈ। ਆਈ ਐਮ ਹੈਵਿੰਗ 2 ਡੋਟਰਸ
1: ਜੀ
0: ਔਰ ਬੱਚੇ ਪਾਲਣ 'ਚ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ। ਮੈਨੂੰ ਲੱਗਦਾ ਕਿ ਸ਼ਾਇਦ ਮੈਂ ਆਪਣੇ ਘਰ 'ਚ ਹੀ ਦੇਖਾਂ ਤਾਂ ਮੇਰੀ ਸਿਸਟਰਸ ਦੇ ਵੀ ਹਸਬੈਂਡਸ ਨੇ ਸ਼ਾਇਦ ਓਨਾ ਕੁ ਨਾ ਦਿੱਤਾ ਹੋਵੇ, ਪਰ ਮੈਨੂੰ ਬਹੁਤ ਅੱਛਾ, ਮਤਲਬ ਇਹਨਾਂ ਵੱਲੋਂ ਪੂਰੀ ਸਪੋਰਟ ਮਿਲੀ ਹੈ
1: ਜੀ। ਇਹ ਤਾਂ ਵਿਆਹ ਤੋਂ ਬਾਅਦ ਦੀ ਗੱਲ ਹੋ ਗਈ,
0: ਹਾਂਜੀ।
1: ਪਰ ਜਦੋਂ ਤੁਸੀਂ ਇੱਕ ਦੂਸਰੇ ਨੂੰ ਮਿਲੇ ਤਾਂ ਕਿਹੜੀ ਚੀਜ਼ ਨੇ ਇੰਪ੍ਰੈਸ ਕੀਤਾ ਤੁਹਾਨੂੰ?
0: ਉਦੋਂ ਵੀ ਬਸ ਕੇਅਰਿੰਗ ਸੀਗੇ ਮੈਮ,
1: ਜੀ
0: ਅਸੀਂ ਇਹੀ
1: ਕੇਅਰਿੰਗ
0: ਦੇਖਦੇ
1: ਨੇਚਰ
0: ਹਾਂ
1: ਤੁਹਾਨੂੰ ਚੰਗੀ
0: ਜੀ
1: ਲੱਗੀ।
0: ਜੀ ਇਹਨਾਂ ਦੀ ਕੇਅਰਿੰਗ ਨੇਚਰ ਸੀਗੀ।
1: ਅਤੇ ਹਰਪਿੰਦਰ ਜੀ ਤੁਸੀਂ ਵੀ ਕੁਝ ਦੱਸੋ ਕਿ ਤੁਸੀਂ ਜਦੋਂ ਹਰਲੀਨ ਕੌਰ ਹੁਣਾਂ ਨੂੰ ਦੇਖਿਆ ਤਾਂ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ?
2: ਕੀਰਤਨ ਕਰਦੇ ਸੀ ਜੀ,
1: ਜੀ
2: ਉਹਦੇ ਬਾਅਦ ਖਾਣਾ ਬਹੁਤ ਵਧੀਆ ਬਣਾਉਂਦੇ ਸੀ, ਠੀਕ
1: ਠੀਕ
2: ਹੈ,
1: ਹੈ ਜੀ,
2: ਸੇਵਾ ਭਾਵ ਬਹੁਤ ਸੀ, ਤੇ ਇਹ
1: ਜੀ
2: ਚੀਜ਼ਾਂ ਪਸੰਦ ਆਈਆਂ। ਰੈਸਟ ਐਵਰੀਥਿੰਗ ਇਸ ਓਕੇ
1: ਜੀ,
2: ਠੀਕ ਹੈ
1: ਜੀ। ਅਤੇ ਅੱਛਾ, ਜਦੋਂ ਤੁਸੀਂ ਦੱਸਿਆ ਪਰਿਵਾਰ ਦੇ ਵਿੱਚ, ਦੱਸਿਆ ਕਿ ਥੋੜ੍ਹੀ ਬਹੁਤੀ ਹਲਚਲ ਤਾਂ ਹੁੰਦੀ ਹੈ, ਪਰ ਫਿਰ ਵੀ ਕਿੰਨਾ ਕੁ ਲੰਬਾ ਸਮਾਂ ਲੱਗਾ ਤੁਹਾਨੂੰ ਮੈਰਿਡ ਲਾਈਫ ਦੇ ਵਿੱਚ ਆਉਣ ਦੇ ਲਈ?
0: ਨਹੀਂ ਕੋਈ ਜ਼ਿਆਦਾ ਲੰਬਾ ਨਹੀਂ ਲੱਗਾ ਮੈਮ,
1: ਜੀ
0: ਅਸੀਂ ਜਦੋਂ ਗੱਲ ਕੀਤੀ ਸੀ ਮੈਨੂੰ ਲੱਗਦਾ ਕਿ ਥੋੜ੍ਹੇ ਟਾਈਮ ਬਾਅਦ ਹੀ ਸਾਡੀ ਹੋ ਗਈ ਸੀਗੀ ਗੱਲਬਾਤ। ਦੇਖਣ ਗਏ ਸੀਗੇ ਮੇਰੇ ਪੇਰੈਂਟਸ, ਦੇਖਣ ਗਏ ਸੀ,
1: ਠੀਕ ਹੈ,
0: ਤਾਂ ਫਸਟ ਟਾਈਮ ਹੀ ਫਾਈਨਲ ਕਰਕੇ ਆ ਗਏ ਸੀਗੇ।
1: ਬਹੁਤ ਵਧੀਆ।
0: ਹਾਂਜੀ।
1: ਤੇ ਤੁਸੀਂ ਉਦੋਂ ਦੋਨੋਂ ਜੌਬ ਦੇ ਵਿੱਚ ਸੀ?
0: ਨਹੀਂ ਮੈਮ, ਮੈਂ ਸਟੱਡੀ ਕਰ ਰਹੀ ਸੀਗੀ, ਇਹ ਜੌਬ ਦੇ ਵਿੱਚ ਸੀਗੇ।
2: ਇਹ ਐਮਏ ਕਰ ਰਹੇ ਸੀ ਔਰ ਮੈਂ ਜੌਬ ਦੇ ਵਿੱਚ ਸੀ।
1: ਅੱਛਾ ਜੀ। ਤੇ ਮੈਰਿਜ ਤੋਂ ਬਾਅਦ ਤੁਸੀਂ ਜੌਬ ਦੇ ਵਿੱਚ ਆਏ ਹੋ?
0: ਜੀ ਜੀ, ਮੈਂ ਮੈਰਿਜ ਤੋਂ ਬਾਅਦ ਆਈ ਮੈਮ।
1: ਤੇ ਵਿਆਹ ਤੋਂ ਬਾਅਦ ਵੀ ਤੁਸੀਂ ਪੜ੍ਹਾਈ ਕੰਟੀਨਿਊ ਰੱਖੀ ਆਪਣੀ?
0: ਨਹੀਂ ਮੈਮ, ਮੈਰਿਜ ਤੋਂ ਬਾਅਦ ਸਿਰਫ ਜਸਟ ਮੈਂ ਆਫਟਰ 2 ਮੰਥਸ ਮੇਰੇ ਫਾਈਨਲ ਐਗਜ਼ਾਮ ਸੀਗੇ, ਬਸ ਰਿਜ਼ਲਟ ਆਉਣ ਤੋਂ ਬਾਅਦ ਮੈਂ ਨਾਲ ਹੀ ਜੋਬ ਜੁਆਇਨ ਕਰ ਲਈ ਸੀ।
1: ਠੀਕ ਹੈ ਜੀ। ਅਤੇ ਤੁਸੀਂ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਤੁਸੀਂ ਜੋਬ ਜੁਆਇਨ ਕਰ ਲਈ ਸੀ, ਅਤੇ ਉਸ ਦੌਰਾਨ ਕਿਉਂਕਿ ਇੱਕ ਨਵੀਂ ਜ਼ਿੰਮੇਵਾਰੀ ਦੇ ਵਿੱਚ ਤੁਸੀਂ ਬੱਝ ਜਾਂਦੇ ਹੋ, ਤੁਸੀਂ ਪੜ੍ਹਾਈ ਵੀ ਕੀਤੀ ਅਤੇ ਤੁਸੀਂ ਜੋਬ ਦੇ ਵਿੱਚ ਵੀ ਆਏ, ਇਹ ਸਾਰਾ ਕੁਝ ਤਾਲਮੇਲ ਬਿਠਾਉਣ ਦੇ ਵਿੱਚ ਹਰਪਿੰਦਰ ਜੀ ਨੇ ਕਿਸ ਤਰ੍ਹਾਂ ਮਦਦ ਕੀਤੀ ਤੁਹਾਡੀ?
0: ਇਹਨਾਂ ਨੇ ਮੈਮ ਮੇਰੀ ਸ਼ੁਰੂ ਤੋਂ ਬਹੁਤ ਸਪੋਰਟ ਕੀਤੀ ਹੈ। ਜਿਵੇਂ ਜੋਬ 'ਚ ਜਾਂਦੀ ਹਾਂ, ਸਵੇਰ ਨੂੰ ਮੈਂ ਉੱਠਣਾ, ਇਹਨਾਂ ਨੇ ਮੇਰੇ ਨਾਲ ਪੂਰੀ ਬਰਾਬਰ ਹੈਲਪ ਕਰਨੀ ਆ। ਇਹ ਤਾਂ ਇੱਦਾਂ ਨਹੀਂ ਆ ਕਿ ਜਿੱਦਾਂ ਲੇਡੀਜ਼ ਹੁੰਦੀਆਂ ਸਾਰਾ ਕੰਮ ਕਰਦਾ ਇਕੱਲੇ ਹੀ ਕਰਨਾ ਆ, ਹੈ ਨਾ, ਇਹਨਾਂ ਨੇ ਪੂਰੀ ਸਪੋਰਟ ਦਿੱਤੀ ਹੈ। ਜਿੱਦਾਂ ਪਿੱਛੇ ਮੇਰੇ ਫਾਦਰ ਸਾਹਿਬ ਕਰਦੇ ਸੀਗੇ ਮੰਮਾ ਦੇ ਨਾਲ ਪੂਰੀ ਹੈਲਪ, ਅੱਜ ਵੀ ਉਹ ਕਰਦੇ ਆ, ਹੈ ਨਾ, ਅਤੇ ਉੱਦਾਂ ਹੀ ਇਹਨਾਂ ਨੇ ਵੀ ਮੇਰੇ ਨਾਲ ਹਰ ਵੇਲੇ ਆ, ਮੇਰੇ ਨਾਲ ਹੀ ਖੜੇ ਰਹੇ ਆ।
1: ਬਹੁਤ ਵਧੀਆ। ਹਰਪਿੰਦਰ ਜੀ, ਤੁਹਾਡੇ ਅੰਦਰ ਇਹ ਸੋਚ ਕਿਸ ਤਰ੍ਹਾਂ ਡਿਵੈਲਪ ਹੋਈ ਕਿ ਵਿਮਨ ਦੇ ਨਾਲ ਮਿਲ ਕੇ ਕੰਮ ਹੱਥ ਵਟਾਉਣਾ ਹੁੰਦਾ ਹੈ ਜਾਂ ਉਹਨਾਂ ਦੇ ਨਾਲ ਤੁਸੀਂ ਮਿਲ ਕੇ ਸਾਰੀ ਜ਼ਿੰਮੇਵਾਰੀਆਂ ਸੰਭਾਲਣੀਆਂ ਹੁੰਦੀਆਂ?
2: ਇਹ ਜਿਹੜੀ ਹੈਗੀ ਆ ਇਹ ਪਰਿਵਾਰ ਤੋਂ ਆਈ
1: ਜੀ।
2: ਫਾਦਰ ਸਾਹਿਬ ਅੱਛੀ ਪੋਸਟ 'ਤੇ ਸਨ, ਘਰੇ ਸਾਰੇ ਅਰਦਲੀ ਸਨ
1: ਜੀ।
2: ਉਹਦੇ ਬਾਅਦ ਵੀ ਮਦਰ ਨੇ ਇਨਕਲਕੇਟ ਕੀਤਾ ਕਿ ਸਵੇਰੇ ਉੱਠ ਕੇ ਬਈ ਚਾਹ ਸਾਨੂੰ ਤੁਸੀਂ ਦਿਓ, ਰਾਧਾ ਦੇ ਅਰਦਲੀ ਦੇਵੇ,
1: ਠੀਕ ਹੈ,
2: ਠੀਕ ਹੈ ਨੇ, ਉਹਨਾਂ ਲਈ ਕੁਛ ਨਾ ਕੁਛ ਬਣਾਉਣਾ, ਉਹ ਖੁਦ ਬਣਾ ਲਈਏ
1: ਜੀ।
2: ਅਤੇ ਇਹ ਉਹਨਾਂ ਦੇ ਸੰਸਕਾਰ ਨੇ ਜਿਹੜੇ ਕਿ ਅੱਗੇ ਚੱਲੀ ਆ ਰਹੇ ਨੇ।
1: ਬਾਕੀ ਇਹ ਪਰਵਰਿਸ਼ ਇਸ ਤਰ੍ਹਾਂ ਦੀ ਹੋਵੇ ਤਾਂ ਅੱਗੇ ਤੋਂ ਅੱਗੇ ਸੰਸਕਾਰ ਇਸ ਤਰ੍ਹਾਂ ਚੱਲਦੇ ਰਹਿੰਦੇ ਨੇ। ਅਤੇ ਹਲੀਨ ਕੌਰ, ਤੁਸੀਂ ਦੱਸਿਆ ਕਿ ਤੁਸੀਂ ਬੜੇ ਖੁਸ਼ਨਸੀਬ ਹੋ ਕਿ ਤੁਹਾਨੂੰ ਹਰਪਿੰਦਰ ਜੀ ਦਾ ਸਾਥ ਇਸ ਤਰ੍ਹਾਂ ਮਿਲਿਆ ਕਿ ਵਿਆਹ ਦੇ ਦੌਰਾਨ ਵੀ ਪਹਿਲਾਂ ਵੀ ਕਾਫੀ ਕੇਅਰਿੰਗ ਰਹੇ ਅਤੇ ਬਾਅਦ ਵਿੱਚ ਹੁਣ ਵੀ ਲਗਾਤਾਰ ਹੈਲਪ ਕਰ ਰਹੇ ਨੇ ਅਤੇ ਕੇਅਰਿੰਗ ਨੇ। ਅਤੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਸੀ, ਉਹਨਾਂ ਦੇ ਬਾਰੇ ਕੁਝ ਦੱਸੋ।
0: ਮੈਮ ਮੇਰੀਆਂ ਦੇਖੋ 2 ਬੇਟੀਆਂ ਹੈਗੀਆਂ
1: ਜੀ,
0: ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ, ਹੈ ਨਾ, ਕਈ ਲੋਕ ਕਹਿ ਦਿੰਦੇ ਆ, ਹੈ ਨਾ, ਬੇਟਾ ਨਹੀਂ ਹੈ, ਬੇਟਾ ਨਹੀਂ ਹੈ, ਬਟ ਹੀ ਵਾਜ਼ ਲਾਈਕ ਮੈਨੂੰ ਤਾਂ ਬੇਟੀ ਚਾਹੀਦੀ ਆ। ਐਂਡ ਜਦੋਂ ਮੇਰੀ ਹਰਸਿਮਰਨ ਹੋਈ ਸੀ, ਮਾਈ ਫਸਟ ਡੋਟਰ
1: ਜੀ,
0: ਤਾਂ ਉਹ ਜਦੋਂ ਬਾਹਰ ਹੀ ਆਈ ਸੀ ਨਾ ਆਪਰੇਸ਼ਨ ਥੀਏਟਰ ਤੋਂ, ਤੇ ਹੀ ਕਾਲਡ ਹਰ ਹਰਸਿਮਰਨ
1: ਜੀ,
0: ਹਰਸਿਮਰਨ ਆ ਗਈ।
1: ਠੀਕ ਹੈ,
0: ਠੀਕ ਹੈ,
1: ਇਹ ਨਾਮ ਤੁਸੀਂ ਪਹਿਲਾਂ ਸੋਚ ਕੇ ਰੱਖਿਆ ਸੀ?
2: ਹਾਂ, ਇਹ ਬਿਫੋਰ। ਔਰ ਸੈਕਿੰਡ ਬੇਟੀ ਜਿਹੜੀ ਹੈਗੀ ਹੈ ਹਰਨੂਰ ਕੌਰ, ਉਹ ਮੇਰੀ ਮਦਰ ਨੇ ਨਾਮ ਪਹਿਲਾਂ ਤੋਂ ਸੋਚ ਕੇ ਰੱਖਿਆ ਹੋਇਆ ਸੀ।
1: ਠੀਕ ਹੈ,
2: ਮਤਲਬ ਵੀ ਵਾਂਟ ਡੌਟਰਸ, ਠੀਕ ਹੈ, ਮੇਰੇ ਪਰਿਵਾਰ ਦੇ ਵਿੱਚ ਅਸੀਂ ਦੋਨੇ ਭਰਾ ਹੈਗੇ ਹਾਂ
1: ਜੀ,
2: ਪਰ ਮਦਰ ਵੀ ਔਰ ਮੈਂ ਵੀ ਇਹੀ ਚਾਹੁੰਦਾ ਸੀ ਕਿ ਬੇਟੀਆਂ ਹੋਣ।
1: ਠੀਕ ਹੈ,
2: ਠੀਕ ਹੈ, ਔਰ ਨਾਮ ਵੀ ਅਸੀਂ ਕੋਈ ਕਢਵਾਉਣ ਦੀ ਨਹੀਂ ਕੀਤੀ, ਆਪਣੇ ਨਾਂ ਦੇ ਨਾਲ ਹੀ, ਪਰਮਾਤਮਾ ਦੇ ਨਾਂ ਦੇ ਨਾਲ ਹੀ ਪਹਿਲਾਂ ਹੀ ਨਾਂ ਰੱਖ ਲਏ ਸੀ।
1: ਮਤਲਬ ਤੁਸੀਂ ਸੈਕਿੰਡ ਥਾਟ ਨਹੀਂ ਸੋਚਿਆ
2: ਨੋ
1: ਕਿ ਬੇਟੀ ਹੀ ਆਏਗੀ ਅਤੇ ਨਾਮ ਤੁਸੀਂ ਪਹਿਲਾਂ ਹੀ ਸੋਚ ਕੇ ਰੱਖਿਆ ਹੋਇਆ ਸੀ?
0: ਜੀ ਜੀ ਜੀ
2: ਜੀ।
1: ਠੀਕ ਹੈ, ਤੁਸੀਂ ਇੰਜੀਨੀਅਰਿੰਗ ਸਾਈਡ ਤੋਂ ਅਤੇ ਮੈਡਮ ਮਿਊਜ਼ਿਕ ਸਾਈਡ ਤੋਂ ਨੇ, ਇੱਕ ਟੈਕਨੀਕਲ ਸਾਈਡ ਹੈ ਅਤੇ ਇੱਕ ਇਮੋਸ਼ਨਲ ਸਾਈਡ ਹੈ, ਇਹ ਕਿਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਕਦੇ ਬਹੁਤ ਜ਼ਿਆਦਾ ਟੈਕਨੀਕਲ ਸਟੱਫ ਦੇ ਵਿੱਚ ਉਲਝ ਜਾਂਦੇ ਹੋ ਅਤੇ ਮੈਡਮ ਗਾ ਕੇ ਮੂਡ ਚੇਂਜ ਕਰ ਦਿੰਦੇ ਨੇ, ਘਰ ਦੇ ਵਿੱਚ ਮਾਹੌਲ ਬਣਾ ਕੇ ਰੱਖਦੇ ਨੇ ਇਸ ਤਰ੍ਹਾਂ ਦਾ?
2: ਨਹੀਂ, ਇਹਦੇ 'ਚ ਸਵਾਬ ਇਹ ਹੈ ਕਿ ਇਸ ਚੀਜ਼ ਨੂੰ ਕੋਰਲੇਟ ਮੇਰੀ ਛੋਟੀ ਬੇਟੀ ਹਰਨੂਰ ਕੌਰ ਵਧੀਆ ਕਰ ਲੈਂਦੀ ਹੈ, ਕਿਉਂਕਿ ਉਹਦੇ 'ਚ ਮਿਊਜ਼ਿਕ ਦੇ ਗੁਣ ਵੀ ਹੈਗੇ ਨੇ, ਉਹ ਮਿਊਜ਼ਿਕ ਨੂੰ ਵੀ ਲਾਈਕ ਕਰਦੀ ਹੈ ਔਰ ਉਹ ਬਹੁਤ ਵਧੀਆ ਟੈਕਨੋਕ੍ਰੈਟ ਵੀ ਹੈ, ਅਤੇ ਉਹ

0: ਦੋਨਾਂ ਨੂੰ ਸਮਝਦੀ ਹੈ
1: ਜੀ,
0: ਔਰ ਸ਼ੀ ਇਜ਼ ਅ ਵੈਰੀ ਗੁੱਡ ਬ੍ਰਿਜ,
1: ਮਤਲਬ ਕਿ ਤੁਹਾਡੇ ਦੋਨਾਂ ਦੇ ਗੁਣ ਉਹਦੇ ਵਿੱਚ ਹੈ।
0: ਯੈਸ, ਵੀ ਕੈਨ ਸੇ ਦੈਟ।
2: ਹਾਂਜੀ ਮੈਮ, ਇਦਾਂ ਕਿਹਾ ਜਾ ਸਕਦਾ।
1: ਠੀਕ ਹੈ, ਹਰਲੀਨ ਜੀ ਤੁਸੀਂ ਉਹਨਾਂ ਨੂੰ ਸੰਗੀਤ ਦੇ ਨਾਲ ਜੋੜ ਕੇ ਰੱਖਿਆ ਹੋਇਆ?
2: ਨਹੀਂ ਮੈਮ, ਮੈਂ ਇੱਦਾਂ ਕਹਿ ਲਓ ਕਿ ਇੱਕ ਗੋਡ ਗਿਫਟ ਹੈ ਨਾ
1: ਜੀ, ਬਲੱਡ ਦੇ ਵਿੱਚ ਹੈ।
2: ਜੀ ਜੀ, ਬਲੱਡ ਦੇ ਵਿੱਚ ਕਹਿ ਲਓ। ਹਾਂਜੀ ਹਾਂਜੀ, ਮੇਰੇ ਮੰਮਾ ਕੀਰਤਨ ਕਰਦੇ ਸੀਗੇ, ਮੈਂ ਕੀਰਤਨ ਨਾਲ ਜੁੜ ਗਈ, ਅੱਗੇ ਥੋੜ੍ਹਾ ਉਹ ਮੇਰੀ ਡਾਟਰ ਦੇ ਵਿੱਚ ਉਹ ਆ ਗਿਆ।
1: ਠੀਕ ਹੈ, ਅਤੇ ਹੁਣ ਮਿਊਜ਼ਿਕ ਦੀ ਗੱਲ ਕੀਤੀ ਹੈ ਅਤੇ ਇਸ ਜਗ੍ਹਾ ਹੁਣ ਇੱਕ ਗੀਤ ਸੁਣ ਲਈਏ ਤੁਹਾਡੇ ਤੋਂ, ਫਿਰ ਅੱਗੇ ਵੱਧਦੇ ਹਾਂ। ਤੁਹਾਡਾ ਫੇਵਰੇਟ ਸੌਂਗ ਕੋਈ?
2: ਮੈਂ ਮੈਮ ਦੇਖੋ, ਮੈਂ ਸ਼ੁਰੂ ਤੋਂ ਨਾ, ਮੇਰੀ ਮੰਮਾ ਮੈਨੂੰ, ਅਸੀਂ ਛੋਟੇ ਹੁੰਦੇ ਸੀਗੇ ਅਤੇ ਮੇਰੀ ਮੰਮਾ ਨੇ ਮੈਨੂੰ ਸੁਹਾਗ ਸਿਖਾਏ ਸੀਗੇ, ਉਹ ਗਾਉਂਦੇ ਹੁੰਦੇ ਸੀਗੇ। ਯੂਜੁਅਲੀ ਜਦੋਂ ਆਪਾਂ ਮੈਰਿਜ ਦੇ ਕਿਸੇ ਫੰਕਸ਼ਨ 'ਤੇ ਜਾਣਾ ਨਾ, ਸਾਡੇ ਘਰ ਵਿੱਚ ਐਕਚੁਅਲੀ ਫੈਮਿਲੀ ਦੇ ਵਿੱਚ ਡੋਟਰਸ ਬਹੁਤ ਆ, ਹੈ ਨਾ, ਅਤੇ ਸੁਹਾਗ ਸਿੱਖਿਆ ਹੋਇਆ ਸੀ। ਅਤੇ ਮੈਂ ਜਦੋਂ ਵੀ ਕਿਧਰੇ ਮੈਰਿਜ ਫੰਕਸ਼ਨ 'ਤੇ ਜਾਂਦੀ ਸੀ ਨਾ, ਅਤੇ ਮੈਨੂੰ ਸਾਰਿਆਂ ਨੇ ਕਹਿਣਾ, ਆਲ ਰਿਲੇਟਿਵਸ, ਕੀ ਨਾ ਹਰਲੀਨ ਸੁਹਾਗ ਸੁਣਾਏਗੀ, ਅੱਜ ਹਰਲੀਨ ਦਾ ਸੁਹਾਗ ਸੁਣਨਾ। ਔਰ ਉਹ ਰੋਂਦੇ ਵੀ ਸਾਰੇ ਬਹੁਤ ਸੀਗੇ
1: ਜੀ।
2: ਤਾਂ ਮੈਂ ਤੁਹਾਨੂੰ ਇੱਕ ਸੁਹਾਗ ਹੀ ਅੱਜ ਸੁਣਾਉਂਦੀ ਹਾਂ ਜੀ।

0: ਬਹੁਤ ਖੂਬ ਹਰਲੀਨ ਕੌਰ ਜੀ, ਤੁਸੀਂ ਗਾਉਂਦੇ ਗਾਉਂਦੇ ਬਿਲਕੁਲ ਗੁਆਚ ਹੀ ਗਏ ਗੀਤ ਦੇ ਵਿੱਚ, ਸਾਡੇ ਸੁਣਨ ਵਾਲੇ ਵੀ ਗੁਆਚ ਗਏ ਹੋਣਗੇ ਕਿਉਂਕਿ ਇਹ ਵਿਸ਼ਾ ਹੀ ਇਹੋ ਜਿਹਾ ਹੈ ਕਿ ਸੁਣਨ ਵਾਲਾ ਭਾਵਨਾਤਮਕ ਤੌਰ 'ਤੇ ਨਾਲ ਜੁੜ ਹੀ ਜਾਂਦਾ ਹੈ। ਤੁਸੀਂ ਦੋਨੋਂ ਜੋਬ ਦੇ ਵਿੱਚ ਹੋ ਅਤੇ ਜਦੋਂ ਤੁਸੀਂ ਇੰਨੇ ਲੰਬਾ ਸਫ਼ਰ ਵੀ ਹੜਾਇਆ ਮੈਰਿਡ ਲਾਈਫ ਦਾ, ਅਤੇ ਜੋਬ ਅਤੇ ਪਰਸਨਲ ਲਾਈਫ ਨੂੰ ਤੁਸੀਂ ਦੋਵਾਂ ਨੇ ਕਿਸ ਤਰ੍ਹਾਂ ਤਾਲਮੇਲ ਬਿਠਾ ਕੇ ਰੱਖਿਆ, ਹਰਪਿੰਦਰ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ।
1: ਇਸ ਸਵਾਲ ਦਾ ਜਵਾਬ ਇਹ ਹੈਗਾ ਮੈਮ ਕਿ
0: ਜੀ
1: ਪਰਸਨਲ ਲਾਈਫ ਔਰ ਜੋ ਪ੍ਰੋਫੈਸ਼ਨਲ ਲਾਈਫ ਹੈ ਉਹਨਾਂ ਦੋਨਾਂ ਨੂੰ ਅਲੱਗ ਰੱਖਿਆ ਹੋਇਆ। 9 to 5 ਟੋਟਲੀ ਪ੍ਰੋਫੈਸ਼ਨਲ
0: ਜੀ,
1: ਐਂਡ ਆਫਟਰ 5 ਇਟਸ ਟੋਟਲੀ ਫੈਮਿਲੀ ਟਾਈਮ।
0: ਠੀਕ ਹੈ,
1: ਦੋਨਾਂ ਨੂੰ ਕੋਈ ਇੰਟਰਮਿਕਸ ਨਹੀਂ ਕੀਤਾ
0: ਜੀ,
1: ਇਹ ਮੈਡਮ ਨੇ ਵੀ ਨਹੀਂ ਕੀਤਾ ਅਤੇ ਨਾ ਮੈਂ ਵੀ ਕੀਤਾ।
0: ਠੀਕ ਹੈ, ਪਰ ਤੁਸੀਂ ਦੋਨੋਂ ਇਹੋ ਜਿਹੇ ਪ੍ਰੋਫੈਸ਼ਨ 'ਚ ਹੋ ਜਿੱਥੇ ਕਿ ਲਗਾਤਾਰ ਬਿਜ਼ੀ ਵੀ ਰਹਿਣਾ ਪੈਂਦਾ ਹੈ ਅਤੇ ਘਰ ਆ ਕੇ ਵੀ ਕੰਮ ਕਰਨਾ ਪੈਂਦਾ ਹੈ। ਹਰਲੀਨ ਕੌਰ ਜੀ, ਤੁਸੀਂ ਤਾਂ ਵੈਸੇ ਤਾਂ ਮਿਲ ਜੁਲ ਕੇ ਕੰਮ ਕਰਦੇ ਹੋ, ਪਰ ਔਰਤਾਂ ਨੂੰ ਕੁਝ ਐਕਸਟਰਾ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ ਪਰਿਵਾਰ ਦੇ ਵਿੱਚ, ਤੁਸੀਂ ਇਸ ਤਰ੍ਹਾਂ ਕਰ ਪਾਉਂਦੇ ਹੋ ਕਿ ਆਫਟਰ 5 ਨੋ ਵਰਕ?
2: ਹਾਂਜੀ ਮੈਮ, ਸਕੂਲ ਦਾ ਕੰਮ ਨਹੀਂ ਅਸੀਂ ਕਰੀਦਾ ਹੈਗਾ ਦੇਖੋ ਸ਼ਾਮ ਨੂੰ
0: ਜੀ,
2: ਅਤੇ ਜੇ ਬਹੁਤ ਮਜ਼ਬੂਰੀ 'ਚ ਕਰਨਾ ਵੀ ਪਵੇ ਤਾਂ ਸਾਥ ਮੇਰਾ ਪੂਰਾ ਦਿੰਦੇ ਹਰਪਿੰਦਰ ਸਿੰਘ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਕੂਲ ਦੇ ਵਿੱਚ ਕਦੇ ਕਦੇ ਸਟੇਬੈਕਸ ਵੀ ਲੱਗਦੇ ਆ, ਦੇਖੋ ਐਨੂਅਲ ਫੰਕਸ਼ਨਸ ਹੁੰਦੇ ਆ, ਤੁਹਾਨੂੰ ਪਤਾ ਹੀ ਹੈ ਸਕੂਲ ਦੇ ਵਿੱਚ ਤਾਂ ਸਟੇਬੈਕਸ ਲੱਗਦੇ ਆ, ਬਟ ਪੂਰਾ ਕੋਆਪਰੇਟ ਕਰਦੇ ਆ। ਹੁਣ ਜਿੱਦਾਂ ਬੱਚੇ ਦੋਨੋਂ ਹੀ ਬੋਰਡ ਕਲਾਸ ਦੇ ਵਿੱਚ ਹੈਗੇ ਆ, ਟਿਊਸ਼ਨਸ ਲੈ ਕੇ ਜਾਣਾ, ਇਹਨਾਂ ਨੂੰ ਸਿਰਫ ਇੱਕ ਵਾਰੀ ਕਹਿਣਾ ਹੀ ਹੁੰਦਾ ਕਿ ਤੁਸੀਂ ਅੱਜ ਬੱਚਿਆਂ ਦੀ ਟਿਊਸ਼ਨ ਜਿਹੜੀ ਆ ਉਹ ਤੁਸੀਂ ਮੈਨੇਜ ਕਰਨੀ ਆ,
0: ਠੀਕ ਹੈ,
2: ਅਦਰਵਾਈਜ਼ ਉਹ ਮੈਂ ਹੀ ਮੈਨੇਜ ਕਰਦੀ ਹਾਂ, ਹੈ ਨਾ। ਅਤੇ ਕਦੇ ਮੈਨੂੰ ਨਾ ਨਹੀਂ ਕੀਤੀ ਹੈਗੀ, ਪੂਰੀ ਕੋਆਪਰੇਸ਼ਨ ਮਿਲਦੀ ਆ।
0: ਜੀ, ਸਾਡੇ ਸੁਣਨ ਵਾਲੇ ਸੋਚ ਰਹੇ ਹੋਣਗੇ ਕਿ ਇੰਨਾ ਗੁੱਡੀ ਗੁੱਡੀ ਸਭ ਕੁਝ ਬੋਲ ਰਹੇ ਨੇ, ਕਦੇ ਕੋਈ ਪ੍ਰੋਬਲਮਸ ਨਹੀਂ ਆਈਆਂ ਹੋਣਗੀਆਂ?
2: ਨਹੀਂ ਮੈਮ, ਲੜਦੇ ਝਗੜਦੇ ਤਾਂ ਦੇਖੋ, ਲੜਨਾ ਝਗੜਨਾ ਤਾਂ ਇੱਕ ਲਾਈਫ ਦਾ ਪਾਰਟ ਹੈਗਾ ਆ, ਹੈ ਨਾ, ਮਾੜੀ ਮੋਟੀ ਤਾਂ ਹੁੰਦੀ ਹੈ, ਪਰ ਹੁਣ ਤੁਸੀਂ ਕਿੰਨੀ ਕੁ ਦੇਰ ਚੁੱਪ ਰਹਿ ਲਓਗੇ?
0: ਸਾਡੇ ਸਵਾਲ ਪੁੱਛਣ ਦਾ ਜੋ ਮਕਸਦ ਹੈ ਉਹ ਇਹ ਹੈ ਕਿ ਜੋ ਇਹ ਪ੍ਰੋਬਲਮਸ ਆਉਂਦੀਆਂ ਨੇ ਹਰੇਕ ਦੀ ਲਾਈਫ ਦੇ ਵਿੱਚ ਆਉਂਦੀਆਂ ਨੇ, ਪਰ ਤੁਸੀਂ ਉਸ ਤੋਂ ਬਾਹਰ ਕਿਵੇਂ ਆਉਂਦੇ ਹੋ, ਇਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਇੱਕ ਸਮੱਸਿਆ ਨੂੰ ਨਿਪਟਾਉਣ ਦੇ ਲਈ ਤੁਸੀਂ ਮਿਲ ਜੁਲ ਕੇ ਕਿਹੜੀ ਕੋਸ਼ਿਸ਼ ਕਰਦੇ ਹੋ, ਕਿਸ ਤਰ੍ਹਾਂ ਮਨਾਉਂਦੇ ਹੋ?

0: ਦੂਸਰੇ ਨੂੰ ਜਾਂ ਕਿਸ ਤਰ੍ਹਾਂ ਤੁਸੀਂ ਪ੍ਰੋਬਲਮਸ ਤੋਂ ਬਾਹਰ ਆਉਂਦੇ
1: ਨਹੀਂ ਮੈਮ, ਸਾਨੂੰ ਬਣਾਉਣਾ ਨਹੀਂ ਪੈਂਦਾ ਆਪੇ ਹੀ, ਦੇਖੋ ਕੁਝ ਨਾ ਕੁਝ ਕਿਧਰੇ ਨਾ ਕਿਧਰੇ ਲੋੜ ਤਾਂ ਇੱਕ ਦੂਜੇ ਦੀ ਪੈਂਦੀ ਆ, ਥੋੜ੍ਹੀ ਕੁ ਦੇਰ ਚੁੱਪ ਰਹਿ ਲਈਦਾ ਉਦੋਂ, ਹੈ ਨਾ, ਜਦੋਂ ਮੂਡ ਅਪਸੈਟ ਹੁੰਦਾ ਥੋੜ੍ਹੀ ਕੁ ਦੇਰ ਚੁੱਪ ਰਹਿ ਲਈਦਾ, ਮੁੜ ਕੇ ਫੇਰ ਉੱਦਾਂ ਹੀ ਹੋ ਜਾਂਦੇ ਆ ਨੋਰਮਲ ਜੇ। ਮੈਨੂੰ ਨਹੀਂ ਲੱਗਦਾ ਕਿ ਕਦੇ ਇੱਦਾਂ ਦਾ ਕੋਈ ਉਹ ਹੋਇਆ ਸਾਡੇ ਨਾਲ।
2: ਪਰਮਾਤਮਾ ਦੀ ਕਿਰਪਾ ਨਾਲ ਦੋਨੇ ਬੱਚੇ ਬਹੁਤ ਸਮਝਦਾਰ ਨੇ
0: ਜੀ ਜੀ।
2: ਜੇ ਕਿਤੇ ਕੁਛ ਨਾਰਾਜ਼ਗੀ ਹੁੰਦੀ ਹੈ ਤਾਂ ਦੇ ਆਰ ਦਾ ਗੁੱਡ ਬ੍ਰਿਜ ਜੋੜਨ ਲਈ, ਅਤੇ ਨਾਰਾਜ਼ ਅਸੀਂ ਇੱਕ ਦੂਜੇ ਤੋਂ ਜ਼ਿਆਦਾ ਦੇਰ ਰਹਿ ਨਹੀਂ ਸਕਦੇ।
0: ਠੀਕ ਹੈ,
2: ਲੜਾਈ ਜ਼ਰੂਰ ਹੁੰਦੀ ਰਹਿੰਦੀ ਹੈ, ਨੋ ਡਾਊਟ ਅਬਾਊਟ ਦੈਟ ਵਨ
0: ਜੀ। ਕਈ ਕਪਲ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ, ਉਹ ਕਹਿੰਦੇ ਨੇ ਕਿ ਜੇਕਰ ਤੁਹਾਡੇ ਦੋਨਾਂ ਵਿੱਚ ਪਿਆਰ ਹੈ ਨਾ, ਫਿਰ ਲੜਾਈ ਮਾਇਨੇ ਨਹੀਂ ਰੱਖਦੀ, ਅਤੇ ਜੇਕਰ ਕਿਤੇ ਪਿਆਰ ਦੀ ਕਮੀ ਹੁੰਦੀ ਹੈ ਫਿਰ ਲੜਾਈ ਜ਼ਿਆਦਾ ਅਸੀਂ ਪਿਓਰਿਟੀ ਦੇ ਦਿੰਦੇ ਹਾਂ ਲੜਾਈ ਨੂੰ। ਅਤੇ ਜਦੋਂ ਕਦੇ ਤੁਹਾਡਾ ਇਸ ਤਰ੍ਹਾਂ ਮੂਡ ਆਫ ਹੁੰਦਾ ਹੈ ਜਾਂ ਕਦੇ ਤੁਸੀਂ ਥੋੜ੍ਹਾ ਨਾਰਾਜ਼ ਹੁੰਦੇ ਹੋ, ਹਰਲੀਨ ਕੌਰ ਜੀ ਗਾ ਕੇ ਮਨਾਉਂਦੇ ਨੇ, ਕਦੀ ਹੋਇਆ ਇਸ ਤਰ੍ਹਾਂ ਜਾਂ ਘਰ ਦੇ ਵਿੱਚ ਗੁਣਗੁਣਾਉਂਦੇ ਰਹਿੰਦੇ ਨੇ ਕੁਛ ਨਾ ਕੁਛ?
2: ਹਾਂ, ਗੁਣਗੁਣਾਉਂਦੇ ਜ਼ਰੂਰ ਰਹਿੰਦੇ ਨੇ
0: ਜੀ,
2: ਬਟ ਕਦੀ ਗਾ ਕੇ ਮਨਾਇਆ ਹੋਏ ਇਹ ਤਾਂ ਤਮੰਨਾ ਹੀ ਆ।
0: ਚਲੋ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਇਹ ਵੀ ਐਕਸਪ੍ਰੈਸ ਕਰ ਦਿੱਤਾ, ਆਪਣੀ ਜੋ ਇੱਛਾ ਹੈ ਉਹ ਵੀ ਜ਼ਾਹਿਰ ਕਰ ਦਿੱਤੀ, ਅਤੇ ਉਮੀਦ ਹੈ ਕਿ ਹਰਲੀਨ ਕੌਰ ਜੀ ਹੁਣ ਜ਼ਰੂਰ ਕਰਨਗੇ। ਅਤੇ ਤੁਸੀਂ ਦੱਸਿਆ ਸੀ ਕਿ ਹਰਲੀਨ ਜੀ ਬਹੁਤ ਅੱਛਾ ਕੁੱਕ ਵੀ ਕਰਦੇ ਨੇ,
2: ਬਹੁਤ ਅੱਛਾ,
0: ਮਤਲਬ ਕਿ ਪੇਟ ਤੋਂ ਦਿਲ ਦਾ ਰਸਤਾ ਜਿਹੜਾ ਹੈ ਉਹਨਾਂ ਨੇ ਤੈਅ ਕੀਤਾ ਹੈ।
2: ਬਿਲਕੁਲ।
0: ਅਤੇ ਤੁਸੀਂ ਵੀ ਕਦੇ ਟਰਾਈ ਕੀਤਾ ਕੁਝ ਉਹਨਾਂ ਤੋਂ ਸਿੱਖਣ ਦੀ ਜਾਂ ਉਹਨਾਂ ਨੂੰ ਕੁਝ ਬਣਾ ਕੇ ਖਿਲਾਉਣ ਦੀ?
2: ਨਹੀਂ ਮੈਮ, ਉਹਨਾਂ ਨੂੰ ਸ਼ੌਂਕ ਇੰਨਾ ਹੈਗਾ ਕਿ ਉਹ ਇਕੱਲਾ ਸਾਡੇ ਲਈ ਨਹੀਂ
0: ਜੀ,
2: ਆਪਣੇ ਕੁਲੀਗਸ ਲਈ, ਆਪਣੇ ਫਰੈਂਡਸ ਲਈ ਅਤੇ ਮੇਰੇ ਫਰੈਂਡਸ ਲਈ ਵੀ ਬਣਾ ਕੇ ਭੇਜਦੇ ਨੇ।
0: ਵਾਹ ਜੀ ਵਾਹ, ਕੀ ਬਾਤ ਹੈ। ਹਰਲੀਨ ਕੌਰ ਜੀ, ਇਹ ਜਿਹੜਾ ਸੀਕਰੇਟ ਹੈ ਕਿ ਇੰਨਾ ਐਕਟਿਵਲੀ ਕੰਮ ਕਰਨੇ ਘਰ ਦੇ, ਪਰਿਵਾਰ ਦੇ, ਜੋਬ ਦੇ, ਅਤੇ ਨਾਲ ਸਾਰਿਆਂ ਦੇ ਲਈ ਕੁੱਕ ਵੀ ਕਰਨਾ, ਇਹ ਜਿਹੜੀ ਤੁਸੀਂ ਆਪਣੇ ਅੰਦਰ ਚੁਸਤੀ ਹੈ, ਇਹ ਕਿੱਥੋਂ ਲੈ ਕੇ ਆਉਂਦੇ ਹੋ?
1: ਇਹ ਮੈਮ ਅਸੀਂ ਸ਼ੁਰੂ ਤੋਂ ਆਪਣੀ ਮਦਰ ਨੂੰ ਦੇਖਿਆ, ਦੇਖੋ ਮਦਰ ਤੋਂ ਹੀ ਅਸੀਂ ਕੁਕਿੰਗ ਦੀ ਵੀ ਸਾਰੀ ਉਹ ਲਈ ਹੈ। ਮੇਰੇ ਮੰਮਾ ਜੋਬ ਦੇ ਵਿੱਚ ਸੀਗੇ, ਅਸੀਂ ਤਿੰਨ ਸਿਸਟਰ ਔਰ ਛੋਟਾ ਸਾਡਾ ਭਰਾ ਸੀਗਾ
0: ਜੀ,
1: ਅਤੇ ਦੋ ਸਿਸਟਰਸ ਮੇਰੀਆਂ ਚਲੀਆਂ ਗਈਆਂ ਸੀਗੀਆਂ ਸਟੱਡੀ ਲਈ, ਤਾਂ ਮੈਂ ਇਕੱਲੀ ਹੁੰਦੀ ਸੀ, ਔਰ ਮਦਰ ਮੇਰੇ ਸ਼ੁਰੂ ਤੋਂ ਗੌਰਮੈਂਟ ਜੋਬ, ਸ਼ੀ ਵਾਜ਼ ਵਰਕਿੰਗ ਇਨ ਇਲੈਕਟ੍ਰੀਸਿਟੀ ਬੋਰਡ
0: ਜੀ
1: ਯੂਪੀ, ਤਾਂ ਉਹ ਸਵੇਰੇ ਚਲੇ ਜਾਂਦੇ ਸੀ, ਤਾਂ ਜਿੱਦਾਂ ਗਰਲਸ ਦੇ ਵਿੱਚ ਮੈਚਿਓਰਿਟੀ ਆ ਜਾਂਦੀ ਹੈ, ਥੋੜ੍ਹੀ ਜਿਹੀ ਸਿਆਣੀਆਂ ਹੋ ਜਾਂਦੀਆਂ, ਤਾਂ ਕਾਲਜ ਵਿੱਚ ਮੈਂ ਯਮੁਨਾਨਗਰ ਸੀਗੀ ਜਦੋਂ, ਤਾਂ ਮੇਰੇ ਵਿੱਚ ਮਤਲਬ ਹੁੰਦਾ ਸੀਗਾ ਕਿ ਨਹੀਂ ਮੰਮਾ ਨੇ ਆਉਣਾ, ਥੱਕੇ ਹੋਣਗੇ, ਹੈ ਨਾ, ਅਤੇ ਮੈਂ ਆਪਣੇ ਆਪ ਹੀ ਕੁਝ ਨਾ ਕੁਝ ਕੁਝ ਨਾ ਕੁਝ, ਲਾਈਕ ਦਾਦੀ ਵੀ ਮੇਰੇ ਹੁੰਦੇ ਸੀਗੇ, ਉਹ ਵੀ ਬਹੁਤ ਅੱਛਾ ਬਣਾਉਂਦੇ ਸੀ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਅੱਜ ਵੀ ਮੈਂ ਆਪਣੇ ਘਰ ਜਾ ਕੇ ਮੰਮਾ ਨੂੰ ਕਹਿੰਦੀ ਹੁੰਦੀ ਹਾਂ, ਉਹਨਾਂ ਦੇ ਹੱਥ ਦੇ ਪਰੌਂਠੇ ਬਹੁਤ ਯਾਦ ਆਉਂਦੇ ਆ
0: ਜੀ।
1: ਹਾਂਜੀ
0: ਠੀਕ,
1: ਤਾਂ ਮੈਂ ਸ਼ਾਇਦ ਪਰੌਂਠੇ ਉਹਨਾਂ ਦੇ ਵਰਗੇ ਹੀ ਬਣਾਉਂਦੀ ਹਾਂ।
0: ਬਹੁਤ ਵਧੀਆ।
1: ਹਾਂਜੀ ਹਾਂਜੀ
0: ਜੀ। ਹਰਵਿੰਦਰ ਜੀ, ਤੁਸੀਂ ਵੈਸੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਗੱਲ ਕਹੀ ਸੀ ਕਿ ਔਰਤਾਂ ਜਿਹੜੀਆਂ ਨੇ ਹੁੰਦੀਆਂ ਉਹ ਪਰਿਵਾਰ ਦਾ ਧੁਰਾ ਹੁੰਦੀਆਂ ਨੇ, ਪਰ ਫਿਰ ਵੀ ਸਾਰੇ ਜੋ ਹਸਬੈਂਡ ਨੇ ਜਾਂ ਸਾਡੇ ਸਰੋਤੇ ਸੁਣ ਰਹੇ ਨੇ, ਉਹ ਤੁਹਾਡੇ ਵਾਂਗ ਹੈਲਪਿੰਗ ਹੈਂਡ ਹੋਣ, ਇਸ ਦੇ ਲਈ ਉਹਨਾਂ ਨੂੰ ਜ਼ਰੂਰ ਸੁਨੇਹਾ ਦਿਓ, ਕਿਉਂਕਿ ਔਰਤਾਂ ਹਮੇਸ਼ਾ ਕੁਝ ਨਾ ਕੁਝ ਕਰਨ ਦੇ ਲਈ ਲੱਗੀਆਂ ਰਹਿੰਦੀਆਂ ਨੇ, ਕਈ ਵਾਰੀ ਬਹੁਤ ਜ਼ਿਆਦਾ ਵਿਅਸਤ ਹੋ ਜਾਂਦੀਆਂ ਨੇ, ਥੱਕ ਵੀ ਜਾਂਦੀਆਂ ਨੇ, ਪਰ ਤੁਹਾਡੇ ਵਾਂਗ ਉਹਨਾਂ ਨੂੰ ਕਈ ਵਾਰੀ ਮਦਦ ਨਹੀਂ ਮਿਲ ਪਾਉਂਦੀ।
2: ਮੇਰਾ ਇਹ ਮੰਨਣਾ ਹੈਗਾ ਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਵਿਆਹ ਤੋਂ ਬਾਅਦ ਆਪਣੀ ਫੈਮਿਲੀ ਹੈਗੀ, ਆਪਣੇ ਪੇਰੈਂਟਸ ਹੈਗੇ, ਆਪਣੇ ਬੱਚੇ ਹੋ ਜਾਂਦੇ ਅੱਗੇ, ਸਭ ਤੋਂ ਜ਼ਿਆਦਾ ਸਮਾਂ ਆਪਣੇ ਨਾਲ ਕਿੰਨੇ ਰਹਿਣਾ ਹੈ? ਆਪਣੀ ਮਿਸਿਸ ਨੇ ਤਾਂ ਸਭ ਤੋਂ ਪਹਿਲਾਂ ਆਪਣੇ ਨਾਲ ਆਪਣਾ ਜੀਵਨ ਸਾਥੀ ਹੈ, ਉਹਦੇ ਬਾਅਦ ਪੇਰੈਂਟਸ ਨੇ ਆਪਾਂ ਨੂੰ ਉਹੀ ਚੀਜ਼ਾਂ ਪਾਲੀਆਂ, ਉਹਨਾਂ ਨੇ ਉਨੀ ਮਿਹਨਤ ਕੀਤੀ, ਫਿਰ ਦੈਨ ਪੇਰੈਂਟਸ, ਉਹਦੇ ਬਾਅਦ ਬੱਚੇ, ਕਿਉਂਕਿ ਬੱਚੇ 18 ਸਾਲ ਤੱਕ ਉਹਦੇ ਬਾਅਦ ਉਹਨਾਂ ਨੇ ਕਿੱਧਰ ਨੂੰ ਚਲੇ ਜਾਣਾ ਹੈ, ਪੜ੍ਹਨ ਲਈ ਚਲੇ ਜਾਣਾ, ਆਪਾਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ।
0: ਬਿਲਕੁਲ।
2: ਬਟ ਸਭ ਤੋਂ ਪਹਿਲਾਂ ਕੌਣ? ਆਪਣਾ ਜੀਵਨ ਸਾਥੀ।
0: ਜੇ
2: ਜੀਵਨ ਸਾਥੀ ਨਾਲ ਆਪਾਂ ਨਾਲ ਖੜ੍ਹੇ ਹੋਵਾਂਗੇ, ਉਹਨਾਂ ਦੀ ਮਦਦ ਕਰਾਂਗੇ, ਅਤੇ ਆਪਣਾ ਜੀਵਨ ਬੜਾ ਹਸੀ ਖੁਸ਼ੀ ਨਾਲ ਚੱਲੇਗਾ।
0: ਬਹੁਤ ਵਧੀਆ ਗੱਲ ਕਹੀ ਤੁਸੀਂ ਕਿ ਆਖਿਰਕਾਰ ਜੀਵਨ ਸਾਥੀ ਤੁਹਾਡੇ ਨਾਲ ਰਹੇਗਾ ਜੀ। ਡਾਕਟਰ ਹਰਪਿੰਦਰ ਜੀ, ਵੈਸੇ ਤੁਹਾਡੇ ਤੋਂ ਹੁਣ ਇਹ ਵੀ ਅਸੀਂ ਪੁੱਛਣਾ ਚਾਹਾਂਗੇ ਕਿ ਕਿਉਂਕਿ ਤੁਸੀਂ ਇੱਕ ਬਹੁਤ ਚੰਗੀ ਮੈਰਿਡ ਲਾਈਫ ਜੀ ਰਹੇ ਹੋ, ਦੂਸਰਿਆਂ ਲਈ ਪ੍ਰੇਰਣਾ ਬਣ ਰਹੇ ਹੋ, ਜੋ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਤਣਾਅ ਆ ਰਿਹਾ ਹੈ ਜਾਂ ਫਿਰ ਬਹੁਤ ਡਾਇਵੋਰਸ ਕੇਸਿਸ ਵੱਧ ਰਹੇ ਨੇ, ਬਹੁਤ ਜਲਦੀ ਅਸੀਂ ਨਾਰਾਜ਼ ਹੋ ਜਾਂਦੇ ਹਾਂ ਅਤੇ ਇੱਕ ਦੂਸਰੇ ਤੋਂ ਮਨਮੁਟਾਓ ਹੋ ਜਾਂਦਾ ਹੈ, ਉਸ ਤੋਂ ਬਾਹਰ ਆਉਣ ਦੇ ਲਈ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਕੁਛ ਸੁਨੇਹਾ ਦਿਓ?
2: ਆਪਣੇ ਸਾਥੀ ਦੇ ਨਾਲ ਈਗੋ ਨਾ ਰੱਖੋ
0: ਜੀ,
2: ਜੇ ਈਗੋ ਨਹੀਂ ਹੋਏਗੀ ਤਾਂ ਲੜਾਈ ਨਹੀਂ ਹੋਏਗੀ, ਜੇ ਹੋ ਵੀ ਗਈ ਤਾਂ ਨਿਪਟਾਰਾ ਬਹੁਤ ਛੇਤੀ ਹੋਏਗਾ
0: ਜੀ।
2: ਸੋ ਦ ਫਸਟ ਐਂਡ ਦ ਲਾਸਟ ਥਿੰਗ ਇਜ਼ ਈਗੋ।
0: ਪਰ ਕਹਿੰਦੇ ਨੇ ਕਿ ਈਗੋ ਨੂੰ ਸ਼ਾਂਤ ਕਰਨਾ ਜਾਂ ਈਗੋ ਨੂੰ ਬਾਹਰ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ, ਇਸ ਨਾਲ ਲੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਹਰਲੀਨ ਕੌਰ ਜੀ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇੱਕ ਬਿਹਤਰ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ?
1: ਮੈਮ ਦੇਖੋ, ਜਦੋਂ ਕੋਈ ਆਪਸ 'ਚ ਸਾਡਾ ਥੋੜ੍ਹਾ ਛੋਟਾ ਮਨਮਟਾਵ ਹੋ ਜਾਂਦਾ ਹੈ ਨਾ, ਤਾਂ ਇਟਸ ਬੈਟਰ ਟੂ ਕੀਪ ਕੁਆਇਟ ਐਟ ਦੈਟ ਟਾਈਮ
0: ਜੀ।
1: ਜਦੋਂ ਸਾਨੂੰ ਲੱਗੇ ਕਿ ਹਾਂ ਗੱਲ ਹੁਣ ਵਧਣੀ ਹੈ ਜਾਂ ਕੁਝ ਹੋਣਾ, ਉਦੋਂ ਚੁੱਪ

0: ਚੁੱਪੀ ਕਰ ਜਾਓ, ਮੈਨੂੰ ਲੱਗਦਾ ਕਿ ਚੁੱਪੀ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਵਧੀਆ ਆ।
1: ਜੀ, ਇੱਕ ਚੁੱਪ ਸੌ ਸੁੱਖ।
0: ਜੀ ਜੀ ਜੀ ਬਿਲਕੁਲ ਮੈਮ।
1: ਜੀ, ਮਤਲਬ ਉਸ ਵਕਤ ਅਸੀਂ ਚੁੱਪ ਕਰ ਜਾਈਏ ਤਾਂ ਬਾਅਦ ਦੇ ਵਿੱਚ ਮਸਲੇ ਹੱਲ ਹੋ ਸਕਦੇ ਨੇ, ਉਸ ਵਕਤ ਕੋਈ ਪ੍ਰਤੀਕਿਰਿਆ ਨਾ।
0: ਦੂਜਾ ਮੈਮ ਦੇਖੋ, ਪੇਸ਼ੈਂਸ ਲੈਵਲ ਜਿਹੜਾ ਥੋੜ੍ਹਾ ਕੁ ਜਿਹਾ, ਸਾਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਆ
1: ਜੀ,
0: ਹੈ ਨਾ, ਸਾਨੂੰ ਡੀਪ ਬਰੀਦਿੰਗ ਕਰਨੀ ਚਾਹੀਦੀ ਆ। ਮੈਨੂੰ ਲੱਗਦਾ ਕਿ ਮੇਰਾ ਤਾਂ ਸਬਜੈਕਟ ਹੀ ਇੱਦਾਂ ਦਾ ਹੈ ਕਿ ਜਿਹੜਾ ਅਸੀਂ ਆਲਰੇਡੀ ਮੈਡੀਟੇਸ਼ਨ ਨਾਲ ਜੁੜੇ ਹਾਂ, ਅਸੀਂ ਕਨੈਕਟਿਡ ਹਾਂ
1: ਜੀ,
0: ਹੈ ਨਾ। ਮਿਊਜ਼ਿਕ ਸਬਜੈਕਟ ਹੀ ਇੱਦਾਂ ਦਾ ਕਿ ਅਸੀਂ ਬਿਲਕੁਲ, ਸਾਡਾ ਕਨੈਕਸ਼ਨ ਗੋਡ ਦੇ ਨਾਲ ਹਰ ਵੇਲੇ ਰਹਿੰਦਾ ਆ
1: ਜੀ।
0: ਅਸੀਂ ਭਜਨ ਬੱਚਿਆਂ ਨੂੰ, ਕੀਰਤਨ, ਅਸੀਂ ਕਿੰਨੇ ਦੇਖੋ ਅਸੀਂ ਧਾਰਮਿਕ ਉਹਦੇ ਨਾਲ ਜੋੜੀ ਜਾਂਦੇ ਹਾਂ ਬੱਚਿਆਂ ਨੂੰ,
1: ਬਿਲਕੁਲ
0: ਹੈ ਨਾ। ਅਤੇ ਮੈਨੂੰ ਲੱਗਦਾ ਮੈਡੀਟੇਸ਼ਨ ਬਹੁਤ ਜ਼ਰੂਰੀ ਆ, ਮਤਲਬ ਪੇਸ਼ੈਂਸ ਵਧਾਉਂਦੀ ਹੈ। ਜਦੋਂ ਪੇਸ਼ੈਂਸ ਲੈਵਲ ਵੱਧ ਗਿਆ ਸਾਡਾ, ਤਾਂ ਫਿਰ ਸਾਡੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ। ਇਹ ਇਹਦਾ ਮੁੱਖ ਕਾਰਨ ਜਿਹੜਾ ਇਹ ਪੇਸ਼ੈਂਸ ਲੈਵਲ ਹੀ ਹੈ।
1: ਬਹੁਤ ਵਧੀਆ ਤੁਸੀਂ ਇੱਕ ਗੱਲ ਕੀਤੀ ਹੈ ਕਿ ਅਸੀਂ ਅਕਸਰ ਰਿਸ਼ਤਿਆਂ ਦੇ ਤਾਣੇ ਬਾਣੇ ਦੀ ਗੱਲ ਕਰਦੇ ਹਾਂ ਕਿ ਕਿਵੇਂ ਇਸ ਨੂੰ ਬਿਹਤਰ ਅਸੀਂ ਬਣਾ ਸਕਦੇ ਹਾਂ, ਪਰ ਇੱਕ ਮੈਡੀਟੇਸ਼ਨ ਜੋ ਤੁਸੀਂ ਰੂਲ ਦੱਸਿਆ ਹੈ ਨਾ, ਇਹ ਸਾਰਿਆਂ 'ਤੇ ਲਾਗੂ ਹੁੰਦਾ ਹੈ। ਮੈਡੀਟੇਸ਼ਨ ਕਰਾਂਗੇ ਤਾਂ ਅਸੀਂ ਗੁੱਸੇ, ਨਾਰਾਜ਼ਗੀਆਂ ਤੋਂ, ਪ੍ਰਤੀਕਿਰਿਆਵਾਂ ਤੋਂ ਬਚੇ ਰਹਾਂਗੇ ਅਤੇ ਅਸੀਂ ਚੰਗਾ ਇੱਕ ਦੂਸਰੇ ਦੇ ਨਾਲ ਰਿਸ਼ਤਾ ਮੇਨਟੇਨ ਰੱਖ ਸਕਦੇ ਹਾਂ। ਹਰਪਿੰਦਰ ਜੀ, ਤੁਸੀਂ ਭਵਿੱਖ ਦੇ ਵਿੱਚ ਤੁਸੀਂ ਕੁਝ ਇਹੋ ਜਿਹਾ ਸੁਪਨਾ ਸਜਾਉਂਦੇ ਹੋਵੋ ਕਿ ਦੋਨੋਂ ਮਿਲ ਕੇ ਕੁਝ ਯੋਜਨਾ ਬਣਾਵਾਂਗੇ ਜਾਂ ਕਿਤੇ ਘੁੰਮਣ ਜਾਵਾਂਗੇ, ਕੁਝ ਇਹੋ ਜਿਹਾ ਪਲਾਨ ਜੋ ਤੁਹਾਡੀ ਇੱਛਾ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ?
2: ਹਾਂਜੀ, ਅਸੀਂ ਪਿਛਲੀ ਵਾਰ ਆਪਣੇ ਮੈਡਮ ਨਾਲ ਔਰ ਆਪਣੇ ਦੋਸਤਾਂ ਨਾਲ
1: ਜੀ
2: ਅਸੀਂ ਕਸ਼ਮੀਰ ਘੁੰਮਣ ਗਏ ਸੀ, ਔਰ ਇਸ ਵਾਰ ਮੈਡਮ ਦਾ ਇਰਾਦਾ ਹੈਗਾ ਕਿ ਅਸੀਂ ਬੈਂਗਲੌਰ ਜਾਈਏ
1: ਜੀ,
2: ਅਤੇ ਉਮੀਦ ਕਰਦੇ ਹਾਂ ਇਸ ਸਾਲ ਦੇ ਵਿੱਚ ਅਸੀਂ ਬੈਂਗਲੌਰ ਘੁੰਮ ਕੇ ਆਵਾਂਗੇ
1: ਜੀ। ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ?
2: ਮੈਂ ਬਹੁਤ ਜ਼ਿਆਦਾ ਜੀ।
1: ਠੀਕ ਹੈ, ਹਰਲੀਨ ਜੀ ਤੁਸੀਂ ਵੀ?
0: ਹਾਂਜੀ ਹਾਂਜੀ ਮੈਮ ਬਿਲਕੁਲ, ਅਸੀਂ ਬਹੁਤ ਇੰਜੋਏ ਕਰਦੇ ਹਾਂ ਉਹ ਵਾਲਾ ਟਾਈਮ ਜਿਹੜਾ, ਮਤਲਬ ਸਾਨੂੰ ਲੱਗਦਾ ਕਿ ਛੁੱਟੀਆਂ ਦੇ ਵਿੱਚ ਜ਼ਰੂਰ ਕਿਧਰੇ ਜਾਣਾ ਚਾਹੀਦਾ।
1: ਜੀ ਹਰਪਿੰਦਰ ਜੀ, ਇਹ ਘੁੰਮਣਾ ਫਿਰਨਾ ਸਾਡੇ ਇੱਕ ਜੋ ਡੇਲੀ ਰੂਟੀਨ ਆ ਉਸਨੂੰ ਹੋਰ ਖੂਬਸੂਰਤ ਬਣਾਉਂਦਾ, ਅਤੇ ਜਦੋਂ ਅਸੀਂ ਵਾਪਸ ਪਰਤਦੇ ਹਾਂ ਤਾਂ ਇੱਕ ਨਵੀਂ ਊਰਜਾ ਵੀ ਲੈ ਕੇ ਆਉਂਦੇ ਹਾਂ।
2: ਅਤੇ
1: ਕਪਲਸ ਅਕਸਰ ਨਾ ਇਸ ਗੱਲ ਤੋਂ ਨਾਰਾਜ਼ ਵੀ ਰਹਿੰਦੇ ਨੇ ਕਿ ਘੁੰਮਣ ਫਿਰਨ ਨਹੀਂ ਜਾਂਦੇ, ਸਾਨੂੰ ਲੈ ਕੇ ਨਹੀਂ ਜਾਂਦਾ ਕੋਈ, ਅਤੇ ਇਸ ਦੇ ਬਾਰੇ ਵੀ ਕੁਝ ਸਾਡੇ ਸੁਣਨ ਵਾਲੇ ਦੱਸੋ।
2: ਨਹੀਂ, ਘੁੰਮਣ ਫਿਰਨ ਦਾ ਇੰਝ ਹੈਗਾ, ਜੇ ਆਪਾਂ ਘਰੋਂ ਬਾਹਰ ਇਕੱਠੇ ਨਿਕਲ ਜਾਈਏ, ਦੈਟ ਉਹ ਵੀ ਉਹੀ ਚੀਜ਼ ਹੈ
1: ਜੀ।
2: ਜਿੱਥੇ ਵੀ ਤੁਸੀਂ ਦੋਨੇ ਜਾਣੇ ਜਾਓ, ਪਰਿਵਾਰ ਦੇ ਨਾਲ ਜਾਓ, ਉਹਨੂੰ ਇੰਜੋਏ ਕਰੋ।
1: ਠੀਕ ਹੈ,
2: ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਕਿਤੇ ਪਹਾੜੀ ਇਲਾਕੇ ਜਾਣਾ ਹੈ ਜਾਂ ਸਮੁੰਦਰ ਦੇ ਕੰਢੇ ਜਾਣਾ ਹੈ
1: ਜੀ।
2: ਜੇ ਅਸੀਂ ਆਪਣੇ ਘਰੋਂ ਨਿਕਲ ਕੇ ਕਿਸੇ ਰੈਸਟੋਰੈਂਟ 'ਚ ਵੀ ਜਾ ਰਹੇ ਹਾਂ, ਫੈਮਿਲੀ ਨਾਲ ਜਾ ਰਹੇ ਹਾਂ, ਟਾਈਮ ਸਪੈਂਡ ਕਰ ਰਹੇ ਹਾਂ, ਵੀ ਸ਼ੁੱਡ ਇੰਜੋਏ ਦੈਟ ਵਨ
1: ਜੀ। ਮਤਲਬ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਲੱਭਣ ਦੇ ਲਈ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ।
2: ਬਿਲਕੁਲ ਜੀ
1: ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਹਰਪਿੰਦਰ ਸਿੰਘ ਜੀ ਅਤੇ ਹਰਲੀਨ ਕੌਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਪ੍ਰੋਗਰਾਮ 'ਚ ਗੱਲਾਂ ਬਾਤਾਂ ਕੀਤੀਆਂ। ਤੁਹਾਡੇ ਲਈ ਬਹੁਤ ਬਹੁਤ ਬੈਸਟ ਵਿਸ਼ਿਸ
2: ਅਤੇ
1: ਥੈਂਕ ਯੂ ਪ੍ਰੋਗਰਾਮ 'ਚ ਆਉਣ ਦੇ ਲਈ।
0: ਥੈਂਕ ਯੂ
2: ਮੈਮ
1: ਜੀ। ਜੀ, ਮਹਿਮਾਨ ਬਰੂਹਾਂ 'ਤੇ ਸੁਣ ਰਹੇ ਸੀ ਤੁਸੀਂ ਹਰਪਿੰਦਰ ਸਿੰਘ ਅਤੇ ਹਰਲੀਨ ਕੌਰ ਦੀ ਗੱਲਬਾਤ ਤੁਸੀਂ ਸੁਣੀ। ਪੂਨਮ, ਹਮਸਫ਼ਰ ਦਾ ਜਿਹੜਾ ਰਿਸ਼ਤਾ ਨਾ, ਸਾਰੇ ਰਿਸ਼ਤਿਆਂ ਨਾਲੋਂ ਅਨਮੋਲ ਹੈ। ਉਸਦੇ ਤੁਹਾਨੂੰ ਕਹਿ ਸਕਦੇ ਕਿ ਮਾਂ ਬਾਪ ਦੇ ਵਿਛੋੜੇ ਦੀ ਕਮੀ ਇਹ ਘੱਟ ਮਹਿਸੂਸ ਹੋਣ ਦਿੰਦਾ ਹੈ, ਹਾਲਾਤ ਚਾਹੇ ਕਿੰਨੇ ਵੀ ਮਾੜੇ ਹੋਣ। ਜੇਕਰ ਹਮਸਫ਼ਰ ਹਰ ਗੱਲ ਹਰ ਹਾਲ 'ਚ ਸਾਥ ਦੇਣ ਵਾਲਾ ਹੈ ਨਾ, ਤਾਂ ਹਿੰਮਤ ਕਦੇ ਨਹੀਂ ਟੁੱਟਦੀ ਅਤੇ ਨਾ ਹੀ ਕਦੇ ਰਿਸ਼ਤੇ ਟੁੱਟਦੇ ਨੇ।
3: ਅਤੇ ਇਹ ਜੋੜੀਆਂ ਸਾਨੂੰ ਇੱਕ ਤਰ੍ਹਾਂ ਦੇ ਨਾਲ ਇੰਸਪਾਇਰ ਕਰਦੀਆਂ ਨੇ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਇੱਕ ਦੂਸਰੇ ਦੇ ਨਾਲ ਪਿਆਰ ਬਣਾ ਕੇ ਰੱਖੀਏ, ਅਤੇ ਜੋ ਵੀ ਮੁਸ਼ਕਿਲਾਂ ਔਂਕੜਾਂ ਆਉਂਦੀਆਂ ਨੇ ਉਹਨਾਂ ਨੂੰ ਮਿਲ ਕੇ ਤੈਅ ਕਰੀਏ।
1: ਬਿਲਕੁਲ।
3: ਅਤੇ ਹੁਣ ਇਸ ਖੂਬਸੂਰਤ ਮੁਲਾਕਾਤ ਤੋਂ ਬਾਅਦ ਇਹ ਖੂਬਸੂਰਤ ਗੀਤ ਵੀ ਸੁਣ ਲਈਏ।
1: ਜੀ ਜ਼ਰੂਰ।

0: ਸਰ ਦੇ ਬੀਜ ਨੂੰ, ਅਤੇ ਤੁਸੀਂ ਦੇਖੋਗੇ ਬੜੀ ਸੋਹਣੀ ਠੰਡਾਈ ਜਿਹੜੀ ਹੈ ਉਹ ਤਿਆਰ ਹੁੰਦੀ ਹੈ ਔਰ ਸਵਾਦ ਦੇ ਵਿੱਚ ਵੀ ਵਧੀਆ ਹੁੰਦੀ ਹੈ। ਮਿੱਠਾ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ, ਕਈ ਮਿੱਠਾ ਘੱਟ ਪਸੰਦ ਕਰਦੇ ਨੇ, ਪਰ ਜੇ ਤੁਸੀਂ ਚਾਹੋ ਤਾਂ ਫਰੂਟਸ ਦੇ ਟੁਕੜੇ ਵੀ ਪਾ ਸਕਦੇ ਹੋ, ਜਾਂ ਫਿਰ ਤੁਸੀਂ ਚੀਨੀ ਥੋੜ੍ਹੀ ਜਿਹੀ ਪਾ ਲਓ, ਮਿਕਸ ਕਰ ਲਿਓ।
1: ਜੀ, ਮਤਲਬ ਕਿ ਸਿਰਫ ਪਿਆਸ ਹੀ ਨਹੀਂ ਬੁਝਾਉਂਦੀ, ਲੇਕਿਨ ਪਰ ਇਸ ਦੇ ਨਾਲ ਤੁਸੀਂ ਜੇਕਰ ਇਹ ਤੁਸੀਂ ਦੱਸਿਆ ਕਿ ਫਰੂਟਸ ਵਗੈਰਾ ਵੀ ਪਾ ਸਕਦੇ ਹਾਂ, ਤਾਂ ਉਸ ਦੇ ਨਾਲ
0: ਹਾਂ
1: ਤੁਸੀਂ ਆਪਣੀ ਹਲਕੀ ਜੇਕਰ ਭੁੱਖ ਹੈ ਤਾਂ ਉਹ ਵੀ ਸ਼ਾਂਤ ਕਰ ਸਕਦੇ ਹੋ।
0: ਬਿਲਕੁਲ ਸਹੀ ਗੱਲ ਹੈ। ਸੋ ਇਹ ਚੀਜ਼ਾਂ ਤੁਸੀਂ ਜੇ ਖਾਓਗੇ ਤੁਸੀਂ ਤੰਦਰੁਸਤ ਰਹੋਗੇ। ਤੰਦਰੁਸਤੀ ਦੇ ਰਾਜ ਜਿਹੜੇ ਹੈਗੇ ਨੇ ਉਹ ਸਾਡੇ ਖਾਣੇ ਦੇ ਨਾਲ ਹੀ ਜੁੜੇ ਹੁੰਦੇ ਨੇ। ਜੇ ਤੁਸੀਂ ਚੰਗਾ ਖਾਓਗੇ ਪੀਓਗੇ ਤਾਂ ਹੀ ਤੁਸੀਂ ਤੰਦਰੁਸਤ ਵੀ ਰਹੋਗੇ। ਅਤੇ ਤੁਸੀਂ ਜਾਣੋਗੇ ਕਿ ਇਸ ਵੇਲੇ ਬੇਲ ਦਾ ਸ਼ਰਬਤ ਵੀ ਬਹੁਤ ਪੀਤਾ ਜਾਂਦਾ ਹੈ। ਤੁਸੀਂ ਪੀਤਾ ਕਦੀ ਬੇਲ ਦਾ ਸ਼ਰਬਤ?
1: ਬਿਲਕੁਲ ਜੀ, ਬਹੁਤ ਹੀ ਸਵਾਦਿਸ਼ਟ ਹੁੰਦਾ ਹੈ ਅਤੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
0: ਹਾਂ, ਬੇਲ ਦਾ ਸ਼ਰਬਤ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਵਾਸਤੇ, ਪਾਚਨ ਸ਼ਕਤੀ ਵਧਾਉਣ ਲਈ ਇੱਕ ਬਹੁਤ ਹੀ ਗੁਣਕਾਰੀ ਦੇਸੀ ਡਰਿੰਕ ਹੈ। ਇਹ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਲੂ ਤੋਂ ਬਚਾਉਂਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ ਅਤੇ ਐਸਿਡਿਟੀ ਹੁੰਦੀ ਹੈ ਨਾ, ਉਹਨਾਂ ਨੂੰ ਘੱਟ ਕਰਦਾ ਹੈ। ਅਤੇ ਪੇਟ ਨੂੰ ਠੰਡਾ ਰੱਖਣ ਵਾਸਤੇ ਤੁਸੀਂ ਕੀ ਕਰਨਾ ਹੈ, ਇੱਕ ਪੱਕੇ ਹੋਏ ਬੇਲ ਨੂੰ ਲੈ ਲੈਣਾ, ਜਿਸਦਾ ਗੁੱਦਾ ਜਿਹਨੂੰ ਪਲਪ ਕਹਿੰਦੇ ਹਾਂ ਅਸੀਂ, ਉਹ ਕੱਢ ਲੈਣਾ ਅਤੇ ਇਸ ਵਿੱਚ ਦੁੱਗਣਾ ਪਾਣੀ ਮਿਲਾ ਕੇ 15-20 ਮਿੰਟ ਲਈ ਤੁਸੀਂ ਰੱਖ ਦੇਣਾ ਅਤੇ ਹੱਥਾਂ ਨਾਲ ਚੰਗੀ ਤਰ੍ਹਾਂ ਇਸ ਨੂੰ ਮੈਸ਼ ਕਰ ਲਓ, ਛਾਨਣੀ ਦੇ ਨਾਲ ਛਾਣ ਲਓ। ਸਵਾਦ ਅਨੁਸਾਰ ਇਸ ਦੇ ਵਿੱਚ ਮਿਸ਼ਰੀ, ਗੁੜ, ਥੋੜ੍ਹਾ ਜਿਹਾ ਕਾਲਾ ਨਮਕ ਤੁਸੀਂ ਮਿਕਸ ਕਰ ਸਕਦੇ ਹੋ ਅਤੇ ਇਹ ਬਹੁਤ ਵਧੀਆ ਹੁੰਦਾ, ਲੂ ਤੋਂ ਬਚਾਉਂਦਾ, ਖੂਨ ਦੀ ਸਫਾਈ ਕਰਦਾ ਅਤੇ ਕੋਲੈਸਟ੍ਰੋਲ ਜਿਹੜਾ ਹੈ ਉਹ ਕੰਟਰੋਲ ਕਰਦਾ।
1: ਬਹੁਤ ਹੀ ਵਧੀਆ। ਦੇਖੋ, ਇਹ ਕੁਦਰਤ ਦੇ ਜੋ ਤੋਹਫੇ ਨੇ ਨਾ, ਸਾਨੂੰ ਕੁਦਰਤੀ ਤੌਰ 'ਤੇ ਮਿਲੇ ਹੋਏ ਨੇ, ਇਹ ਫਾਇਦੇਮੰਦ ਵੀ ਨੇ ਅਤੇ ਸਵਾਦਿਸ਼ਟ ਵੀ ਨੇ।
0: ਹਾਂ, ਅਤੇ ਜਾਂਦੇ ਜਾਂਦੇ ਇੱਕ ਹੋਰ ਰੈਸਪੀ ਮੈਂ ਤੁਹਾਨੂੰ ਦੱਸ ਰਹੀ ਹਾਂ, ਕਿਉਂਕਿ ਅਸੀਂ ਮਿਊਜ਼ਿਕ ਵੀ ਸੁਣਨਾ ਹੈ, ਥੋੜ੍ਹਾ ਜਿਹਾ ਗੀਤ ਸੰਗੀਤ ਨਾਲ ਵੀ ਜੁੜਨਾ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੱਦਾਂ ਗੂੰਦ ਕਤੀਰੇ ਦੇ ਬਾਰੇ ਅਸੀਂ ਦੱਸ ਰਹੇ ਹਾਂ, ਉਸੇ ਤਰ੍ਹਾਂ ਗੂੰਦ ਕਤੀਰੇ ਦੀ ਇੱਕ ਹੋਰ ਰੈਸਪੀ ਬਣ ਸਕਦੀ ਹੈ। ਉਸ ਦੇ ਵਿੱਚ ਨਾ ਤੁਹਾਨੂੰ ਦੁੱਧ ਦੀ ਲੋੜ ਹੈ, ਨਾ ਕਿਸੇ ਹੋਰ ਚੀਜ਼ ਦੀ ਲੋੜ ਹੈ, ਬਸ ਤੁਹਾਡੇ ਮਨਪਸੰਦਾ ਫਰੂਟਸ ਹੋਣੇ ਚਾਹੀਦੇ ਨੇ।
1: ਅੱਛਾ,
0: ਕੋਈ ਵੀ ਫਰੂਟਸ ਲੈ ਲਓ, ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰ ਲਿਓ ਅਤੇ ਜਿਵੇਂ ਤੁਸੀਂ ਦੱਸਿਆ ਕਿ ਗੂੰਦ ਕਤੀਰਾ ਨੂੰ ਰਾਤ ਨੂੰ ਭਿਓ ਦਿਓ ਅਤੇ ਸਵੇਰੇ ਉੱਠ ਕੇ ਉਹਦੇ ਅੰਦਰ ਤੁਸੀਂ ਸਬਜ਼ਾਂ ਦੇ ਬੀਜ ਵੀ ਪਾ ਸਕਦੇ ਹੋ, ਚੀਆ ਸੀਡਸ ਵੀ ਪਾ ਸਕਦੇ ਹੋ ਉਹਦੇ ਅੰਦਰ, ਅਤੇ ਉਹਦੇ ਅੰਦਰ ਥੋੜ੍ਹਾ ਜਿਹਾ ਪਾਣੀ ਮਿਕਸ ਕਰੋ, ਰੋਜ਼ ਵਾਟਰ ਪਾਉਣਾ ਤਾਂ ਉਹ ਵੀ ਪਾ ਸਕਦੇ ਹੋ, ਅਤੇ ਮਿਕਸ ਕਰਨ ਤੋਂ ਬਾਅਦ ਸਾਰੇ ਫਰੂਟਸ ਪਾ ਦਿਓ ਅਤੇ ਥੋੜ੍ਹੀ ਚਾਸ਼ਣੀ ਪਾ ਦਿਓ। ਲੋਕ ਸ਼ਹਿਦ ਵੀ ਪਾਉਂਦੇ ਨੇ, ਚਾਸ਼ਣੀ ਵੀ ਪਾਉਂਦੇ ਨੇ ਅਤੇ ਇਸ ਤੋਂ ਇਲਾਵਾ ਸ਼ੱਕਰ ਜਾਂ ਗੁੜ ਵੀ ਪਾ ਲੈਂਦੇ ਨੇ। ਸੋ ਉਹ ਵੀ ਇੱਕ ਬਹੁਤ ਸੋਹਣੀ ਡਰਿੰਕ ਹੈ ਜਿਹਦੇ ਵਿੱਚ ਕੁਛ ਨਹੀਂ ਪਾਉਣਾ, ਇਹ ਸਾਰੀ ਚੀਜ਼ਾਂ ਦੇ ਨਾਲ ਹੀ ਬੜੀ ਸੋਹਣੀ ਡਰਿੰਕ ਤਿਆਰ ਹੋ ਜਾਂਦੀ ਹੈ।
1: ਮੀਨੂ ਜੀ, ਅੱਜ ਤੁਸੀਂ ਇੱਕ ਨਹੀਂ, ਅੱਜ ਤੁਸੀਂ ਬਹੁਤ ਸਾਰੇ ਪਕਵਾਨ ਦੱਸ ਦਿੱਤੇ ਨੇ ਅਤੇ ਇਹ ਪਕਵਾਨ ਉਹੋ ਜਿਹੇ ਨੇ ਜੋ ਸਾਨੂੰ ਬਹੁਤ ਹੀ ਠੰਡਕ ਪ੍ਰਦਾਨ ਕਰਦੇ ਨੇ। ਦੇਖੋ, ਲੂ ਦੇ ਮੌਸਮ ਦੇ ਵਿੱਚ ਨਾ ਇਹ ਸਾਰੇ ਹੀ ਸ਼ਰਬਤ, ਅਲੱਗ ਅਲੱਗ ਡਰਿੰਕਸ ਬਹੁਤ ਹੀ ਵਧੀਆ ਲੱਗਦੇ ਨੇ। ਖਾਸ ਤੌਰ 'ਤੇ ਜਦੋਂ ਗਰਮੀ ਦਾ ਮੌਸਮ ਆਉਂਦਾ ਨਾ ਤਾਂ ਅਸੀਂ ਅਲੱਗ ਅਲੱਗ ਸ਼ਰਬਤ ਤਾਂ ਪੀਂਦੇ ਹਾਂ, ਗੂੰਦ ਕਤੀਰੇ ਦਾ ਬਹੁਤ ਹੀ ਅਹਿਮ ਰੋਲ ਉਸ ਦੇ ਵਿੱਚ ਹੁੰਦਾ ਹੈ। ਸਾਰੇ ਘਰਾਂ ਦੇ ਵਿੱਚ ਇਸਤੇਮਾਲ ਹੁੰਦਾ ਅਤੇ ਹੋਣਾ ਵੀ ਚਾਹੀਦਾ, ਕਿਉਂਕਿ ਇਹ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ। ਕਹਿੰਦੇ ਨੇ ਕਿ ਇਸ ਦੇ ਨਾਲ ਪਾਚਨ ਦੇ ਵਿੱਚ ਵੀ ਸੁਧਾਰ ਆਉਂਦਾ, ਕਿਉਂਕਿ ਇਹ ਉੱਚ ਫਾਈਬਰ ਦਾ ਸਰੋਤ ਹੁੰਦਾ ਹੈ।
0: ਬਿਲਕੁਲ,
1: ਜਿਸ ਦੇ ਨਾਲ ਕਬਜ਼, ਗੈਸ, ਐਸਿਡਿਟੀ ਜਿਹੀਆਂ ਸਮੱਸਿਆ ਤੋਂ ਰਾਹਤ ਮਿਲਦੀ ਹੈ, ਊਰਜਾ ਮਹਿਸੂਸ ਹੁੰਦੀ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਹ ਵਾਲਾਂ ਦੇ ਲਈ, ਸਕਿਨ ਦੇ ਲਈ ਵੀ ਬਹੁਤ ਵਧੀਆ ਹੁੰਦਾ ਹੈ। ਹੱਡੀਆਂ ਦੇ ਲਈ ਖਾਸ ਤੌਰ 'ਤੇ ਬਹੁਤ ਚੰਗਾ ਹੈ, ਕਿਉਂਕਿ ਇਸ ਦੇ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਹੱਡੀਆਂ ਅਤੇ ਜੋੜਾਂ ਦੀ ਸਿਹਤ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ। ਅਤੇ ਜਦੋਂ ਅਸੀਂ ਲੂ ਦੇ ਮੌਸਮ ਦੇ ਵਿੱਚ ਬਾਹਰ ਜਾਂਦੇ ਹਾਂ ਨਾ, ਤਾਂ ਡੀਹਾਈਡਰੇਸ਼ਨ ਮਹਿਸੂਸ ਹੁੰਦੀ ਹੈ ਅਤੇ ਉਸ ਦੇ ਨਾਲ ਕਈ ਪ੍ਰੋਬਲਮਸ ਹੋ ਜਾਂਦੀਆਂ ਨੇ, ਕਮਜ਼ੋਰੀ ਆਉਂਦੀ ਹੈ, ਚੱਕਰ ਆਉਂਦੇ, ਸਰਦਰਦ ਹੁੰਦਾ ਹੈ, ਜਾਂ ਫਿਰ ਪਾਣੀ ਦੀ ਕਮੀ ਸਰੀਰ ਦੇ ਵਿੱਚ ਹੋ ਜਾਂਦੀ ਹੈ, ਉਹ ਇਸ ਨੂੰ ਪੂਰਾ ਕਰਦਾ ਹੈ। ਸੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੂੰਦ ਕਤੀਰਾ ਜ਼ਰੂਰ ਸ਼ਾਮਿਲ ਕਰਦੇ ਰਹੋ ਅਤੇ ਨਾਲ ਹੀ ਅਲੱਗ ਅਲੱਗ ਡਰਿੰਕਸ, ਜਿਸ ਤਰ੍ਹਾਂ ਤੁਸੀਂ ਦੱਸੇ ਨੇ ਕਿ ਕਿਹੜਾ ਕਿਹੜਾ ਸ਼ਰਬਤ ਅਸੀਂ ਲੈ ਸਕਦੇ ਹਾਂ ਫਲਾਂ ਤੋਂ ਬਣਾ ਸਕਦੇ ਹਾਂ, ਉਹ ਘਰ ਦੇ ਵਿੱਚ ਜੇਕਰ ਅਸੀਂ ਬਣਾਵਾਂਗੇ ਨਾ ਤਾਂ ਉਹ ਜ਼ਿਆਦਾ ਚੰਗਾ ਲੱਗੇਗਾ। ਵੈਸੇ ਤਾਂ ਅਸੀਂ ਮਾਰਕੀਟ ਦੇ ਵਿੱਚ ਵੀ ਬਹੁਤ ਸ਼ਰਬਤ ਉਪਲਬਧ ਨੇ, ਪਰ ਜਦੋਂ ਅਸੀਂ ਘਰ ਦੇ ਵਿੱਚ ਬਣਾਉਂਦੇ ਹਾਂ ਤਾਂ ਉਸਦਾ ਸਵਾਦ ਕਈ ਗੁਣਾ ਜ਼ਿਆਦਾ ਦੁੱਗਣਾ ਹੋ ਜਾਂਦਾ ਹੈ।
0: ਪੂਨਮ, ਦੇਖੋਗੇ ਤੁਸੀਂ ਜੇਕਰ ਅਸੀਂ ਬਾਹਰੋਂ ਕੋਈ ਡਰਿੰਕ ਲੈਂਦੇ ਹਾਂ ਨਾ ਜਾਂ ਸੌਫਟ ਡਰਿੰਕ ਪੀਂਦੇ ਹਾਂ, ਉਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਨੇ, ਕਿਉਂਕਿ ਪਾਣੀ ਕਿਸ ਤਰ੍ਹਾਂ ਦਾ ਮਿਕਸ ਕੀਤਾ ਹੋਇਆ, ਕੀ ਪਾ ਰਹੇ ਨੇ ਤੁਹਾਨੂੰ ਨਹੀਂ ਪਤਾ। ਪਰ ਜੇ ਤੁਸੀਂ ਬੱਚਿਆਂ ਨੂੰ ਬੜੇ ਘਰ ਦੇ ਵਿੱਚ ਇਹ ਚੀਜ਼ਾਂ ਬਣਾ ਕੇ ਖਿਲਾਉਂਦੇ ਹੋ, ਤਾਂ ਜਿੱਦਾਂ ਅੱਜ ਕੱਲ੍ਹ ਲੂਜ਼ ਮੋਸ਼ਨ ਬੜੀ ਛੇਤੀ ਲੱਗ ਜਾਂਦੇ ਨੇ ਪਾਣੀ ਚੇਂਜ ਹੋਣ ਦੇ ਨਾਲ, ਸੋ ਬੱਚਿਆਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ। ਸੋ ਇਹਨਾਂ ਚੀਜ਼ਾਂ ਤੋਂ ਵੀ ਬਚਾਅ ਹੁੰਦਾ ਹੈ।
1: ਬਿਲਕੁਲ ਸਹੀ ਕਿਹਾ। ਉਮੀਦ ਹੈ ਕਿ ਸਾਡੇ ਸਰੋਤੇ ਜਿਹੜੇ ਨੇ ਉਹ ਇਸ ਗੱਲ 'ਤੇ ਅਮਲ ਕਰਨਗੇ ਅਤੇ ਘਰ ਦੇ ਵਿੱਚ ਹੀ ਇਹਨਾਂ ਨੂੰ ਟਰਾਈ ਕਰਨਗੇ ਅਤੇ ਸਾਨੂੰ ਦੱਸਣਗੇ ਵੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਰੈਸਿਪੀਜ਼ ਲੱਗੀਆਂ। ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਗੀਤ ਵੀ ਸੁਣਨਾ ਅਤੇ ਗੀਤ ਸੁਣਦੇ ਹਾਂ ਫਿਰ ਸੁਰਿੰਦਰ ਕੌਰ ਹੋਣਾ ਦੀ ਆਵਾਜ਼ ਵਿੱਚ।
0: ਜੀ।

0: ਸੁਰਿੰਦਰ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਸੁਣਿਆ ਅਤੇ ਜਿਹੜੀਆਂ ਇਹ ਗੋਰੀਆਂ ਨੇ ਨਾ ਖਾਸ ਤੌਰ 'ਤੇ ਸਾਡੀਆਂ ਸੁਹਾਣੀਆਂ ਪ੍ਰੋਗਰਾਮ ਸੁਣ ਰਹੀਆਂ, ਇਹ ਜਦੋਂ ਵੀ ਘਰ ਦੇ ਵਿੱਚ ਕੰਮ ਕਾਜ ਕਰਦੀਆਂ ਨੇ, ਤੁਰਦੀਆਂ ਫਿਰਦੀਆਂ ਨੇ, ਘਰ ਦੀ ਰੌਣਕ ਵਾਕਈ ਆਪਣੀਆਂ ਚੂੜੀਆਂ ਨਾਲ, ਪਾਇਲਾਂ ਦੇ ਨਾਲ ਹੋਰ ਵੀ ਜ਼ਿਆਦਾ ਵਧਾ ਦਿੰਦੀਆਂ ਨੇ।
1: ਬਿਲਕੁਲ ਸਹੀ ਗੱਲ ਹੈ। ਅਤੇ ਮੈਂ ਕਹਿੰਦੀ ਹਾਂ ਕਿ ਸਵਾਣੀਆਂ ਨਾ ਸਾਰਿਆਂ ਵਾਸਤੇ ਇੱਕ, ਤੁਸੀਂ ਕਹਿ ਸਕਦੇ ਹੋ ਕਿ ਆਈਡਲ ਬਣਦੀਆਂ ਨੇ, ਕਿਉਂਕਿ ਮੈਨੂੰ ਲੱਗਦਾ ਕਿ ਸਵਾਣੀਆਂ ਉਹ ਨੇ ਜੇ ਇਹਨਾਂ ਨੂੰ ਬਾਹਰ ਦੇ ਵੀ ਕੰਮ ਦੇ ਦਿੱਤੇ ਜਾਣ ਨਾ, ਬਾਹਰ ਵੀ ਬੜੇ ਸੋਹਣੇ ਨਾਲ ਤਰੀਕੇ ਦੇ ਨਾਲ ਕਰਦੀਆਂ ਨੇ ਅਤੇ ਘਰ ਨੂੰ ਵੀ ਸਾਂਭ ਲੈਂਦੀਆਂ।
0: ਬਿਲਕੁਲ ਜੀ, ਘਰ ਵੀ ਰਹੀਆਂ ਨੇ, ਸਾਰੇ ਖੇਤਰਾਂ ਦੇ ਵਿੱਚ ਮੱਲਾਂ ਮਾਰ ਰਹੀਆਂ ਨੇ ਅਤੇ ਬਹੁਤ ਹੀ ਆਤਮ ਵਿਸ਼ਵਾਸ ਦੇ ਨਾਲ ਅੱਗੇ ਆ ਰਹੀਆਂ ਨੇ, ਜੋ ਕਿ ਬਹੁਤ ਚੰਗੀ

0: ਗੱਲ ਵੀ ਹੈ। ਸੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਚੰਗਾ ਲੱਗਾ ਹੋਏਗਾ, ਅਤੇ ਇਹ ਵੀ ਉਮੀਦ ਹੈ ਕਿ ਹਰ ਰੋਜ਼ ਵਾਂਗ ਤੁਸੀਂ ਇਸ ਨੂੰ ਸੁਣਦੇ ਹੋਵੋਗੇ, ਅਤੇ ਖਾਸ ਤੌਰ 'ਤੇ ਰਸੋਈ ਦੇ ਵਿੱਚ ਆਪਣਾ ਰੇਡੀਓ ਸਾਥੀ ਬਣਾ ਕੇ ਰੱਖਦੇ ਹੋਵੋਗੇ।
1: ਕਈ ਵਾਰ ਪੁਨਮ ਇੱਦਾਂ ਲੱਗਦਾ ਕਿ ਸਫ਼ਰ ਬੜੀ ਛੇਤੀ ਖਤਮ ਹੋ ਗਿਆ, ਜਦੋਂ ਸਾਥੀ ਸੋਹਣਾ ਹੋਵੇ ਔਰ ਸੁਣਨ ਵਾਲੇ ਪਿਆਰੇ ਸਾਡੇ ਨਾਲ ਹੋਣ, ਤਾਂ ਵਾਕਈ ਇੱਦਾਂ ਲੱਗਦਾ ਕਿ ਬੜੀ ਛੇਤੀ ਸਮਾਂ ਬੀਤ ਗਿਆ।
0: ਬਿਲਕੁਲ ਸਹੀ ਕਿਹਾ ਤੁਸੀਂ, ਚੰਗਾ ਸਮਾਂ ਜਲਦੀ ਬੀਤ ਜਾਂਦਾ ਹੈ। ਅਤੇ ਹੁਣ ਕੱਲ੍ਹ ਫਿਰ ਮਿਲਣ ਦਾ ਵਾਅਦਾ ਕਰਦੇ ਹਾਂ, ਅਤੇ ਆਪਣੇ ਸੁਣਨ ਵਾਲਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ।
1: ਜੀ
0: ਨਮਸਕਾਰ।

ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ, ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਕੁਝ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਫੌਜੀ ਵੀਰਾਂ ਲਈ ਦੇ ਤਹਿਤ।

2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਤੇ ਸਾਥੀਆਂ ਕੋਲੋਂ ਪ੍ਰਸੰਗ ਸੁਣੋਗੇ ਖਿੰਡਰਾਣੇ ਢਾਬ ਦੀ ਜੰਗ।

ਦੂਜੀ ਸਭਾ ਲੈ ਕੇ ਆਵਾਂਗੇ ਸ਼ਾਮ 4 ਵਜੇ ਤੇ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਹੋਏਗਾ ਸਦਾ ਬਹਾਰ ਗੀਤ। ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਰਵਣ ਕਰੋਗੇ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮ 5:30 ਵਜੇ।

ਸ਼ਾਮ 6:30 ਦਿਹਾਤੀ ਪ੍ਰੋਗਰਾਮ ਲੈ ਕੇ ਆਵਾਂਗੇ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੱਸੇ ਜਾਣਗੇ ਤੇ ਇਸ ਤੋਂ ਇਲਾਵਾ ਆੜੂ ਤੇ ਆਲੂ ਬੁਖਾਰੇ ਦੀ ਤੁੜਾਈ ਤੇ ਮੰਡੀਕਰਨ, ਇਸ ਵਿਸ਼ੇ ਤੇ ਗੱਲਬਾਤ ਕਰਨਗੇ ਡਾਕਟਰ ਅਨਿਰੁੱਧ ਠਾਕੁਰ। ਇਸ ਤੋਂ ਇਲਾਵਾ ਅਵਤਾਰ ਸਿੰਘ ਬਿਲਿੰਗ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ ਨਾਟਕ ਹੋਇਆ ਦੇਸ ਪਰਾਇਆ ਦਾ 5ਵਾਂ ਭਾਗ ਪੇਸ਼ ਕੀਤਾ ਜਾਏਗਾ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:10 ਵੱਜ ਰਹੇ ਨੇ। ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸਬੰਧਤ ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਸਿਹਤ ਸੰਭਾਲ ਕੇਂਦਰਾਂ 'ਚ ਅੱਗ ਦੇ ਖਤਰਿਆਂ ਦੀ ਰੋਕਥਾਮ ਤੇ ਇਹਨਾਂ ਨੂੰ ਘਟਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਤੋਂ ਸਰਬ ਭਾਰਤੀ ਅੱਗ ਸੁਰੱਖਿਆ ਹਫ਼ਤਾ ਮਨਾ ਰਿਹਾ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਅੱਜ ਅੱਗ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਨਗੇ ਅਤੇ ਨਵੀਂ ਦਿੱਲੀ ਦੇ ਕਰਤੱਵ ਭਵਨ ਵਿਖੇ ਸਿਹਤ ਸਹੂਲਤਾਂ 'ਚ ਅੱਗ ਸੁਰੱਖਿਆ ਬਾਰੇ ਅਹਿਦ ਦਿਵਾਉਣਗੇ। ਇਹ ਹਫ਼ਤੇ ਦੌਰਾਨ ਦੇਸ਼ ਭਰ ਵਿੱਚ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਅਤੇ ਤਿਆਰੀ ਗਤੀਵਿਧੀਆਂ ਦੀ ਇੱਕ ਲੜੀ ਦੀ ਸ਼ੁਰੂਆਤ ਨੂੰ ਦਰਸਾਉਂਦਾ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਦੌਰਾਨ ਜਾਗਰੂਕਤਾ ਮੁਹਿੰਮ, ਮੌਕਡ੍ਰਿਲ, ਸਮਰੱਥਾ ਨਿਰਮਾਣ ਪਹਿਲਕਦਮੀਆਂ ਅਤੇ ਅੱਗ ਸੁਰੱਖਿਆ ਪ੍ਰੋਟੋਕਾਲ ਦੇ ਪ੍ਰਸਾਰ ਸਮੇਤ ਕਈ ਗਤੀਵਿਧੀਆਂ ਕਰਨਗੇ। ਪੰਜਾਬ ਸਰਕਾਰ ਨੇ 2026-27 ਸੀਜ਼ਨ ਲਈ ਸਾਉਣੀ ਦੀ ਮੱਕੀ ਵਿਭਿੰਨਤਾ ਯੋਜਨਾ ਨੂੰ 6 ਜ਼ਿਲ੍ਹਿਆਂ ਤੋਂ ਹੁਣ 16 ਜ਼ਿਲ੍ਹਿਆਂ ਤੱਕ ਵਧਾਉਣ ਦਾ ਫੈਸਲਾ ਕੀਤਾ, ਜਿਸ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਘੋੜੀਆ ਨੇ ਕਿਹਾ ਕਿ ਇਹ ਫੈਸਲਾ 2025-26 ਸਾਉਣੀ ਸੀਜ਼ਨ ਦੌਰਾਨ 6 ਜ਼ਿਲ੍ਹਿਆਂ 'ਚ ਲਾਗੂ ਕੀਤੇ ਗਏ ਆਜ਼ਮਾਇਸ਼ੀ ਪ੍ਰੋਜੈਕਟ ਨੂੰ ਕਿਸਾਨਾਂ ਵੱਲੋਂ ਵੱਡਾ ਹੁੰਗਾਰਾ ਮਿਲਣ ਤੋਂ ਬਾਅਦ ਲਿਆ ਗਿਆ। ਸ੍ਰੀ ਖੁੱਡੀਆ ਨੇ ਕਿਸਾਨਾਂ ਨੂੰ ਝੋਨੇ ਤੋਂ ਸਾਉਣੀ ਮੱਕੀ ਦੀ ਕਾਸ਼ਤ ਵੱਲ ਜਾਣ ਲਈ ਉਤਸ਼ਾਹਿਤ ਕਰਕੇ ਸੂਬੇ 'ਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਇਸ ਪ੍ਰੋਜੈਕਟ ਦੇ ਵਿਸਥਾਰ ਨੂੰ ਇੱਕ ਫੈਸਲਾਕੁੰਨ ਕਦਮ ਕਰਾਰ ਦਿੱਤਾ। ਇਸ ਯੋਜਨਾ ਤਹਿਤ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਪਟਿਆਲਾ, ਪਠਾਨਕੋਟ, ਰੂਪਨਗਰ, ਸੰਗਰੂਰ, ਮੋਹਾਲੀ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨ ਤਾਰਨ ਵਿੱਚ 50,000 ਏਕੜ ਰਕਬੇ ਨੂੰ ਸਾਉਣੀ ਦੀ ਮੱਕੀ ਅਧੀਨ ਲਿਆਉਣ ਦਾ ਟੀਚਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨਾਂ ਨੂੰ ਪਿਛਲੇ ਸਾਲ ਵਾਂਗ ਪ੍ਰਤੀ ਹੈਕਟੇਅਰ 17,500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਸੂਬੇ ਦੇ ਜ਼ਮੀਨ ਹੇਠਲੇ ਪਾਣੀ ਦੇ ਕੀਮਤੀ ਸਰੋਤਾਂ ਨੂੰ ਬਚਾਉਣ ਲਈ ਸੂਬੇ ਦੇ ਕਿਸਾਨਾਂ ਨੂੰ ਸਾਉਣੀ ਦੀ ਮੱਕੀ ਦੀ ਬੀਜਣ ਦੀ ਅਪੀਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਸਰਕਾਰ ਦੀ ਵੈਬਸਾਈਟ agrimachinerypv.com ਉੱਤੇ ਰਜਿਸਟਰਡ ਕਰ ਸਕਦੇ ਨੇ। ਪੰਜਾਬ ਦੇ ਗੈਂਗਸਟਰ ਵਿਰੋਧੀ ਕਾਰਜ ਬਲ AGTF ਨੇ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਿਸ ਨਾਲ ਮਿਲ ਕੇ ਇੱਕ ਆਪਰੇਸ਼ਨ ਵਿੱਚ ਬੀਤੇ ਸਾਲ 15 ਦਸੰਬਰ ਨੂੰ ਮੋਹਾਲੀ ਜ਼ਿਲ੍ਹੇ ਦੇ ਕਬੱਡੀ ਪ੍ਰਮੋਟਰ ਰਾਣਾ ਬੱਲਾਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਿਆ ਉਰਫ ਮੱਖਣ ਨੂੰ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ੀ ਆਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾਬੱਧ ਕਤਲ ਨੂੰ ਅੰਜਾਮ ਦਿੱਤਾ। ਉਸਦੇ ਸਾਥੀਆਂ ਨੂੰ ਪਹਿਲਾਂ ਹੀ AGTF ਨੇ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਸੀ, ਪਰ ਮੁਲਜ਼ਮ ਹੁਣ ਤੱਕ ਫਰਾਰ ਸੀ ਅਤੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਵਿਦੇਸ਼ਾਂ ਜਾਂ ਭਾਰਤ ਦੇ ਕਿਸੇ ਵੀ ਹਿੱਸੇ 'ਚ ਬੈਠੇ ਮੁਲਜ਼ਮਾਂ ਦਾ ਪਿੱਛਾ ਕਰੇਗੀ ਤਾਂ ਜੋ ਉਹਨਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾ ਸਕੇ। ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸੰਗਠਿਤ ਅਪਰਾਧ ਦੇ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਨਸ਼ੀਲੇ ਪਦਾਰਥਾਂ ਅਤੇ ਵਪਾਰ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਹੈ। ਤਰਨ ਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ 'ਚ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ 490 ਮਾਮਲੇ ਦਰਜ ਕੀਤੇ ਨੇ। 630 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 47 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ 'ਤੇ ਵਾਰ ਆਪਰੇਸ਼ਨ ਦੇ ਤਹਿਤ ਹਾਲ ਹੀ 'ਚ ਹੋਏ ਘਟਨਾਕ੍ਰਮ 'ਚ ਪੁਲਿਸ ਨੇ 2 ਸ਼ੂਟਰਾਂ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਡਰੋਨ, ਹਥਿਆਰ, ਮੋਟਰਸਾਈਕਲ ਅਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਨੇ। ਫਤਿਹਗੜ੍ਹ ਸਾਹਿਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 6 ਮਈ ਨੂੰ ਪਿੰਡ ਰੁੜਕੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਜਾ ਰਿਹਾ। ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਮਿੱਟੀ, ਪਾਣੀ, ਪਰਖ, ਪਰਾਲੀ ਪ੍ਰਬੰਧਨ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਖੇਤੀ ਸੰਬੰਧੀ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਦੀ ਟੀਮ ਅਤੇ ਹੋਰ ਉੱਚ ਅਧਿਕਾਰੀ ਇਸ ਕੈਂਪ ਵਿੱਚ ਕਿਸਾਨਾਂ ਨੂੰ ਜਾਣਕਾਰੀ ਦੇਣਗੇ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਕਰਕੇ ਤਾਪਮਾਨ 'ਚ ਗਿਰਾਵਟ ਆਉਣ ਨਾਲ ਖੁਸ਼ਗਵਾਰ ਮੌਸਮ ਨੇ ਲੋਕ

0: ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਬਲਾਚੌਰ ਨੇੜੇ ਬੱਲੋਵਾਲ ਵਿੱਚ ਘੱਟੋ ਘੱਟ ਤਾਪਮਾਨ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਵਿੱਚ 17.6, ਬਠਿੰਡਾ 'ਚ ਅੱਜ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਟਾਲਾ, ਜਲੰਧਰ ਅਤੇ ਕਪੂਰਥਲਾ 'ਚ ਦਰਮਿਆਨੀ ਗਰਜ ਚਮਕ ਦੀ ਪੇਸ਼ੀਨਗੋਈ ਕਰਦਿਆਂ ਇਹਨਾਂ ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ, ਜਦਕਿ ਕਈ ਹੋਰ ਜ਼ਿਲ੍ਹਿਆਂ 'ਚ ਹਲਕੀ ਗਰਜ ਚਮਕ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਪਟਿਆਲਾ, ਮੋਗਾ, ਜ਼ੀਰਾ ਅਤੇ ਜਗਰਾਉਂ ਖੇਤਰਾਂ 'ਚ ਮੀਂਹ ਜਾਂ ਗਰਜ ਚਮਕ ਬਾਰੇ ਕੋਈ ਅਲਰਟ ਨਹੀਂ ਹੈ। IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AREA_RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ 10:01 ਵੱਜ ਰਿਹਾ। ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਫੌਜੀ ਵੀਰਾਂ ਲਈ ਕੁਝ ਹਿੰਦੀ ਫਿਲਮੀ ਗੀਤ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਗੀਤ

ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਤੁਸੀਂ ਸੁਣ ਰਹੇ ਸੀ ਕਭੀ ਖੁਸ਼ੀ ਕਭੀ ਗਮ ਫਿਲਮ 'ਚ ਲਿਆ ਗਿਆ ਗੀਤ। ਆਵਾਜ਼ਾਂ ਸਨ ਸੋਨੂ ਨਿਗਮ ਅਤੇ ਅਲਕਾ ਯਾਗਨਿਕ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਦਿਲ ਵਾਲੇ 'ਚ ਲਿਆ ਗਿਆ, ਆਵਾਜ਼ ਕੁਮਾਰ ਸ਼ਾਨੂ ਦੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਨਿਹਾਲ ਨਾ ਮਰ ਜਾ। ਲੋਕੀ ਕਹਿੰਦੇ ਆ ਭਗਵਾ ਤੇ ਰੇਡੀਓ ਹਾਲੇ ਵੀ ਜਵਾਨ ਹੈ। ਮੈਂ ਵੀ ਕਿੱਦਾਂ ਦੀਆਂ ਗੱਲਾਂ ਕਰਦੀ ਆ, ਕਿਸੇ ਨੇ ਸੁਣ ਲਿਆ ਉਹਨਾਂ ਨੇ ਕਹਿਣਾ ਭੂਆ ਕਿੱਡੀ ਸ਼ੈਤਾਨ ਹੈ।
1: 90 ਸਾਲਾਂ ਦਾ ਸੋਹਣਾ ਸਫ਼ਰ ਆਕਾਸ਼

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

ਤੁਸੀਂ ਸੁਣ ਰਹੇ ਸੀ ਬੋਂਬੇ ਫਿਲਮ ਚੋਂ ਲਿਆ ਗਿਆ ਗੀਤ ਆਵਾਜ਼ ਚਿਤਰਾ ਹੋਰਾਂ ਦੀ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਤੇਰੇ ਨਾਮ, ਗਾਇਕ ਕਲਾਕਾਰ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ। ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਹਿਲਾਂ ਬਾਅਦ, ਯਾਨੀ 1:40 'ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। ਉਸ ਤੋਂ ਬਾਅਦ 1:50 'ਤੇ ਤੁਸੀਂ ਸੁਣੋਗੇ ਉਰਦੂ ਵਿੱਚ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ, ਅਸਾਮ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੁੰਨ ਲੀਡ ਲੈ ਲਈ ਹੈ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਪੱਛਮੀ ਏਸ਼ੀਆ ਟਕਰਾਅ ਦਰਮਿਆਨ UAE ਨੇ ਭਾਰਤ ਲਈ ਉਡਾਨ ਸੰਚਾਲਨ ਮੁੜ ਸ਼ੁਰੂ ਕੀਤਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਜੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜ ਸਟੇਡੀਅਮ ਵਿੱਚ ਸ਼ਾਮ 7:30 ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਅਸਮ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਖਬਰਾਂ ਲਿਖੇ ਜਾਣ ਤੱਕ ਤਾਜ਼ਾ ਗਿਣਤੀ ਮੁਤਾਬਿਕ ਪੱਛਮੀ ਬੰਗਾਲ ਵਿੱਚ ਭਾਜਪਾ ਨੇ ਹੈਰਾਨੀਜਨਕ ਲੀਡ ਹਾਸਲ ਕਰ ਲਈ ਹੈ, ਜਦੋਂ ਕਿ ਤਮਿਲਨਾਡੂ ਵਿੱਚ ਅਦਾਕਾਰ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਕਾ ਵੇਤਰੀ ਕਾਜ਼ਗਮ ਅੱਗੇ ਵੱਧ ਰਹੀ ਹੈ। ਵਿਰੋਧੀ AIADMK ਦੂਜੇ ਸਥਾਨ 'ਤੇ ਅਤੇ ਰਾਜ ਦੀ ਸੱਤਾਧਾਰੀ DMK ਤੀਜੇ ਸਥਾਨ 'ਤੇ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੀ UDF ਨੇ ਆਰਾਮਦਾਇਕ ਲੀਡ ਹਾਸਲ ਕੀਤੀ ਹੈ, ਜਦੋਂ ਕਿ ਸੱਤਾਧਾਰੀ ਭਾਜਪਾ ਨੇ ਅਸਾਮ ਵਿੱਚ ਵੱਡੀ ਲੀਡ ਹਾਸਲ ਕੀਤੀ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਨੇ ਸਾਰੇ 293 ਹਲਕਿਆਂ ਵਿੱਚੋਂ 192 ਸੀਟਾਂ 'ਤੇ ਲੀਡ ਹਾਸਲ ਕਰ ਲਈ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ 94 ਸੀਟਾਂ 'ਤੇ ਅੱਗੇ ਹੈ। ਪੱਛਮੀ ਬੰਗਾਲ ਵਿੱਚ ਫਲਤਾ ਵਿਧਾਨ ਸਭਾ ਲਈ ਦੁਬਾਰਾ ਵੋਟਿੰਗ 21 ਮਈ ਨੂੰ ਹੋਏਗੀ ਅਤੇ ਗਿਣਤੀ 24 ਮਈ ਨੂੰ ਕੀਤੀ ਜਾਏਗੀ। ਤਮਿਲਨਾਡੂ ਵਿੱਚ ਸਾਰੀਆਂ 234 ਸੀਟਾਂ ਲਈ ਰੁਝਾਨ ਉਪਲਬਧ ਨੇ। ਅਦਾਕਾਰ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਨਵੀਂ ਪਾਰਟੀ ਤਮਿਲਾ ਵੇਤਰੀ ਕਜ਼ਗਮ TVK ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ 109 ਸੀਟਾਂ 'ਤੇ ਅੱਗੇ ਹੈ। ਵਿਰੋਧੀ ਧਿਰ AIADMK 56 ਸੀਟਾਂ 'ਤੇ ਅੱਗੇ ਹੈ। ਸੱਤਾਧਾਰੀ DMK 49 ਸੀਟਾਂ 'ਤੇ ਅੱਗੇ ਹੈ। PMK 5 ਸੀਟਾਂ 'ਤੇ ਅੱਗੇ, ਜਦੋਂ ਕਿ ਕਾਂਗਰਸ 4 ਸੀਟਾਂ 'ਤੇ ਅੱਗੇ ਹੈ। ਆਸਾਮ ਵਿੱਚ ਭਾਜਪਾ 79 ਸੀਟਾਂ 'ਤੇ ਅੱਗੇ ਹੈ ਅਤੇ ਇਸ ਦੀ ਸਹਿਯੋਗੀ AJP 126 ਵਿੱਚੋਂ 8 ਸੀਟਾਂ 'ਤੇ ਅੱਗੇ ਹੈ। ਕਾਂਗਰਸ 25 ਸੀਟਾਂ 'ਤੇ ਅੱਗੇ ਹੈ। ਬੋਡੋਲੈਂਡ ਪੀਪਲਸ ਫਰੰਟ 10 ਸੀਟਾਂ 'ਤੇ ਅੱਗੇ ਹੈ। ਕੇਰਲਮ ਵਿੱਚ ਸਾਰੀਆਂ 140 ਸੀਟਾਂ ਲਈ ਰੁਝਾਨ ਉਪਲਬਧ ਨੇ। ਕਾਂਗਰਸ ਨੇ 59 ਹਲਕਿਆਂ ਵਿੱਚ ਲੀਡ ਹਾਸਲ ਕੀਤੀ ਹੈ। ਰਾਜ ਦੀ ਸੱਤਾਧਾਰੀ CPM 25 ਸੀਟਾਂ 'ਤੇ ਅੱਗੇ ਹੈ ਅਤੇ ਇਸ ਦੀ ਸਹਿਯੋਗੀ CPI 9 ਸੀਟਾਂ 'ਤੇ ਅੱਗੇ ਹੈ। RSP 3, ਕੇਰਲਾ ਕਾਂਗਰਸ 7 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ। ਪੁਡੂਚੇਰੀ ਵਿੱਚ ਐਲਾਨੇ ਗਏ 8 ਨਤੀਜਿਆਂ ਵਿੱਚੋਂ ਸੱਤਾਧਾਰੀ AINRC ਨੇ 5 ਸੀਟਾਂ ਜਿੱਤੀਆਂ ਨੇ ਅਤੇ 4 ਸੀਟਾਂ 'ਤੇ ਅੱਗੇ ਹੈ। ਕਾਂਗਰਸ ਨੇ 1 ਸੀਟ ਜਿੱਤੀ ਹੈ। DMK ਨੇ 1 ਸੀਟ ਜਿੱਤੀ ਹੈ। ਭਾਜਪਾ ਨੇ 1 ਸੀਟ ਜਿੱਤੀ ਹੈ ਅਤੇ 1 'ਤੇ ਅੱਗੇ ਹੈ। AIADMK ਨੇ 1 ਸੀਟ ਜਿੱਤੀ ਹੈ। 5 ਰਾਜਾਂ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਇਹਨਾਂ ਵਿੱਚ ਕਰਨਾਟਕਾ ਅਤੇ ਮਹਾਰਾਸ਼ਟਰ ਦੇ 2-2 ਹਲਕੇ ਅਤੇ ਗੁਜਰਾਤ, ਤ੍ਰਿਪੁਰਾ ਅਤੇ ਨਾਗਾਲੈਂਡ ਦੇ 1-1 ਹਲਕੇ ਸ਼ਾਮਿਲ ਨੇ। ਭਾਜਪਾ ਬੁਲਾਰੇ ਤੁਹਿਨ ਸਿਨਹਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਭਾਜਪਾ ਦੇ ਹੱਕ ਵਿੱਚ ਨੇ ਅਤੇ ਪਾਰਟੀ ਅਸਾਮ ਅਤੇ ਪੱਛਮੀ ਬੰਗਾਲ ਵਿੱਚ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਜਾ ਰਹੀ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿਨਹਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ TMC ਦੀ ਰਾਜਨੀਤੀ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਭਾਜਪਾ ਲਈ ਇੱਕ ਵੱਡਾ ਦਿਨ ਹੈ ਅਤੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਰਸੇ ਨੂੰ ਸ਼ਰਧਾਂਜਲੀ ਹੈ। ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਰੁਝਾਨ ਭਾਜਪਾ ਦੇ ਹੱਕ ਵਿੱਚ ਉਭਰ ਰਹੇ ਨੇ। ਸ਼੍ਰੀ ਤ੍ਰਿਵੇਦੀ ਨੇ ਕਿਹਾ ਕਿ ਨਤੀਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਸੋਚ ਅਤੇ ਰਾਜ ਵਿੱਚ ਭਾਜਪਾ ਵਰਕਰਾਂ ਦੇ ਅਣਥਕ ਯਤਨਾਂ ਨੂੰ ਦਰਸਾਉਂਦਾ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਭਾਜਪਾ ਅਸਾਮ ਵਿੱਚ ਲਗਾਤਾਰ 3ਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ।
2: ਪੱਛਮ ਬੰਗਾਲ ਮੇਂ ਜੋ ਰੁਝਾਨ ਦਿਖ ਰਹੇ ਹੈ ਵੋ ਦਰਸ਼ਾ ਰਹੇ ਹੈ ਕਿ ਬੰਗ

0: आंदोलनों में राष्ट्रवाद की तरंग उठी है और रुझान दिखा रहे हैं कि वो निरंतर एक ज्वार में परिवर्तित हो रही है, और जब वो परिणाम में परिवर्तित होंगे तो वो सुनामी के रूप में दिखाई पड़ेगी। 12 वर्षों के सतत प्रयत्न और हमारे केंद्रीय नेतृत्व की दूरदृष्टि के साथ, कार्यकर्ताओं के संघर्ष बलिदान के साथ हम इस मुकाम तक पहुंचते हैं। असम में 2011 के चुनाव में हमारी 3-4 सीटें, आज लगातार तीसरी बार सरकार है। ये अपने आप में दिखाता है कि पूर्वोत्तर में कितना बड़ा बदलाव आया है।
1: भाजपा नेता GVL नरसिम्हा राव ने असम ते पश्चिम बंगाल दे लोकां दा विधानसभा चोणां विच इतिहासक फतवा देण लई धन्नवाद कीता है। आकाशवाणी खबरां नाल गल्लबात करदिआं श्री राव ने कहा कि लोकां ने प्रधानमंत्री नरेंद्र मोदी दी अगवाई ते उहनां दे विकास मॉडल नूं वोट दित्ती है। पंजाब नशे की दुरवरतों के प्रभाव के घर समाजिक ते आर्थिक स्थितियां का मुलंकण करने लई कल 5 मई तो नशा ते समाजिक आर्थिक मरदमशुमारी करा रहा है। मरदमशुमारी सरकारी योजनावां दी पहुंच ते प्रभावशीलता दा मुलंकण भी करेगी तां जो भलाई फायदियां दी बेहतर डिलीवरी नूं यकीनी बनाया जा सके। पंजाब सरकार ने सूबे दे सारे वसनीकां नूं इस मरदमशुमारी विच हिस्सा लैण दी अपील कीती है तां जो सिहत संभाल ते नशा छुड़ाओ सेवावां, बेहतर रोजगार ते रोजी रोटी दे मौक्यां नूं बेहतर बनाउण ते इक मजबूत ते समावेशी पंजाब लई सबूत आधारित योजनाबंदी विच मदद मिल सके। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@EIRRN ਜਲੰਧਰ। ਸੰਯੁਕਤ ਅਰਬ ਅਮੀਰਾਤ ਨੇ UAE ਨੇ ਦੇਸ਼ ਦੇ ਹਵਾਈ ਖੇਤਰ ਵਿੱਚ ਆਮ ਹਵਾਈ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਹੈ ਅਤੇ ਖੇਤਰੀ ਤਣਾਅ ਕਾਰਨ ਲਾਈਆਂ ਗਈਆਂ ਸਾਰੀਆਂ ਅਸਥਾਈ ਸੁਰੱਖਿਆ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਹਵਾਈ ਕੰਪਨੀਆਂ UAE ਤੋਂ ਭਾਰਤ ਦੇ ਵੱਖ ਵੱਖ ਸਥਾਨਾਂ ਲਈ ਉਡਾਣਾਂ ਚਲਾ ਰਹੀਆਂ ਨੇ। ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਹੁਣ ਤੱਕ 2,500 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸੜਕ ਰਾਹੀਂ ਈਰਾਨ ਤੋਂ ਸੁਰੱਖਿਅਤ ਕੱਢਣ ਵਿੱਚ ਮਦਦ ਕੀਤੀ ਏ। ਇਸ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਊਰਜਾ ਸਪਲਾਈ, ਸਮੁੰਦਰੀ ਸੰਚਾਲਨ ਅਤੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਅਮਰੀਕਾ ਹੋਰਮੁਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਹ ਪ੍ਰੋਜੈਕਟ ਸੈਂਕੜੇ ਜਹਾਜ਼ਾਂ ਅਤੇ ਕਰੀਬ 20,000 ਨਾਵਿਕਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਗੈਰ ਗਠਜੋੜ ਵਾਲੇ ਦੇਸ਼ ਈਰਾਨ ਯੁੱਧ ਤੋਂ ਪ੍ਰਭਾਵਿਤ ਹੋਏ ਨੇ ਅਤੇ ਅਮਰੀਕਾ ਇਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਸੀਮਿਤ ਪਾਣੀਆਂ ਤੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਮਦਦ ਕਰੇਗਾ। ਅਮਰੀਕੀ ਕੇਂਦਰੀ ਕਮਾਨ ਮੁਤਾਬਿਕ ਇਸ ਉਦੇਸ਼ ਲਈ ਮਿਜ਼ਾਈਲ ਨਾਸ਼ਕਾਂ, 100 ਤੋਂ ਵੱਧ ਹਵਾਈ ਜਹਾਜ਼ਾਂ ਅਤੇ 15,000 ਮੁਲਾਜ਼ਮ ਤੈਨਾਤ ਕੀਤੇ ਜਾਣਗੇ। ਸ਼੍ਰੀ ਟਰੰਪ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ। ਫਰਵਰੀ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਹੋਰਮੁਜ਼ ਪਣਜੋੜ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਕਰੀਬ ਕਰੀਬ ਬੰਦ ਕਰ ਦਿੱਤਾ ਹੈ। ਇਸ ਦੌਰਾਨ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਅਤੇ ਸਮੁੰਦਰੀ ਫੌਜ ਦੀ ਨਾਕਾਬੰਦੀ ਲਾ ਦਿੱਤੀ ਏ। ਭਾਰਤ ਨੇ ਲਿਪੂਲੇਖ ਦਰੇ 'ਤੇ ਨੇਪਾਲ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਇਹ ਦਰਾ 1954 ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਦਾ ਰਾਹ ਰਿਹਾ ਅਤੇ ਦਹਾਕਿਆਂ ਤੋਂ ਇਸ ਰਸਤੇ ਰਾਹੀਂ ਯਾਤਰਾ ਚੱਲ ਰਹੀ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦੀ ਦਾਅਵਿਆਂ ਦੇ ਸੰਬੰਧ ਵਿੱਚ ਇਸ ਸੰਦਰਭ ਵਿੱਚ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਦਾ ਸਟੈਂਡ ਸਪਸ਼ਟ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਅਜਿਹੇ ਦਾਅਵੇ ਨਾ ਤਾਂ ਜਾਇਜ਼ ਨੇ ਅਤੇ ਨਾ ਹੀ ਇਤਿਹਾਸਕ ਤੱਥਾਂ ਅਤੇ ਸਬੂਤਾਂ 'ਤੇ ਆਧਾਰਿਤ ਨੇ। ਬੁਲਾਰੇ ਨੇ ਕਿਹਾ ਕਿ ਭਾਰਤ ਵੱਲੋਂ ਸੰਬੰਧਾਂ ਦੇ ਸਾਰੇ ਮੁੱਦਿਆਂ 'ਤੇ ਨੇਪਾਲ ਨਾਲ ਅਰਥਪੂਰਨ ਗੱਲਬਾਤ ਲਈ ਤਿਆਰ ਏ। ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਹ ਘਟਨਾ ਆਰਾ ਮੋਨੀਆ ਸੜਕ 'ਤੇ ਦਿਨਾਰਾ ਪੁਲਿਸ ਥਾਣੇ ਅਧੀਨ ਆਉਂਦੇ ਬੇਲਵਈਆ ਮੱਥੀਆ ਪਿੰਡ ਦੇ ਨੇੜੇ ਵਾਪਰੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਇੱਕ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਬੱਸ ਤੋਂ ਉਤਰਦੇ ਸਮੇਂ ਯਾਤਰੀਆਂ ਨੂੰ ਕੁਚਲ ਦਿੱਤਾ। ਜ਼ਖਮੀਆਂ ਨੂੰ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਏ। ਭਾਰਤੀ ਮੌਸਮ ਵਿਭਾਗ MD ਨੇ ਅੱਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਟੈਨਿਸ ਵਿੱਚ ਇਟਲੀ ਦੇ ਯਾਨਿਕ ਸਿਨਰ ਨੇ ਮੁਤੂਆ ਮੈਡ੍ਰਿਡ ਓਪਨ ਵਿੱਚ ਮਰਦਾਂ ਦਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਯਾਨਿਕ ਨੇ ਫਾਈਨਲ ਵਿੱਚ ਜਰਮਨੀ ਦੇ ਅਲੈਕਸੈਂਡਰ ਜ਼ਵੇਰੇਵ ਨੂੰ ਹਰਾ ਕੇ ਆਪਣਾ ਲਗਾਤਾਰ 5ਵਾਂ ATP ਮਾਸਟਰਸ 1000 ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਸਿਨਰ ਦਾ 9ਵਾਂ ਮਾਸਟਰਸ 1000 ਖਿਤਾਬ ਏ। IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਹ ਮੈਚ ਸ਼ਾਮ 7:30 ਸ਼ੁਰੂ ਹੋਏਗਾ। ਪਹਿਲਾਂ ਕੱਲ੍ਹ ਗੁਜਰਾਤ ਟਾਈਟਨਸ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਪੱਛਮੀ ਬੰਗਾਲ, ਅਸਾਮ

ਆਮ ਕੇਰਲਮ ਤਮਿਲਨਾਡ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਨੇ ਫੈਸਲਾਕੁੰਨ ਲੀਡ ਲੈ ਲਈ ਹੈ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਪੱਛਮੀ ਏਸ਼ੀਆ ਟਕਰਾਅ ਦਰਮਿਆਨ UAE ਨੇ ਭਾਰਤ ਲਈ ਉਡਾਣ ਸੰਚਾਲਨ ਮੁੜ ਸ਼ੁਰੂ ਕੀਤਾ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਚੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7:30 ਵਜੇ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

ਸਿੰਘ ਇਜ਼ ਕਿੰਗ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਸ਼੍ਰੇਯਾ ਘੋਸ਼ਾਲ ਅਤੇ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ਾਂ ਵਿੱਚ ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਸੋਲਜਰ 'ਚੋਂ ਲਿਆ ਗਿਆ ਆਵਾਜ਼ਾਂ ਕੁਮਾਰ ਸ਼ਾਨੂ ਅਤੇ ਅਲਕਾ ਯਾਗਨਿਕ

0: ਜਨਾਦੇਸ਼
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 2:30 ਵਜ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਤੇ ਸਾਥੀਆਂ ਪਾਸੋਂ ਖਿਰਾਨੀ ਢਾਬ ਦੀ ਜੰਗ ਦਾ ਸਾਰ ਸੁਣਦੇ ਹਾਂ।
2: ਦੀਨ ਦੁਨੀਆਂ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨੇਰ ਪਿੰਡ ਪਹੁੰਚੇ ਨੇ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਰਾੜਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਇੱਧਰ ਇੱਕ ਸੂਹੀਏ ਨੇ ਆ ਕੇ ਦਿੱਤੀ ਹੈ ਖਬਰ, ਸੱਚੇ ਪਾਤਸ਼ਾਹ ਵਜੀਦ ਖਾਨ ਬਹੁਤ ਸਾਰੀ ਫੌਜ ਲੈ ਕੇ ਆਪ ਜੀ ਨੂੰ ਫੜਨ ਵਾਸਤੇ ਆ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਈ ਕੋਈ ਗੱਲ ਨਹੀਂ, ਜੇ ਵਜੀਦ ਖਾਨ ਫੌਜਾਂ ਲੈ ਕੇ ਆ ਰਿਹਾ ਅਤੇ ਆਹ ਬਰਾੜ ਸੂਰਮੇ ਅਸੀਂ ਉਹਨਾਂ ਦਾ ਮੂੰਹ ਮੋੜਨ ਵਾਸਤੇ ਆਪਣੀ ਫੌਜ ਵਿੱਚ ਭਰਤੀ ਕੀਤੇ ਨੇ। ਇਹ ਸੁਣ ਕੇ ਬਰਾੜ ਗੱਭਰੂ ਕਹਿਣ ਲੱਗੇ, ਮਹਾਰਾਜ ਜੰਗ ਲੜਨ ਤੋਂ ਪਹਿਲਾਂ ਸਾਡੀਆਂ ਕੋਈ ਸ਼ਰਤਾਂ ਨੇ ਕਿ ਪਹਿਲੀ ਸ਼ਰਤ ਤਾਂ ਇਹ ਹੈ ਕਿ ਜੰਗ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਦੂਜੀ ਗੱਲ, ਜਿਹੜਾ ਜੰਗ ਵਿੱਚ ਅਸੀਂ ਸਮਾਨ ਲੁੱਟਾਂਗੇ ਉਹ ਤੁਹਾਨੂੰ ਨਹੀਂ ਦੇਣਾ, ਅਸੀਂ ਆਪਣੇ ਕੋਲ ਰੱਖਾਂਗੇ। ਤੀਜੀ ਗੱਲ, ਮਾਲਵੇ ਵਿੱਚ ਕਾਲ ਪਿਆ ਹੋਇਆ, ਤੁਸੀਂ ਅੰਤਰਜਾਮੀ ਹੋ ਅਤੇ ਕਿਰਪਾ ਕਰਕੇ ਮੀਂਹ ਪਵਾਇਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ। ਅਤੇ ਜੇ ਸਾਡੀਆਂ ਤਿੰਨੇ ਸ਼ਰਤਾਂ ਤੁਹਾਨੂੰ ਮਨਜ਼ੂਰ ਹਨ ਅਤੇ ਫਿਰ ਇਕੱਲੇ ਅਸੀਂ ਹੀ ਨਹੀਂ, ਆ ਸਾਰੇ ਇਲਾਕੇ ਵਿੱਚ ਸਾਡੇ ਬਰਾੜ ਗੱਭਰੂ ਵੱਸਦੇ ਨੇ, ਬੜੇ ਸੂਰਮੇ ਨੇ, ਅਸੀਂ ਉਹਨਾਂ ਨੂੰ ਵੀ ਆਪ ਜੀ ਦੀ ਮਦਦ 'ਤੇ ਸੱਦ ਲੈਂਦੇ ਹਾਂ। ਸਾਹਮਣੇ ਖੜ੍ਹੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਰਾੜ ਗੱਭਰੂ ਆਪਣੀਆਂ ਸ਼ਰਤਾਂ ਤੋਂ ਅਤੇ ਆਪਣੇ ਗੱਭਰੂਆਂ ਦੀ ਬਹਾਦਰੀ ਤੋਂ ਜਿਵੇਂ ਜਾਣੂ ਕਰਾ ਰਹੇ ਨੇ, ਉਸ ਵੇਲੇ ਦੀਆਂ ਲੈਣਾ ਇਉਂ ਬੇਨਤੀ ਕੀਤੀ ਜਾ ਰਹੀ ਹੈ।
3: ਅਰਜ ਕਰਨ ਹੱਥ ਜੋੜ ਕੇ ਸਤਿਗੁਰ ਪਾਸ ਬਰਾੜ, ਤੁਰਕ ਫੌਜ ਦਾ ਗੁਰੂ ਜੀ ਦਈਏ ਪੰਨ ਪੁਥਾੜ, ਕਹਿੰਦੇ ਦਾ ਸਮੇਸ਼ ਨੂੰ ਬਰਾੜ।

0: ਹਾਂਜੀ ਪੈਦਲ ਸਵਾਰ ਤਨ ਖਾਂ ਲੈਣ ਗਏ ਰਸਦ ਖਾਣ ਪੀਣ ਨੂੰ, ਆਪ ਜੀ ਦੀ ਆਗਿਆ ਚ ਹਮੇਸ਼ਾ ਰਹਿਣ ਗਏ ਪੱਕੇ ਰੱਖੋ ਯਕੀਨ ਨੂੰ।
1: ਸ਼ਾਮੀ 4 ਵਜੇ ਖੇਡਾਂਗੇ ਕਬੱਡੀਆਂ ਤਲੀ ਹਿੱਕਾਂ ਚ ਜੜਾਂਗੇ, ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ।
0: ਹਾਂਜੀ ਫੂਲ ਤੇ ਮਹਾਰਾਜ ਕਲਿਆਣਾ ਲੈ ਰਿਹਾ ਵੱਢ ਖਾਣੇ ਡੇਂਬੂ ਜੀ ਨੇ, ਭਾਰੀ ਕੱਦ ਕਾਠ ਭਾਰ ਮੇ ਮਸ਼ਹਿਰਿਆ।

0: ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ।
1: ਹਾਂਜੀ ਚੈਣਾ ਬਸ਼ਨਮ ਦੀ ਰਾਮੇ ਆਣਾ ਮੱਲਣ ਦੁੱਧਾ ਕੌਣੀ ਸੁੱਖ ਨਾ ਮੁਗਲਾਂ ਨੂੰ ਜਾਣਦੇ ਜਵਾਨ ਠੱਲਣ ਯੁੱਧੋ ਭਵਾਉਂਦੇ ਮੁੱਖ ਨਾ
0: ਟੱਚ ਕੇ ਸਰੀਰਾਂ ਨੂੰ ਉਡਾਈਏ ਫਾਡੀਆਂ ਪੋਰਿਆਂ ਵਾਂਗੂ ਕੜਾਂਗੇ। ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ।
1: ਹਾਂਜੀ ਦੁਆਰਾ ਸਾਹਿਬ ਚੰਦ ਤੇ ਭੁਲਾਈ ਆਉਣਾ ਹੈ ਛੱਤੇ ਆਉਣਾ ਆ ਬਲੂ ਉੱਥੋਂ ਦਾ ਜਵਾਨ ਬੜਾ ਜਰਵਾਣਾ ਹੈ ਕੱਲਾ ਕਈਆਂ ਨੂੰ ਦੱਬ ਲੂ

0: ਮੈਮਿਆਂ ਪਿੱਸੀ ਆਣਾ ਤੇ ਗਿਲੀ ਬਾਰਾਂ ਗੋਦੇ ਬੈਠੇ ਆ ਲਗਾਈ ਖੇਮਿਆਂ ਸਾਨੂੰ ਸੂਚਨਾ ਮਿਲੀ
1: ਕੱਲ ਨੂੰ ਖਦਮ ਤਾਂ ਕਰਨ ਤੁਹਾਡੀਆਂ ਯਾਦਲਾਂ ਚ ਵੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਸਰੋਤੇ ਉਹ ਮੜਕਦਾਰ ਛੰਦਾਂ ਨੂੰ ਲਾਭ ਜਾਂਦੇ ਟੋਕਲ।

ਸਾਡੀਆਂ ਤਾਂ ਲੜਾਈ ਲੜਾਂਗੇ। ਗੁਰੂ ਸਾਹਿਬ ਜੀ ਨੇ ਬਰਾੜਾਂ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਤੇ ਖਦਰਾਣੇ ਦੀ ਢਾਬ ਉੱਤੇ ਮੋਰਚਾ ਮੱਲ ਕੇ ਬੈਠ ਗਏ। ਇੱਕ ਪਾਸੇ ਬਰਾੜ ਗੱਭਰੂ ਤੇ ਦੂਜੇ ਪਾਸੇ ਮਾਝੇ ਵੱਲੋਂ ਆਇਆ 500 ਸਿੰਘਾਂ ਦਾ ਜੱਥਾ ਤੇ ਤੀਜੇ ਬੰਨੇ ਸਤਿਗੁਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਤੋਂ ਟਿੱਬੀ ਸਾਹਿਬ ਤੋਂ ਤੀਰਾਂ ਦੀ ਵਰਖਾ ਕਰ ਰਹੇ ਨੇ। ਵਜੀਦ ਖਾਨ ਦੀ ਫੌਜ ਤੇ ਤਿੰਨ ਪਾਸਿਆਂ ਤੋਂ ਹੋ ਗਿਆ ਹੱਲਾ। ਆਓ ਤੱਕੋ ਜਰਾ ਮੈਦਾਨੇ ਜੰਗ ਵਿੱਚ ਗੱਭਰੂਆਂ ਦਾ ਲੋਹੇ ਤੇ ਲੋਹਾ ਹੈ ਇਉਂ ਖੜਕਦਾ ਜੀ ਖਿਦਰਾ।

0: ਗੱਲ 300 ਸਾਲਾਂ ਦੀ ਸੁਣੋ ਜੀ ਸੰਗਤ ਗਈ ਚੜ ਜੰਗ ਤੇ ਮੁਗਲੀਆ ਸੈਨ ਲਈਆਂ ਬਨ ਲੈਣ ਬੋਲਦੇ ਦਾਵੇ ਗੁਰੂ ਗੋਬਿੰਦ ਦੇ ਅੱਗੇ ਖੜੇ ਮੋਰ ਚਾਵੇ ਗੁਰੂ ਦੇ ਸਿੰਘ ਜੀ ਧਨੁਸ਼ ਪੈ ਰਿੰਗ ਜੀ ਸੂਰਮੇ ਲੜਦੇ ਕਿਸੇ ਨਾ ਨਿੰਦ ਤੇ
1: ਬਣ ਕੇ ਖੜ ਗਏ ਸੀ ਛਾਤੀਆਂ ਤਾਣ ਰੋਕਦੇ ਬਾਣ ਕਰਨ ਵਰ ਮੂਰ ਵੇਖ ਕੇ ਦੂਰ ਕਾਬਲੀ ਭੱਜ ਕੇ ਗਏ ਦੇ ਤੀੜਾ ਹੱਦ ਕਰਤੀ ਵਰਾੜਾ ਨੇ ਟਾਪ ਖਦਰਾਣੇ ਬਬਰ ਜੇ ਛਾਣਿੰਦ ਤੇ ਲਾ ਆਹੂ ਕਰਤੀਆਂ ਛੀੜਾ
0: ਉਹ ਵਿੱਚ ਵੜ ਕੇ ਸਫਾਂਦੇ ਜੀ ਤੁਸਾਂ ਦੇ ਯੋਧੇ ਅੰਦਰ ਇੱਕ ਕੋਹਦੇ ਖੜਕ ਦੀਆਂ ਢਾਲਾਂ ਮਾਰ ਕੇ ਛਾਲ ਲਿਆਣ ਦੀ ਨੇਰੀ ਪੱਟਦੀਆਂ ਫੱਟੀਆਂ ਇੱਕ ਇੱਕ ਨੇ ਸੌ ਸੌ ਨੂੰ ਜਾਨ ਤੋਂ ਮਾਰ ਆਪਣੀ ਹਾਰ ਕਰਦ ਜੋ ਅਲ ਨੂੰ ਗਰਦ

0: ਬਰਾਣੇ ਟਾਪ ਖਦਰਾਣੇ ਬੱਬਰ ਜੇ ਛਾਣ ਦਿੱਤੇ ਲਾ ਆਉ ਕਰਤੀਆਂ ਛੀੜਾ
1: ਫਿਰ ਤਰਫੂ ਹਾਥੀਆਂ ਦੀ ਜਿੱਤੇ ਕਰ ਹਮਲੇ ਕਿਸੇ ਨਾ ਥਮਲੇ ਪੂਛਾ ਨੂੰ ਫੜ ਕੇ ਫੀਲ ਤੇ ਚੜ ਕੇ ਸਿਰਾਂ ਵਿੱਚ ਨੇਜੇ ਖੋਬ ਤੇ ਕਰੜੇ ਹਾਥੀ ਚੀਕਾਂ ਮਾਰਦੇ ਜੀ ਪਿਛਾ ਨੂੰ ਦੌੜੇ ਪੈਰ ਜੋ ਚੌੜੇ ਹਿੱਕਾਂ ਦੇ ਦਰ ਕੇ ਤਾਰੀ ਦਰੜੇ
0: ਚੀਕਾਂ ਵੱਜਦੀਆਂ ਜੀ ਗਏ ਆ ਲੋੜ ਡਰੇ ਉੱਠ ਘੋੜੇ ਗਿਰੇ ਆ ਸਵਾਰ ਡਿੱਗੇ ਲੈ ਮਾਰ ਡਿੱਗਣ ਗਏ ਹੋਊਗੇ ਲੱਗਦੀਆਂ ਪੀੜਾਂ ਹੱਦ ਕਰਤੀ ਬਰਾੜਾਂ ਨੇ ਟਾਪ ਖਦਰਾਣੇ ਬੱਬਰ ਜੇ ਛਾਣਿੰਦ ਤੇ ਲਾਇਆ ਉਹ ਕਰਤੀਆਂ ਛੀੜਾਂ
1: ਫਿਰ ਜਥਾ ਦਾਨ ਸਿੰਘ ਦਾ ਅੱਗੋਂ ਦੀ ਪੈ ਗਿਆ ਗੇਰ ਗੇ ਲੈ ਗਿਆ ਗੱਡੇ ਦੇ ਗੱਡੀਆਂ ਛੋਟੀਆਂ ਵੱਡੀਆਂ ਰਸਤ ਦੀਆਂ ਭਰੀਆਂ ਖੰਡ ਕਿਉਂ ਦਾਲਾਂ ਕੱਟ ਮਾਰੇ ਸਿਪਾਹੀਆਂ ਦੇ ਪਕੜ ਕੇ ਘੋੜੇ ਇੱਕ ਥਾਂ ਜੋੜੇ ਕਿਲੇ ਕੱਟ ਬੰਨ ਦੇ ਲਾਤੀਆਂ

0: ਧਰਤੀ ਭਰਾੜਾ ਨੇ ਢਾਬ ਖਦਰਾ ਨੇ ਬੱਬਰ ਜੇ ਛਾਣਿੰਦ ਤੇਰਾ ਆਹੂ ਕਰਤੀਆਂ ਛੀੜਾਂ
1: ਚਾਲੀ ਸਿੰਘ ਮਾਝੇ ਦੇ ਚੋਲੇ ਇੱਕ ਰੰਗ ਦੇ ਲੜੇ ਵਿੱਚ ਜੰਗ ਦੇ ਕਹੇ ਮਾਂ ਭਾਗੋ ਗੋਲੀਆਂ ਦਾਗ ਕਰੋ ਯੁੱਧ ਐਸਾ ਹੋ ਨ ਖੁਸ਼ ਗੁਰ ਜੀ ਦਾਗ ਲੱਗਿਆ ਆਨੰਦਪੁਰ ਤੋਂ ਧੋ ਦੀ ਉਹ ਸ਼ੇਰ ਤੇ ਜਿਹਦ ਫੇਰ ਗੁਰਾਂ ਨੂੰ ਕਹਿ ਕੇ ਪੜਾਉਣੀ ਪੁਰ ਜੀ।

0: ਹੱਥ ਕਰਤੀ ਮਰਾਣਾ ਨੇ ਢਾਬ ਖਦਰਾਣੇ ਬੱਬਰ ਜੇ ਛਾਣ ਦਿੱਤੇ ਲਾ ਆਹੋ ਕਰਤੀਆਂ ਛੀੜਾਂ
1: ਮੁੜ ਕੇ ਮੁਗਲ ਦੇ ਜੀ ਲੜਨ ਦੀ ਬਾਣੀ ਮਿਲੇ ਨਾ ਪਾਣੀ ਕਹਿਰ ਦੀ ਗਰਮੀ ਗਏ ਛੱਡ ਵਰਮੀ ਕੋਟ ਵੱਲ ਨੱਠ ਕੇ ਕਾਬਲੀ ਗਾਜੀ ਜਿੱਤ ਗਿਆ ਦਸਮੇਸ਼ ਪਿਤਾ ਚੰਗੀ ਮਾਰ ਮਾਰ ਬੁਰੀ ਹਰ ਹਾਰ ਸੂਬਾ ਸਰਹੰਦ ਦਾ ਵਜੀਦਾ ਪਾਜੀ
0: ਗੁਰੂ ਦਿਨ ਥਾਪੀ ਮਾਰ ਤੇ ਪਾਪੀ ਨੋ ਬਤਾਂ ਵਜੀਆਂ ਰੌਣਕਾਂ ਵਜੀਆਂ ਬਾਬੂ ਦੇ ਸ਼ਿਸ਼ਨ ਬਨਤੀਆਂ ਬੀੜਾਂ ਹੱਥ ਕਰਤੀ ਬਰਾੜਾਂ ਨੇ ਢਾਬ ਖਦਰਾਣੇ ਬੱਬਰ ਜੇ ਛਾਣ ਦਿੱਤੇ ਲਾ ਆਹੂ ਕਰਤੀਆਂ ਛੀੜਾਂ।
2: ਹੁਣੇ ਤੁਸੀਂ ਸੁਖਵਿੰਦਰ ਸਿੰਘ ਸੁਤੰਤਰ ਤੇ ਸਾਥੀਆਂ ਕੋਲੋਂ ਪ੍ਰਸੰਗ ਖਿਡਾਣੇ ਦੀ ਢਾਬ ਦੀ ਜੰਗ ਸੁਣ ਰਹੇ ਸੀ ਤੇ ਆਓ ਹੁਣ ਜੋਗਾ ਸਿੰਘ ਜੋਗੀ ਕਵੀਸ਼ਰ ਤੇ ਸਾਥੀਆਂ ਕੋਲੋਂ ਪ੍ਰਸੰਗ ਚਮਕੌਰ ਦੀ ਜੰਗ ਸੁਣਦੇ ਹਾਂ।
3: ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਵੈਰੀਆਂ ਦੀਆਂ ਝੂਠੀਆਂ ਕਸਮਾਂ ਮੰਨ ਕੇ ਤੁਰੇ, ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ ਹੈ।
4: ਛੱਡ ਕੇ ਪੁਰੀ ਆਨੰਦ ਨੂੰ ਦਸ਼ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵਤੇ ਰੰਗ ਵੇਖ ਕੇ ਹੋਇਆ।

0: ਵਤਨ ਦਾ ਖੁਸ਼ ਹੱਸਦਾ ਜਾਵੇ।
1: ਕਹਿੰਦੇ ਸੋਹਣੇ ਦੇਸ਼ ਤੋਂ ਪਿਆਰੇ ਵਤਨ ਤੋਂ ਜਿੰਦ ਜਾਵੇ ਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਲੇ ਦੇ ਵਾਲੀ
0: ਜੰਗਲ ਦੇ ਜੋ ਝਾੜ ਵੀ ਤੇ ਬਿਰਸ਼ ਵੀ ਚੁੱਕ ਸੀ ਸੁਣਵਾਉਂਦੇ ਸਾਹਿਬ ਜਾਦੇ ਸੱਤ ਗੁਰਾਂ ਦੇ ਚਾਰੇ ਲਾਡਲੇ ਪਏ ਏਦਾਂ ਗਾਉਂਦੇ
1: ਭਰੇ ਖਜ਼ਾਨਿਆਂ ਵਾਲੇ ਮਾਲਕ ਤਖਤ ਦੇ ਅਜ

0: ਹਰ ਕੋਈ ਸਦਕੀ ਸੂਰਮਾ ਸਿੰਘ ਸੂਰਮਾ ਨਾ ਚਿੱਤ ਡਲਾਵੇ
1: ਬਿਜਲੀ ਕੜਕ ਡਰਾਵਣੀ ਸੀ ਲਿਸ਼ਕਦੀ ਵਿੱਚ ਰਾਤਰੀ ਕਾਲੀ ਤੁਰ ਪਏ ਪੁਰੀ ਆਨੰਦ ਕੋ ਆਨੰਦ ਪੁਰੀ ਤੋਂ ਪਕੜੇ ਦੇ ਵਾਲੀ
0: ਸਰਸਾ ਕੰਡੇ ਲਾਤੀਆਂ ਗੁਰਾਂ ਹੁਕਮ ਨਾ ਆਸਾ ਦੀਆਂ ਵਾਰਾਂ ਪਿੱਛੋਂ ਦੁਸ਼

0: ਕੁਝ ਦਸਣਾ ਚੁਫੇੜੇ ਤੱਕਣਾ
1: ਕੁਦਰਤ ਡਾਡੀ ਜੋਗਿਆ ਕਰੇ ਕਿਸੇ ਤੋਂ ਜਾਂਦੀ ਨੀ ਟਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
0: ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ 41 ਸਿੱਖਾਂ ਸਮੇਤ ਦੋਹਾਂ ਸਾਹਿਬਜ਼ਾਦਿਆਂ ਸਮੇਤ 44 ਆਪ ਸਰਸਾ ਨੂੰ ਪਾਰ ਕਰਕੇ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚ ਪਹੁੰਚੇ। 10 ਲੱਖ ਵੈਰੀ ਨੇ ਦੁਆਲੇ ਪਾ ਲਿਆ ਘੇਰਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਹੁਣ ਕੀ ਹੋਵੇਗਾ? ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਦਇਆ ਸਿੰਘਾ ਹੁਣ ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ। ਹੁਣ ਪਤਾ ਲੱਗੇਗਾ ਕੌਣ ਜਿੱਤਦਾ ਅਤੇ ਕੌਣ ਹਾਰਦਾ। ਦਇਆ ਸਿੰਘਾ ਇਹ ਉਹ ਥਾਂ ਹੈ ਜਿਹਦੀ ਧੂੜੀ ਪਰਸਣ ਵਾਸਤੇ ਦਿਉਤੇ ਚੱਲ ਕੇ ਆਇਆ ਕਰਨਗੇ। ਕਲਗੀਆਂ ਵਾਲੇ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਤੋਂ ਜਿਵੇਂ ਦਇਆ ਸਿੰਘ ਨੂੰ ਜਾਣੂ ਕਰਾਇਆ, ਇਸ ਚੋਕ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
2: ਸਰਸਾ ਨੂੰ ਲੰਘ ਕੇ ਕੱਚੀ ਹਵੇਲੀ ਵਿੱਚ ਆ ਗਏ ਤੇ ਕਲਗੀ ਤਰ ਬਹਿ ਗਏ ਆਸਣ ਪਲੰਘੇ ਤੇ ਲਾ ਗਏ ਤੇ ਸਿੰਘਾਂ ਨੇ ਪੁੱਛਿਆ, ਕਹਿੰਦੇ

0: ਦੇ ਸਿਰ ਤੇ ਬਿਜਲੀ ਮੌਤ ਦੀ ਕੜਕੂਗੀ, ਰਣ ਦੇ ਵਿੱਚ ਚੰਡੀ ਸਿੰਘ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਆਂ।
1: ਦਸਵਾਂ ਗੁਰੂ ਫੜਨ ਵਾਸਤੇ ਕਰਦੇ ਨੇ ਹਿੱਲੇ ਕਈ, ਮਾਰੋ ਡੰਗ ਵਿਸਾ ਕੋਲ ਦੇ ਨਾਗ ਜ਼ਹਿਰੀਲੇ ਕਈ, ਸਿੰਘਾਂ ਨਾਲ ਕਿਵੇਂ ਲੜਾਂਗੇ ਪੈ ਗਏ ਰੰਗ ਪੀਲੇ ਕਈ, ਆ ਗਏ ਆਨੰਦਪੁਰੀ ਤੋਂ ਰੱਖਦੇ ਨੇ ਖੋਰ ਨੂੰ, ਦੁਸ਼ਮਣ ਨੇ ਆ ਕੇ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ
0: ਓ ਤੇਰਾ ਜੀ ਤੂੰ ਮੇਰੇ।

0: ਸਤਿਗੁਰੂ ਨੂੰ ਫੜ ਕੇ ਜਿੰਨਾ ਲੈਣਾ ਜਗੀਰਾਂ ਨੂੰ, ਸੁਣ ਲੋ ਸਿੱਖ ਕਥਾ ਗੁਰਾਂ ਦੀ ਕਰਕੇ ਤੇ ਗੌਰ ਨੂੰ, ਦੁਸ਼ਮਣ ਨੇ ਆ ਕੇ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ
1: ਉੱਡਦੇ ਜੋ ਹਵਾ ਵਰੋਲੇ ਡਟ ਜਾਣਾ ਰੋਕਣ ਨੂੰ, ਫਿਰਦੇ ਨੇ ਭੱਠ ਪੈਗੰਬਰ ਮਾਛਣ ਦਾ ਝੋਕਣ ਨੂੰ, ਸੱਚੇ ਦੀਆਂ ਝੂਠੇ ਗੱਲਾਂ ਫਿਰਦੇ ਨੇ ਟੋਕਣ ਨੂੰ, ਸਿੱਖੀ ਦੀ ਪੂਜਾ ਸ਼ਕਤੀ ਵੇਖਣਾ ਦੜਕੂਗੀ, ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਓ
0: ਮੱਚਦੀ ਆ ਸ਼ਮਾ ਪਤੰਗੇ, ਆ ਗਏ ਨੇ ਮੱਚਣ ਲਈ ਜੰਗ ਇੱਕ ਰਸ ਗੋਪੀਆਂ, ਆਈਆਂ ਨੇ ਨੱਚਣ ਲਈ ਹੋਣੀ ਦਾ ਪਿਆਰ ਕਈਆਂ ਦੇ ਲੂਲੂ ਵਿੱਚ ਰਚਣ ਲਈ, ਕਾਲ ਦਾ ਫੁੱਲ ਕੁੱਟ ਲੂ ਜ਼ਿੰਦਗੀ ਦੇ ਭੋਰ ਨੂੰ, ਦੁਸ਼ਮਣ ਨੇ ਆ ਕੇ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ
1: ਇੱਥੋਂ ਜੋ ਯਾਰ ਮੇਰਾ ਹੱਸ ਕੇ ਤੁਰ ਜਾਊਗਾ, ਸ਼ੇਰਿਓ ਭੇਡਾਂ ਵਾਂਗਰਿਓ ਵੈਰੀ ਭੁੱਲ ਜਾਊਗਾ, ਮੇਰਾ ਪੁੱਤ ਹੋ ਕੇ ਜਿਉਂਦਾ ਮੁੜ ਕੇ ਨਾ ਆਊਗਾ, ਆਉਂਦੀ ਹੋਈ ਮੌਤ ਵੇਖਣਾ ਉਹਦੀ ਰੂਹ ਧੜਕੂਗੀ, ਰਣਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣਦੇ ਵਿੱਚ ਤੇਗ ਸੂਰਮਿਓ
0: ਲੱਖਾਂ ਦੇ ਮੂਰੇ ਪੰਜਾਂ ਪੰਜਾਂ ਨੂੰ ਅੜਨਾ ਪਊ, ਇੱਕ ਇੱਕ ਨੂੰ ਸਵਾ ਲੱਖ ਦੇ

0: ਕੌਮੀ ਪਰਵਾਨੇ ਬਣ ਕੇ ਸ਼ਮਾਂ ਤੇ ਸੜਨਾ ਪਊ, ਬੈਠੇ ਨੇ ਮੁਗਲ ਤਾਣ ਕੇ ਬਾਵਾਂ ਦੀ ਬੋਰ ਨੂੰ, ਦੁਸ਼ਮਣ ਨੇ ਆ ਕੇ ਘੇਰਾ ਪਾਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ
1: ਸਿੰਘ ਚਾਰੇ ਪਾਸੇ, ਛੱਡੋ ਜਾਂ ਕਾਲੇ ਬਈ ਜੋਧੇ ਬਣ ਹਰ ਇੱਕ ਥਾਂ ਦੇ, ਡਟ ਜੋ ਸਿੰਘ ਸਾਰੇ

0: ਦੁਨੀਆ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਕਿ ਸਾਲ ਦਾ ਸਭ ਤੋਂ ਛੋਟਾ ਦਿਨ ਹੈ 22 ਦਸੰਬਰ ਅਤੇ 8 ਪੋਹ ਅਤੇ ਸੰਸਾਰ ਦੀ ਸਭ ਤੋਂ ਵੱਡੀ ਜੰਗ ਇਸ ਦਿਨ 'ਤੇ ਲੜੀ ਗਈ ਹੈ। ਇੱਕ ਪਾਸੇ 44 ਨੇ, ਇੱਕ ਪਾਸੇ 10 ਲੱਖ ਵੈਰੀ ਦਾ ਘੇਰਾ ਹੈ। ਵਜੀਦ ਖਾਂ ਨਾਜ਼ਮ ਸਰਹੰਦ ਨੇ ਆਖਿਆ, ਓਏ ਮੁੰਡਿਓ ਲਾਓ ਵਾਂਸ ਦੀਆਂ ਪੌੜੀਆਂ, ਚਮਕੌਰ ਦੀ ਕੱਚੀ ਕੰਧ ਨੂੰ ਮਾਰ ਦਿਓ ਛਾਲਾਂ, 40 ਕੁ ਬੰਦੇ 10 ਲੱਖ ਦਾ ਮੁਕਾਬਲਾ ਕਿੰਨਾ ਕੁ ਚਿਰ ਕਰਨਗੇ। ਜਿਵੇਂ ਵਾਂਸ ਦੀਆਂ ਪੌੜੀਆਂ ਲਾ ਕੇ ਇਹਨਾਂ ਨੇ ਹੱਲਾ ਕੀਤਾ ਅਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ 2 ਛੱਤੇ ਮਕਾਨ ਵਿੱਚ ਬੈਠੇ ਆਉਣ ਵਾਲੇ ਵੈਰੀ ਨੂੰ ਤੀਰਾਂ ਦਾ ਪ੍ਰਸ਼ਾਦ ਜਿਵੇਂ ਵੰਡਦੇ ਨੇ, ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਨਾਰ ਖਾਨ ਤੇ ਗਰੀ ਖਾਨ ਸੀ ਵੱਲ ਕਿਲੇ ਦੇ ਵੱਧੇ, ਲਾ ਕੇ ਪੌੜੀ ਚੜੇ ਕੰਧ ਤੇ ਜੋ ਹੋਣੀ ਨੇ ਸੱਦੇ, ਵਿੱਚ ਵੇਖੇ ਕਰਨ ਸੈਂਕੜੇ ਮੌਤ ਨਾਲ ਗਹਤਾਰਾ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ। ਜਿਹੜਾ ਕੱਢੇ ਸ੍ਰੀ ਕੰਧ ਤੋਂ ਉਸੇ ਨੂੰ ਸਿੰਘ ਪੋਚਣਾ, ਮੁੜਕੇ ਨਾ ਉਹ ਪਿੱਛੇ ਵੇਖੇ ਐਸਾ ਚੰਗਾ ਪੋਚਣਾ, ਬੰਦਿਆਂ ਦੀਆਂ ਪਾਲਾਂ ਡਿੱਗਣ ਇੱਕ ਤੀਰ ਨਾਲ ਯਾਰਾ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ। ਸਭ ਤੋਂ ਉੱਚੀ ਨਾਰ ਖਾਨ ਨੇ ਜਿਸ ਦਮ ਸ੍ਰੀ ਵਿਖਾਲੀ, ਆ ਗਏ ਵਿੱਚ ਖੁਸ਼ੀ ਦੇ ਹੱਸੇ ਦੀਨ ਦੁਨੀ ਦੇ ਵਾਲੀ,
2: ਇੱਕ ਤੀਰ ਨਾਲ ਉਹਦੇ ਦਿਲ ਦੀਆਂ ਪਲ ਵਿੱਚ ਲਈਆਂ ਸਾਰਾ, ਵਧਿਆ ਆਵੇ

0: ਕਰੀ ਸੂਰਮਾ ਫਿਰ ਪੌੜੀ ਤੇ ਚੜਿਆ ਗੁੱਸੇ ਅੰਦਰ ਆਖੇ ਬਹੁਤਾਈ ਗੁਰੂ ਸਿੱਖਾਂ ਨਾਲ ਲੜਿਆ
1: ਭੁੱਲੇਗਾ ਇਤਿਹਾਸ ਕਿਸ ਤਰ੍ਹਾਂ ਇਸ ਮਰਦ ਦੀਆਂ ਕਾਰਾਂ ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ
0: ਫੇਰ ਗਨੀਕਾ ਵੱਲ ਆ ਗਿਆ ਤੀਰ ਸਾਹਿਬ ਦਾ ਦੂਜਾ ਉਹਨਾਂ ਨੇ ਪ੍ਰਸਿੱਧ ਚੰਡੀ ਜੋ ਕਰਦੇ ਨੇ ਪੂਜਾ
1: ਨਾਰੇ

0: ਸੋਚਦਾ ਸੋਚਾਂ ਵੈਰੀ ਬੂਹੇ ਵੱਲ ਨੂੰ ਵਧਿਆ, ਛੱਡ ਆਏ ਹਾਣੀ ਨੂੰ ਹਾਣੀ ਜੋ ਹੋਣੀ ਨੇ ਸੱਦਿਆ।
1: ਸਤਿਗੁਰ ਮੂਹਰੇ ਅਰਜ ਗੁਜਾਰੀ ਸਿਰ ਲਾਉਣੇ ਸਰਦਾਰਾ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾ।
0: ਹਿੰਮਤ ਸਿੰਘ ਨੇ ਹਿੰਮਤ ਕੀਤੀ ਨਾਲ ਜਥਾ ਕੁਝ ਲੈ ਕੇ, ਜਿਉਂਦੇ ਰਹੇ ਤਾਂ ਜਿੱਤ ਮੁੜਾਂਗੇ ਤੁਰ ਗਿਆ ਇਹ ਗੱਲ ਕਹੀ ਕੇ।
1: ਮਰਦਾਂ ਨੇ ਆਮ ਸਾਹਮਣੇ ਖੜਕ ਪਈਆਂ ਤਲਵਾਰਾਂ, ਫਿਰ ਮਰਦਾਂ ਨੇ ਆਮ ਸਾਹਮਣੇ ਖੜਕ ਪਈਆਂ ਤਲਵਾਰਾਂ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
0: ਜੋ ਸਖੀਆਂ ਨਾਲ ਖੇਡਣ ਹੋਲੀ ਏਦਾਂ ਤਨਗੇ ਰੰਗੇ, ਵਿੰਨ ਵਿੰਨ ਕੇ ਕੋਲ ਲਵੇ ਦਾ ਨੇਜਾ ਅੱਗੇ ਲੰਘੇ। ਛੇਵੇਂ ਸਤਿਗੁਰ ਹਰਗੋਬਿੰਦ ਦੀ ਕਰ ਗਏ ਮਰਦ ਮਰੀਦੀ,
1: ਜੋਰੀ ਸਿੰਘਾਂ ਸੂਰਮਿਆਂ ਦੀਆਂ ਜਗ ਗਾ।

0: ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
1: ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ, ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ, ਲਿਆਂਦੇ ਸਾਹਮਣੇ ਕਈ ਵੈਰੀ ਘੇਰ ਘੇਰ ਨੇ। ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ, ਟੁੱਟੇ ਤੇਗ ਦੇ ਅਜੋਕੇ ਨਾਲ ਦੇਹੀ ਕੱਚ ਦੀ, ਡੋਰੂ ਨਾਰ ਦੇ ਵਜਾਵੇ ਉੱਥੇ ਮੌਤ ਨੱਚਦੀ।
0: ਹਜਾਰੇ ਪੱਕੀਆਂ ਹਲੂਣ ਦਾ ਗੁਬੇਰੀਆਂ, ਹਜਾਰੇ ਪੱਕੀਆਂ ਹਲੂਣ ਦਾ ਗੁਬੇਰੀਆਂ, ਕਾਲ ਦਿੰਦਾ ਵੇ ਦਲਾਂ ਵਿੱਚ ਫੇਰੀਆਂ, ਛਮਾ ਥੱਲੇ ਜੋ ਪਤੰਗਾਂ ਦੀਆਂ ਢੇਰੀਆਂ। ਉੱਥੇ ਮਿੱਤਰ ਨਾ ਮੇਟੇ ਮਿੱਤਰਾਂ ਦੇ ਸੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
1: ਪੰਜ ਸਿੰਘ ਜਿਹੜੇ ਸੂਰਮੇ ਦੇ ਨਾਲ ਸੀ, ਲਹੂ ਮਿੱਜ ਦੇ ਵਗਾਤੇ ਉਹਨਾਂ ਖਾਲ ਸੀ, ਲੋਥਾਂ ਮੱਛੀਆਂ ਦਸਨ ਲਹੂ ਦੇ ਤਾਲ ਸੀ, ਮੌਤ ਮੂਹਰੇ ਆ ਕੇ ਹੱਸਤੀ ਕੋਈ ਨੀ ਬਚਦੀ, ਡੋਰੂ ਨਾਰ ਦੇ ਵਜਾਵੇ ਉੱਥੇ ਮੌਤ ਨੱਚਦੀ।
0: ਘੱਟ ਕੌਣ

0: ಬಿಟ್ಟ ಹಾರ ಕೋಯಿ ಮಾರ್ದ
1: ਡੀ ਟੀ ਐਚ ਦੀ ਏ ਆਈ ਆਰ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵੱਜ ਰਹੇ ਨੇ, ਲੋ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ। ਪੰਜਾਬ ਪੱਛਮੀ ਬੰਗਾਲ, ਅਸਮ, ਕੇਰਲਮ, ਤਾਮਿਲਨਾਡੂ ਅਤੇ ਪੰਡੂਚੇਰੀ ਦੇ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਜਿੱਤ ਨਾਲ ਵੱਧ ਰਹੀ ਹੈ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਤੋਂ ਪ੍ਰਭਾਵ ਅਤੇ ਘਰ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰ ਰਿਹਾ ਹੈ। ਪੱਛਮ ਏਸ਼ੀਆ ਟਕਰਾਅ ਦਰਮਿਆਨ UAE ਨੇ ਭਾਰਤ ਲਈ ਉਡਾਨ ਸੰਚਾਲਨ ਮੁੜ ਸ਼ੁਰੂ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵੱਖ ਵੱਖ ਏਜੰਸੀਆਂ ਦੇ ਸਹਿਯੋਗ ਨਾਲ ਅੱਜ ਤੋਂ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾ ਰਿਹਾ ਹੈ। ਪੰਜਾਬ ਸਰਕਾਰ ਨੇ 2026-27 ਰੁੱਤ ਲਈ ਸੌਵਣੀ ਦੇਈ ਮੱਕੀ ਭਿੰਨਤਾ ਯੋਜਨਾ ਨੂੰ 6 ਜ਼ਿਲ੍ਹਿਆਂ ਤੋਂ ਹੁਣ 16 ਜ਼ਿਲ੍ਹਿਆਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟਰ 17,500 ਰੁਪਏ ਦਾ ਮਾਲੀ ਲਾਭ ਦਿੱਤਾ ਜਾਵੇਗਾ। ਪੰਜਾਬ ਦੇ ਗੈਂਗਸਟਰ ਵਿਰੋਧੀ ਕਾਰਜ ਬਲ AGTF ਨੇ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਿਸ ਨਾਲ ਰਲ ਕੇ ਇੱਕ ਓਪਰੇਸ਼ਨ ਵਿੱਚ ਬੀਤੇ ਸਾਲ 15 ਦਸੰਬਰ ਨੂੰ ਮੋਹਾਲੀ ਜ਼ਿਲ੍ਹੇ ਦੇ ਕਬੱਡੀ ਪ੍ਰਮੋਟਰ ਰਾਣਾ ਬਾਲਾ ਚੋਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿੱਤਿਆ ਉਫ ਮੱਖਣ ਨੂੰ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸੰਗਠਿਤ ਅਪਰਾਧ 'ਤੇ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਵਪਾਰ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਹੈ। ਫਤਿਹਗੜ੍ਹ ਸਾਹਿਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 6 ਮਈ ਨੂੰ ਪਿੰਡ ਰੁੜਕੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨੁਗਾਈ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਸ਼ਾਮ 7:30 ਵਜੇ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ੁਰੂ ਕਰਨ ਦਾ, ਚਿੱਠੀਆਂ ਮਿੱਠੀਆਂ ਦਾ, ਜੋ ਕਿ ਲੈ ਕੇ ਹਾਜ਼ਰ ਹੋਈ ਹੈ ਤੁਹਾਡੀ ਆਪਣੀ ਦੋਸਤ ਰਿਤੂ। ਇਹ ਇੱਕ ਅਜਿਹਾ ਸਫ਼ਰ ਹੈ ਜਿੱਥੇ ਹਰ ਇੱਕ ਚਿੱਠੀ ਨਾਲ ਜੁੜੀਆਂ ਹੁੰਦੀਆਂ ਨੇ ਮਿੱਠੀਆਂ ਯਾਦਾਂ, ਪਿਆਰ ਭਰੇ ਜਜ਼ਬਾਤ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ। ਚਲੋ ਜੀ, ਇਸ ਕਾਰਜਕ੍ਰਮ ਨੂੰ ਸ਼ੁਰੂ ਕਰਦੇ ਹਾਂ ਇਸ ਮਿੱਠੇ ਜਿਹੇ ਗੀਤ ਨਾਲ। ਲੋ ਸੁਣਦੇ ਹਾਂ ਇਹ ਗੀਤ ਜੋ ਕਿ ਜਸਵੀਰ ਜੱਸੀ ਦੁਆਰਾ ਗਾਇਆ ਹੋਇਆ ਹੈ।

0: ਜਿਸ ਨੂੰ ਨੱਚਣਾ ਆਉਂਦਾ ਹੈ ਉਸ ਨੂੰ ਤਾਂ ਗੇੜੇ ਲਾਉਣ ਦੀ ਕਿਹਾ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਉਸਨੇ ਤਾਂ ਨੱਚਣਾ ਹੀ ਨੱਚਣਾ ਹੈ। ਠੀਕ ਹੈ ਨਾ? ਤੋ ਸਮਾਂ ਹੋ ਰਿਹਾ ਹੁਣ ਚਿੱਠੀਆਂ ਪੜ੍ਹਨ ਦਾ, ਅਸੀਂ ਪੜ੍ਹਦੇ ਹਾਂ ਹੁਣ ਪਹਿਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੋੜ ਤੋਂ। ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਕੁਲਵੰਤ ਜਸਵੰਤ, ਰਮਨਦੀਪ, ਬਲਜੀਤ, ਅਮਨ ਗਿੱਲ, ਬੁਰਜ ਸਿੱਧਵਾ ਤੋਂ, ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਮਲੋਟ ਕੈਂਪ ਤੋਂ ਭੇਜੀ ਹੈ ਜੀ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ, ਗੁਰੂਚਰਨ, ਰਮੇਸ਼ ਮਿਗਲਾਨੀ। ਅਬੋਹਰ ਤੋਂ ਭੇਜੀ ਹੈ ਡਿੰਪਲ ਸੋਨੀ, ਸੰਤੋਸ਼ ਸੋਨੀ, ਰਾਖੀ ਸੋਨੀ, ਕੋਮਲ, ਸਮਰਿਧੀ। ਇਹਨਾਂ ਸਾਰੀ ਪਸੰਦ 'ਚ ਅਸੀਂ ਅਗਲਾ ਗਾਣਾ ਲਗਾਉਣ ਲੱਗੇ ਹਾਂ ਜੈਜੀ ਬੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।
1: ਚਾਦਰੇ ਪਾਏ ਹੋਏ ਨੇ, ਮੁੱਛਾਂ ਨੂੰ ਵੱਟ ਚੜਾਏ ਹੋਏ ਨੇ,
2: ਕਿਆ ਬਾਤ ਆ ਬਈ,
1: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ,
2: ਸੱਦ ਕੇ ਜਾਵਾ
1: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਆ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਕੇ ਆਪਣਾ ਮਨਪਸੰਦ ਦਾ ਗਾਣਾ ਸੁਣ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਤੁਸੀਂ ਉਸ ਵਿੱਚ ਲਿਖਣਾ ਹੈ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖਣਾ ਨਾ ਭੁੱਲਿਓ। ਚਲੋ ਜੀ, ਪੜ੍ਹਦੇ ਹਾਂ ਹੁਣ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੁੱਲਾਪੁਰ ਮੰਡੀ ਤੋਂ। ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ, ਦੀਪਕ, ਰਜੇਸ਼, ਅਰੁਣਾ, ਗੌਤਮ, ਨਗੀਨਾ। ਅਮਨਗੜ੍ਹ ਤੋਂ ਭੇਜੀ ਹੈ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜ ਸਿੰਘ, ਕੁਲਵਿੰਦਰ, ਕੇ ਐੱਸ ਮਾਨ। ਬਠਿੰਡਾ ਤੋਂ ਜੀ ਹਰਜਿੰਦਰ ਸ਼ਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੱਸੀ ਸਿੱਧੂ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਪਟਿਆਲਾ ਤੋਂ ਭੇਜੀ ਹੈ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਵੰਸ਼, ਹਾਰਦਿਕ। ਰੋਪੜ ਤੋਂ ਭੇਜੀ ਹੈ ਹਰਦੇਵ, ਮਿੱਕਾ, ਬਲਵਿੰਦਰ, ਜੈਤਿਕ, ਮਿੱਕਾ, ਬੀਰਕ। ਫਿਰੋਜ਼ਪੁਰ ਤੋਂ ਭੇਜੀ ਹੈ ਜੀ ਸਾਨੂੰ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ। ਇਹਨਾਂ ਸਾਡੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਹੰਸ ਰਾਜ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਇਹ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ, ਮਾਫ਼ ਕਰਨਾ, ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਚਿੱਠੀ ਪਾ ਕੇ ਸਾਨੂੰ ਆਪਣਾ ਮਨਪਸੰਦਾ ਗਾਣਾ ਸੁਣ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਚਿੱਠੀ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ, ਜੋ ਕਿ ਸਾਨੂੰ ਭੇਜੀ ਹੈ ਮੋਗੇ ਤੋਂ ਲਕਸ਼ਮਣ ਸਿੰਘ, ਰਹਿਮਤ, ਹਰਪ੍ਰੀਤ, ਵੀਰੂ, ਲਵਪ੍ਰੀਤ, ਲਕਸ਼ਮਣ, ਵੀਰਪਾਲ ਕੌਰ। ਅਗਲੀ ਚਿੱਠੀ ਭੇਜੀ ਹੈ ਸਾਨੂੰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ। ਯਮੁਨਾਨਗਰ ਤੋਂ ਭੇਜੀ ਹੈ ਸਾਨੂੰ ਰਣਧੀਰ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ। ਫਜ਼ਿਲਕਾ ਤੋਂ ਭੇਜੀ ਹੈ ਜੀ ਸਾਨੂੰ ਚਿੱਠੀ ਅਮਨ ਵਰਮਾ, ਸਿੱਧਕ, ਕੀਰਤੀ, ਕ੍ਰਿਸ਼ਨਾ ਰਾਣੀ ਅਤੇ ਉਹਨਾਂ ਦਾ ਸਮੂਹ ਪਰਿਵਾਰ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾ ਲੱਗੇ ਹਾਂ ਪ੍ਰਭ ਗਿੱਲ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਸ ਵਿੱਚ ਅਸੀਂ ਤੁਹਾਡੇ ਹੀ ਭੇਜੀਆਂ ਹੋਈਆਂ ਚਿੱਠੀਆਂ ਪੜ੍ਹਦੇ ਹਾਂ ਅਤੇ ਤੁਹਾਡੇ ਹੀ ਪਸੰਦ ਦੇ ਗੀਤ ਲਗਾਉਂਦੇ ਹਾਂ। ਪਰ ਚਲੋ ਜੀ, ਪੜ੍ਹਦੇ ਹਾਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਪਿੰਡ ਕੁੜਿਆਲਾ ਤੋਂ ਤ੍ਰਿਲੋਕ ਸਿੰਘ, ਸ਼ਿਵਜੋਤ, ਰਾਜਦੀਪ, ਗੁਰਸਿਮਰਨ, ਰਹਿਮਤ, ਬਲਤੇਜ, ਨਵੀਂ ਸਿੰਘ। ਅਗਲੀ ਚਿੱਠੀ ਭੇਜੀ ਹੈ ਸਾਨੂੰ ਸੰਗਰੂਰ ਤੋਂ ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਮਹੇਸ਼, ਸੁਸ਼ਮਾ, ਤੁਸ਼ਾਰ। ਸਹਾਨਪੁਰ ਤੋਂ ਭੇਜੀ ਹੈ ਸਾਨੂੰ ਸੋਨਾਲੀ, ਆਸ਼ਾ, ਸੁਰੇਸ਼, ਰਿਤੇਸ਼, ਗਗਨ, ਨਿਸ਼ਾ, ਯਸ਼ਿਕਾ। ਇਹਨਾਂ ਸਾਰੀ ਪਸੰਦ 'ਚ ਅਸੀਂ ਇਕੱਲਾ ਗੀਤ ਲਗਾਉਣ ਲੱਗੇ ਹਾਂ ਕੰਠ ਕਲੇਰ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।
1: ਗੁਰਮੀਤ ਸਿੰਘ, ਕਲੇਰ ਕੰਠ, ਵਿਦ ਰਾਜੀਵ ਇਨ ਦ ਕੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਨਵਾਂ ਸ਼ਹਿਰ ਤੋਂ। ਸੁਰਿੰਦਰ, ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤੀਕਸ਼ਾ, ਰੋਪੜ ਤੋਂ ਭੇਜੀ ਹੈ ਜੀ ਸਾਨੂੰ। ਰਵੀ ਕੁਮਾਰ, ਰਣਜੀਤ, ਨਮਨ, ਸਿਮਰਤ, ਗੁਰਕੀਰਤ, ਗੁਰਸ਼ਬਦ, ਰਾਹੁਲ। ਆਜ਼ਮ ਵਾਲਾ ਤੋਂ ਭੇਜੀ ਹੈ ਸਾਨੂੰ ਸੋਹਨ ਸਿੰਘ, ਬੁੱਕ, ਨਿਸ਼ਾਨ, ਸੀਰਤ, ਕੀਰਤ, ਜਸਵੰਤ। ਨਵਾਂਸ਼ਹਿਰ ਤੋਂ ਭੇਜੀ ਹੈ ਜੀ ਅਮਰਜੀਤ, ਪਰਮਿੰਦਰ, ਰਾਜਾ, ਕੁਲਵਿੰਦਰ ਕੌਰ। ਅਮਨਗੜ੍ਹ ਤੋਂ ਕੁਲਵੰਤ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜਾ, ਕੁਲਵਿੰਦਰ ਕੌਰ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਪੰਮੀ ਭਾਈ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ। ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਸੁਖਮਨਜੀਤ, ਸਹਿਜਪ੍ਰੀਤ ਕੌਰ। ਟਾਹਲੀਵਾਲਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਮਲਵਿੰਦਰ, ਹਰਜਿੰਦਰ। ਗਿੱਦੜਵਾਂ ਤੋਂ ਭੇਜੀ ਹੈ ਸਾਨੂੰ ਮਨਜੀਤ, ਤਨੇਜਾ, ਸੀਤਾ, ਪਰਵੀਨ, ਗੀਤਾ। ਫਤਿਹਗੜ੍ਹ ਸਾਹਿਬ ਤੋਂ ਭੇਜੀ ਹੈ ਸਾਨੂੰ ਰਾਮਨਾਥ, ਸੁਖਮਨਜੀਤ, ਸਹਿਜਪ੍ਰੀਤ ਕੌਰ। ਫਿਰੋਜ਼ਪੁਰ ਤੋਂ ਭੇਜੀ ਹੈ ਸਾਨੂੰ ਚਿੱਠੀ ਬੀਲਾ ਬਜਾਜ, ਹੈਪੀ ਕਪੂਰ, ਮਨੀਸ਼ ਬਜਾਜ। ਇਹਨਾਂ ਸਾਰੀਆਂ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਨਿਰਮਤ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

ਜੇਕਰ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ 'ਚ ਜੁੜਨਾ ਚਾਹੁੰਦੇ ਹੋ ਤਾਂ ਸਾਨੂੰ ਆਪਣਾ ਅਤੇ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਅੱਜ ਦਾ ਸਫ਼ਰ ਇੱਥੇ ਹੀ ਮੁਕਾਮ ਦਾ ਸਮਾਂ ਆ ਗਿਆ ਹੈ। ਉਮੀਦ ਕਰਦੀ ਹਾਂ ਕਿ ਅੱਜ ਦਾ ਸਫ਼ਰ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡੇ ਨਾਲ ਬਿਤਾਇਆ ਹਰ ਪਲ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਇਆ ਹੋਵੇਗਾ। ਤੁਹਾਡਾ ਬੇਅੰਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਇਸੇ ਤਰ੍ਹਾਂ ਸਾਨੂੰ ਪਿਆਰ ਅਤੇ ਸਹਿਯੋਗ ਦਿੰਦੇ ਰਹੋ। ਫਿਰ ਮਿਲਾਂਗੇ ਨਵੀਆਂ ਚਿੱਠੀਆਂ ਅਤੇ ਨਵੇਂ ਗੀਤਾਂ ਦੇ ਨਾਲ। ਤਦ ਤੱਕ ਲਈ ਨਮਸਕਾਰ, ਖੁਸ਼ ਰਹੋ ਅਤੇ ਚੜ੍ਹਦੀ ਕਲਾ 'ਚ ਰਹੋ।

ਅਤੇ FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਰਹੇ ਨੇ, ਸਾਡੀ ਦੂਜੀ ਸਭਾ ਹੁਣ ਸ਼ੁਰੂ ਹੁੰਦੀ ਹੈ ਅਤੇ ਇਸ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਆਓ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ।

ਪੱਛਮੀ ਬੰਗਾਲ, ਅਸਮ, ਕੇਰਲਮ, ਤਮਿਲਨਾਡੂ, ਪਾਂਡੂਚੇਰੀ ਚ ਵਿਧਾਨ ਸਭਾ ਚੋਣਾਂ ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਚ ਭਾਰਤੀ ਜਨਤਾ ਪਾਰਟੀ ਜਿੱਤ ਵੱਲ ਵੱਧ ਰਹੀ ਹੈ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਤੋਂ ਪ੍ਰਭਾਵ ਤੇ ਘਰਾਂ ਦੀਆਂ ਸਮਾਜਿਕ ਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰ ਰਿਹਾ ਹੈ। ਪੱਛਮੀ ਏਸ਼ੀਆ ਟਕਰਾਅ ਦਰਮਿਆਨ UAE ਨੇ ਭਾਰਤ ਲਈ ਉਡਾਨ ਸੰਚਾਲਨ ਮੁੜ ਸ਼ੁਰੂ ਕੀਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਵੱਖ ਵੱਖ ਏਜੰਸੀਆਂ ਦੇ ਸਹਿਯੋਗ ਨਾਲ ਅੱਜ ਤੋਂ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ 2026 ਤੇ 27 ਰੁੱਤ ਲਈ ਸੌਣੀ ਮੱਕੀ ਪਿੰਤਾ ਯੋਜਨਾ ਨੂੰ 6 ਜ਼ਿਲ੍ਹਿਆਂ ਤੋਂ ਹੁਣ 16 ਜ਼ਿਲ੍ਹਿਆਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦਾ ਮਾਲੀ ਲਾਭ ਵੀ ਦਿੱਤਾ ਜਾਏਗਾ। ਪਾਮ ਪੰਜਾਬ ਤੇ ਗੈਂਗਸਟਰ ਵਿਰੋਧੀ ਕਾਰਜ ਬਿੱਲ AGTF ਨੇ ਕੇਂਦਰੀ ਏਜੰਸੀਆਂ ਤੇ ਤ੍ਰਿਪੁਰਾ ਪੁਲਿਸ ਨਾਲ ਰਲ ਕੇ ਇੱਕ ਆਪਰੇਸ਼ਨ ਵਿੱਚ ਬੀਤੇ ਸਾਲ 15 ਦਸੰਬਰ ਨੂੰ ਮੋਹਾਲੀ ਜ਼ਿਲ੍ਹੇ ਦੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਏ ਦੇ ਕਤਲ ਦੇ ਮਾਮਲੇ 'ਚ ਸ਼ੂਟਰ ਆਦਿਤਿਆ ਉਰਫ ਮੱਖਣ ਨੂੰ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸੰਗਠਿਤ ਅਪਰਾਧ ਤੇ ਵੱਡੇ ਪੱਧਰ ਤੇ ਕਾਰਵਾਈਆਂ ਕਰਦਿਆਂ ਤਰਨ ਤਾਰਨ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਨਸ਼ੀਲੇ ਪਦਾਰਥਾਂ ਤੇ ਵਪਾਰ ਦੀ ਸਖ਼ਤੀ ਨਾਲ ਵਧਾਇਆ ਹੈ। ਫਤਿਹਗੜ੍ਹ ਸਾਹਿਬ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 6 ਮਈ ਨੂੰ ਪਿੰਡ ਰੁੜਕੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਝੱਖੜ ਤੇ ਗੜੇਮਾਰੀ ਦੀ ਪੇਸ਼ਨਗੋਈ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਮੁੰਬਈ ਵਾਨਖੇੜੇ ਸਟੇਡੀਅਮ 'ਚ ਸ਼ਾਮ 7:30 ਵਜੇ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ।

ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:02 ਵੱਜ ਰਹੇ ਨੇ ਅਤੇ ਲਓ ਹੁਣ ਆਨੰਦ ਮਾਨੋ ਕੁਝ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸਦਾ ਬਹਾਰ ਗੀਤ ਦੇ ਤਹਿਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਪੜੋਸਨ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਦਾਬਹਾਰ ਗੀਤ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ।

ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਪਿਆਰ ਕੀਏ ਜਾਂ ਫਿਲਮ ਦਾ ਇਹ ਗੀਤ। ਤੁਸੀਂ ਸੁਣ ਰਹੇ ਹੋ ਸਦਾ ਬਹਾਰ ਗੀਤ ਦੇ ਤਹਿਤ ਕੁਝ ਹਿੰਦੀ ਫਿਲਮੀ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਸ਼ਾਗਿਰਦ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਫਿਲਮ ਜੰਗਲੀ ਚੋਂ ਲਿਆ ਗਿਆ। ਆਵਾਜ਼ਾਂ ਇੱਕ ਵਾਰੀ ਫਿਰ ਤੋਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਸਦਾਬਹਾਰ ਖਤਮ ਕਰਨ ਦੀ ਆਪਣੀ ਦੋਸਤ ਵੀਨਸ ਨੂੰ ਇਜਾਜ਼ਤ ਦਿਓ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਾਹੌਨ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਗੱਲੀ ਅਸੀ ਚੰਗੀਆ ਆਚਾਰੀ ਬੁਰੀਆ ਮਨੋਹ ਕਸੁਧਾ ਕਾਲੀਆ ਬਾਹਰ ਚਿਟਵੀਆ। ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ

ਆਪਣੀ ਸ਼ਾਹਕਾਰ ਰਚਨਾ ਜਪ ਬਾਣੀ ਵਿੱਚ ਮਨੁੱਖ ਨੂੰ ਸਚਿਆਰ ਹੋਣ ਦੀ ਹਦਾਇਤ ਕੀਤੀ ਹੈ ਤੇ ਨਾਲ ਹੀ ਸਚਿਆਰ ਹੋਣ ਦੀ ਵਿਧੀ ਵੀ ਦਰਸਾਈ ਹੈ। ਸੁਚੇਤ ਵੀ ਕੀਤਾ ਹੈ ਕਿ ਐਸਾ ਨਾ ਹੋਵੇ ਕਿ ਅਸੀਂ ਗੱਲੀ ਬਾਤੀਂ ਬਹੁਤ ਚੰਗੇ ਬਣ ਜਾਈਏ ਪਰ ਸਾਡਾ ਆਚਾਰ ਵਿਵਹਾਰ ਉਹ ਚੰਗਾ ਨਾ ਹੋਵੇ। ਬਾਹਰੋਂ ਅਸੀਂ ਸੁੰਦਰ ਸਵੱਛ ਤੇ ਨਿਰਮਲ ਦਿਸਦੇ ਹੋਈਏ ਪਰ ਮਨ ਵਿੱਚ ਸਵੱਛਤਾ ਨਾ ਹੋਵੇ। ਐਸਾ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕੇਗੀ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਹ ਕਸੁੱਧਾ ਕਾਲੀਆ ਬਾਹਰ ਚਿਟਵਿਆ। ਸਰਵਣ ਕਰਦੇ ਹਾਂ ਭਾਈ ਬਲਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁੱਧਾ ਕਾਲੀਆ ਬਾਹਰ ਚਿਟਵੀਆ। ਆਪ ਜੀ ਸਰਵਣ ਕਰ ਰਹੇ ਸੋ ਭਾਈ ਬਲਕਾਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਇਸ ਜਗਤ ਵਿੱਚ ਪੁਰਖ ਕੇਵਲ ਇੱਕੋ ਅਕਾਲ ਪੁਰਖ ਹੈ, ਬਾਕੀ ਜੀਵ ਮਨੁੱਖ ਉਸ ਅਕਾਲ ਪੁਰਖ ਪ੍ਰਭੂ ਦੀਆਂ ਜੀਵ ਰੂਪੀ ਇਸਤਰੀਆਂ ਹਨ। ਇਸਤਰੀ ਦਾ ਤੇ ਸਭ ਕੁਝ ਉਸਦਾ ਕੰਤ ਹੁੰਦਾ ਹੈ, ਅਕਾਲ ਪੁਰਖ ਪ੍ਰਭੂ ਕੰਤ ਹੈ। ਤਾਂ ਹੀ ਤਾਂ ਜੀਵ ਰੂਪੀ ਇਸਤਰੀ ਦੀ ਇਹੀ ਜਿਗਿਆਸਾ ਹੁੰਦੀ ਹੈ ਕਿ ਉਹ ਕਿਹੜੇ ਗੁਣ ਧਾਰਨ ਕੀਤੇ ਜਾਣ, ਜਿਨ੍ਹਾਂ ਨੂੰ ਧਾਰਨ ਕੀਤਿਆਂ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਹਾਸਿਲ ਹੋ ਜਾਵੇ। ਨਿਮਰਤਾ ਦੇ ਘਰ ਵਿੱਚ ਆ ਕੇ ਐਸੀਆਂ ਜੀਵ ਰੂਪੀ ਇਸਤਰੀਆਂ ਇਹੀ ਬੇਨਤੀ ਕਰਦੀਆਂ ਨੇ, ਕਵਨ ਗੁਣ ਪ੍ਰਾਨ ਪਤ ਮਿਲਾਓ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ। ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਗੌੜੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੌੜੀ ਪੂਰਬੀ ਸਿਰਲੇਖ ਹੇਠ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਅੰਗ 204 ਉੱਪਰ ਸੁਭਾਏਮਾਨ ਹੈ। ਇਸ ਗੁਰਵਾਕ ਵਿੱਚ ਸਤਿਗੁਰੂ ਜੀ ਜੀਵ ਆਤਮਾ ਦੀ ਪਰਮਾਤਮਾ ਤੋਂ ਵਿਛੜ ਕੇ ਪਈ ਦੂਰੀ ਕਾਰਨ ਦੁਬਾਰਾ ਮਿਲਾਪ ਦੀ ਤਾਂਘ ਰੱਖਦੀ ਜੀਵਾਤਮਾ ਦੀ ਅਵਸਥਾ ਬਿਆਨ ਕਰਕੇ ਬਖਸ਼ਿਸ਼ ਕਰਦੇ ਹਨ ਕਿ ਮੇਰੇ ਵਿੱਚ ਕੋਈ ਵੀ ਅਜਿਹੇ ਕੋਈ ਚੰਗੇ ਗੁਣ ਨਹੀਂ ਹਨ ਜਿਨ੍ਹਾਂ ਕਰਕੇ ਮੇਰਾ ਪਤੀ ਪਰਮੇਸ਼ੁਰ ਮੈਨੂੰ ਮਿਲ ਸਕੇ। ਵਿਚਾਰ ਅਧੀਨ ਗੁਰ ਸ਼ਬਦ ਦੀ ਰਹਾਓ ਵਾਲੀ ਪੰਕਤੀ ਅੰਦਰ ਫੁਰਮਾਨ ਹੈ, ਕਵਨ ਗੁਣ ਪ੍ਰਾਣ ਪਤ ਮਿਲਾਉ ਮੇਰੀ ਮਾਈ ਰਹਾਓ। ਹੇ ਮੇਰੀ ਮਾਂ, ਮੈਂ ਕਿਹੜੇ ਗੁਣਾਂ ਕਰਕੇ ਆਪਣੇ ਪ੍ਰਾਣਾਂ ਦੇ ਪਤੀ ਭਾਵ ਜਿੰਦ ਦੇ ਮਾਲਕ ਨੂੰ ਮਿਲ ਸਕਦੀ ਹਾਂ? ਅਸਲ ਵਿੱਚ ਗੁਣ ਅਕਾਲ ਪੁਰਖ ਦੀ ਬਖਸ਼ਿਸ਼ ਹੈ ਅਤੇ ਅਵਗੁਣਹੀਨ ਮਨੁੱਖ ਦੀਆਂ ਕਮਜ਼ੋਰੀਆਂ। ਜੀਵਨ ਸ਼ਕਤੀ ਦਾ ਦੁਰਉਪਯੋਗ ਹੀ ਅਵਗੁਣ ਹਨ ਅਤੇ ਜੀਵਨ ਸ਼ਕਤੀ ਦੀ ਸਹੀ ਵਰਤੋਂ ਹੀ ਗੁਣ ਹੈ। ਗੁਣ ਤਾਂ ਸੁਗੰਧੀ ਦੀ ਤਰ੍ਹਾਂ ਨਿਰਬੋਝ ਹਨ, ਪਰ ਅਵਗੁਣ ਜੀਵਨ ਨੂੰ ਅਤਿਅੰਤ ਭਾਰੂ ਬਣਾ ਦਿੰਦੇ ਹਨ। ਆਦਿ ਕਾਲ ਤੋਂ ਮਨੁੱਖ ਕਹਾਉਣ ਵਾਲਿਆਂ ਨੂੰ ਰੱਬੀ ਰੂਹਾਂ ਵੱਲੋਂ ਗੁਣਾਂ ਦੀ ਸੇਧ ਦਿੱਤੀ ਜਾ ਰਹੀ ਹੈ, ਪਰ ਇਨਸਾਨ ਨੂੰ ਗੁਣਵਾਨ ਬਣਨਾ ਸ਼ਾਇਦ ਨਹੀਂ ਆ ਸਕਿਆ। ਗੌੜੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ ਕਿ ਹੇ ਵਾਹਿਗੁਰੂ ਜੀ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰਹੋ ਕਿਸ਼ ਮੇਰ ਉਪਾਵਹੋ ਡੁੱਬਦੇ ਪੱਥਰ ਤਾਰੇ। ਵਿਚਾਰ ਅਧੀਨ ਗੁਰਸ਼ਬਦ ਦੀ ਅਗਲੀ ਪੰਕਤੀ ਵਿੱਚ ਪਰਮਾਤਮਾ ਤੋਂ ਪਏ ਵਿਛੋੜੇ ਕਾਰਨ ਪੈਦਾ ਹੋਈ ਮਿਲਣ ਦੀ ਤਾਂਘ, ਪਰ ਕੋਈ ਅਜਿਹਾ ਗੁਣ ਨਜ਼ਰ ਨਾ ਆਉਂਦਾ ਦੇਖ ਜਿਸ ਨਾਲ ਪ੍ਰਭੂ ਪਿਆਰਾ ਗੱਲ ਨਾਲ ਲਾ ਲੈ। ਗੁਰੂ ਪਾਤਸ਼ਾਹ ਜੀਵਾਤਮਾ ਦੀ ਅਗਵਾਈ ਕਰਦੇ ਕਹਿੰਦੇ ਹਨ, ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸ਼ਨ ਦੂਰ ਤੇ ਆਈ, ਨਾਹਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੋ ਸਮਾਈ। ਹੇ ਪ੍ਰਭੂ ਜੀ, ਮੇਰਾ ਰੂਪ ਵੀ ਸੁੰਦਰ ਨਹੀਂ, ਅਕਲ ਤੋਂ ਵੀ ਖਾਲੀ ਹਾਂ ਅਤੇ ਬੜੇ ਚਿਰ ਤੋਂ ਪਏ ਵਿਛੋੜੇ ਕਾਰਨ ਇਸ ਸੰਸਾਰ ਵਿੱਚ ਮੈਂ ਪ੍ਰਦੇਸ਼ਨ ਬੜੀ ਦੂਰ ਤੋਂ ਆਈ ਹਾਂ। ਮੇਰਾ ਇੱਥੇ ਕੋਈ ਨਹੀਂ, ਨਾ ਮੇਰੇ ਕੋਲ ਤੇਰੇ ਪਾਸ ਆਉਣ ਲਈ ਰਾਹ ਦੇ ਖਰਚ ਜੋਗਾ ਧਨ ਹੈ, ਨਾ ਸਰੀਰਕ ਤਾਕਤ ਜਿਸ ਦੇ ਸਹਾਰੇ ਤੈਨੂੰ ਆ ਕੇ ਮਿਲ ਸਕਾਂ। ਬਸ ਮੇਰੀ ਅਨਾਥ ਦੀ ਤੁਸੀਂ ਆਪ ਹੀ ਆਪਣੇ ਵਿੱਚ ਸਮਾਈ ਕਰ ਲਵੋ। ਛੋਟੀ ਵਸਤੂ ਦੇ ਵਿਛੋੜੇ ਦਾ ਦੁੱਖ ਵੀ ਦਰਅਸਲ ਜਿਵੇਂ ਛੋਟਾ ਹੁੰਦਾ ਹੈ, ਅਤੇ ਵੱਡੀ ਅਤੇ ਮਹਾਨ ਵਸਤੂ ਜਾਂ ਮਹਾਨ ਵਿਅਕਤੀ ਦਾ ਵਿਛੋੜਾ ਵੱਡੀ ਪੀੜਾ ਨੂੰ ਜਨਮ ਦਿੰਦਾ ਹੈ, ਜਿਸ ਕਰਕੇ ਵਿਛੋੜੇ ਦੀ ਅਗਨ ਕਰਕੇ ਹਿਰਦਾ ਤੜਪਦਾ ਰਹਿੰਦਾ ਹੈ। ਕਿਉਂਕਿ ਅਕਾਲ ਪੁਰਖ ਤਾਂ ਅਗਮ ਅਗੋਚਰ ਹੈ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ, ਪਰ ਹੈ ਪ੍ਰੇਮ ਰਸ ਅਤੇ ਪਰਮਾਨੰਦ ਦਾ ਸੋਮਾ, ਜਿਸ ਕਰਕੇ ਪਰਮਾਤਮਾ ਨਾਲੋਂ ਵਿਛੜੀ ਆਤਮਾ ਲਈ ਇਹ ਵਿਛੋੜਾ ਸਗੋਂ ਹੋਰ ਅਕਹਿ ਦੁੱਖ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਇਸ ਵਿਛੋੜੇ ਦੇ ਅਕਹਿ ਦੁੱਖ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਜਿਵੇਂ ਪ੍ਰਸੂਤਾ ਪੀੜ ਤੋਂ ਬਿਨਾਂ ਕੋਈ ਇਸਤਰੀ ਮਾਂ ਨਹੀਂ ਬਣ ਸਕਦੀ ਅਤੇ ਆਪਣੀ ਗੋਦ ਵਿੱਚ ਖੂਬਸੂਰਤ ਬੱਚਾ ਨਹੀਂ ਦੇਖ ਸਕਦੀ, ਇਸੇ ਤਰ੍ਹਾਂ ਵਿਛੋੜੇ ਦੀ ਪੀੜ ਵਿੱਚੋਂ ਲੰਘੇ ਬਿਨਾਂ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਨਣਾ ਵੀ ਅਤਿਅੰਤ ਔਖਾ ਹੈ। ਸਾਰੇ ਸੰਸਾਰ ਦੀ ਦੁੱਖ ਪੀੜ ਨੂੰ ਇੱਕ ਜਗ੍ਹਾ ਇਕੱਠਾ ਕਰ ਲਈਏ ਤਾਂ ਵੀ ਰੱਬ ਸੱਚੇ ਦੇ ਵਿਛੋੜੇ ਦੀ ਪੀੜਾ ਅਤਿਅੰਤ ਦੁਖਦਾਈ ਹੈ, ਅਤੇ ਜਗਤ ਦੀ ਪੀੜਾ ਵਿਛੋੜੇ ਦੀ ਪੀੜਾ ਦੇ ਸਾਹਮਣੇ ਬਿਲਕੁਲ ਤੁਸ਼ ਪ੍ਰਤੀਤ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੀੜਾ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਬ੍ਰਿਥਾ ਅਨੇਕ ਅਪਦਾ ਅਧੀਨ ਦੀਨ ਮਤ, ਗ੍ਰੀਖਮ ਔਸ਼ੀਤ ਬ੍ਰਹਮਾਹੇ ਨਿਸਪ੍ਰਾਤ ਹੈ। ਅਤੇ ਅੰਤ ਵਿੱਚ ਕਹਿੰਦੇ ਹਨ, ਅਨਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ, ਪੀ ਕੇ ਵਿਸ਼ੋਹ ਪਲ ਏਕ ਨਾ ਸੁਹਾਤ ਹੈ। ਜਗਤ ਦੇ ਸਾਰੇ ਦੁੱਖ ਪ੍ਰਭੂ ਸੱਚੇ ਦੇ ਵਿਛੋੜੇ ਦੇ ਇੱਕ ਪਲ ਦੇ ਬਰਾਬਰ ਵੀ ਨਹੀਂ ਹਨ, ਭਾਵ ਇੱਕ ਪਲ ਦਾ ਵਿਛੋੜਾ ਮਾਨੋ ਪਰਲੋ ਦੇ ਬਰਾਬਰ ਹੈ। ਮਾਝ ਰਾਗ ਅੰਦਰ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਯਤੁਦ ਭਗਵੰਤਾ। ਵਿਚਾਰ ਅਧੀਨ ਗੁਰਸ਼ਬਦ ਦੀ ਅਗਲੀ ਪੰਕਤੀ ਵਿੱਚ ਫੁਰਮਾਨ ਹੈ, ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਹੋਂ ਫਿਰਤ ਤਿਸਾਈ। ਹੇ ਵਾਹਿਗੁਰੂ ਜੀ, ਜਿੱਥੇ ਮੇਰੇ ਵਿੱਚ ਗੁਣ ਚੰਗੇ ਨਹੀਂ, ਰੂਪ ਚੰਗਾ ਨਹੀਂ, ਕੋਈ ਧਨਵਾਨ ਵੀ ਨਹੀਂ ਹਾਂ, ਅਤੇ ਤੇਰੇ ਤੋਂ ਪਏ ਵਿਛੋੜੇ ਕਾਰਨ ਭਟਕਦੀ ਭਟਕਦੀ ਤੈਨੂੰ ਲੱਭਦਿਆਂ ਵੈਰਾਗ ਵਾਲੀ ਹੋ ਗਈ ਹਾਂ, ਹੁਣ ਤਾਂ ਇਹ ਹਾਲਤ ਹੈ ਕਿ ਅੰਦਰ ਇੱਕ ਐਸੀ ਵਿਛੋੜੇ ਦੀ ਅਗਨ ਬਾਲ

0: ਹੀ ਹੈ ਕਿ ਮਿਲਾਪ ਦੀ ਤਾਂਘ ਕਾਰਨ ਮੈਂ ਤੇਰੇ ਦਰਸ਼ਨਾਂ ਦੀ ਪਿਆਸ ਨਾਲ ਬੇਹਾਲ ਹੋ ਗਈ ਹਾਂ। ਦਰਅਸਲ ਮਨੁੱਖੀ ਜੀਵਨ ਦਾ ਸਫ਼ਰ ਬੜਾ ਲੰਬੇਰਾ ਹੈ। ਇਹ ਬੀਤ ਚੁੱਕੇ ਦੀਆਂ ਦੂਰੀਆਂ ਤੋਂ ਚੱਲਿਆ ਆਉਂਦਾ ਭਵਿੱਖ ਦੇ ਆਕਾਸ਼ ਵਿੱਚ ਗੁੰਮ ਹੋ ਜਾਂਦਾ ਹੈ ਅਤੇ ਅਸੀਂ ਮਨੁੱਖ ਕਹਾਉਣ ਵਾਲੇ ਸਦਾ ਮੱਧ ਵਿੱਚ ਖਲੋ ਕੇ ਦੇਖਦੇ ਰਹਿੰਦੇ ਹਾਂ, ਅੱਗੇ ਪਿੱਛੇ ਦਾ ਅਨੁਮਾਨ ਲਗਾਉਂਦੇ ਜਾਂਦੇ ਹਾਂ ਅਤੇ ਅਨੁਮਾਨ ਕਰਦਿਆਂ ਜਦੋਂ ਸਮਝ ਪੈਂਦੀ ਹੈ ਤਾਂ ਅਸੀਂ ਕਾਹਲੇ ਹੋ ਤੁਰਦੇ ਹਾਂ ਕਿ ਇਹ ਪੰਦ ਜਲਦੀ ਮੁੱਕ ਜਾਏ। ਕਈ ਬੀਤ ਚੁੱਕੇ ਦਾ ਫਿਕਰ ਅਤੇ ਆਉਣ ਵਾਲੇ ਸਮੇਂ ਦਾ ਸਹਿਮ ਲਾ ਕੇ ਭੁਲੇਖੇ ਦੀ ਭਟਕਣ ਵਿੱਚ ਪੈ ਰਹਿੰਦੇ ਹਨ, ਪਰ ਜਿਨ੍ਹਾਂ ਦੇ ਭਾਗ ਜਾਗ ਪੈਂਦੇ ਹਨ ਉਹ ਅੱਜ ਨੂੰ ਸੰਭਾਲਦੇ ਹਨ। ਉਹਨਾਂ ਵਿੱਚੋਂ ਵੀ ਉਹੀ ਮੰਜ਼ਿਲ 'ਤੇ ਪੁੱਜਦੇ ਹਨ ਜੋ ਸਹਿਜ ਤੋਂ ਕੰਮ ਲੈਂਦੇ ਅਤੇ ਵਿਚਾਰ ਦਾ ਪੱਲਾ ਫੜਦੇ ਹਨ, ਜਦਕਿ ਕਾਹਲੀ ਨਾਲ ਤੁਰਨ ਵਾਲੇ ਜਦੋਂ ਪਗਡੰਡੀਆਂ ਭਾਲਦੇ ਹਨ ਕਿ ਸ਼ਾਇਦ ਛੇਤੀ ਪਹੁੰਚ ਜਾਈਏ, ਤਾਂ ਜੀਵਨ ਪੰਥ ਦੇ ਪਹਾੜੀ ਸਫ਼ਰ ਵਾਂਗ ਭਗਤ ਰਵਿਦਾਸ ਜੀ ਦਾ ਬਚਨ ਉਹਨਾਂ ਦਾ ਹਾਲ ਬਿਆਨ ਕਰਦਾ ਹੈ ਕਿ ਘੱਟ ਅਵ ਘੱਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰੱਖ ਮੁਰਾਰ। ਉਹਨਾਂ ਦਾ ਇਹ ਪੈਂਡਾ ਮੁੱਕਦਾ ਨਹੀਂ ਅਤੇ ਰਾਹੀ ਘਬਰਾਹਟ ਵਿੱਚ ਰਸਤੇ ਦੀ ਸਹੀ ਖੋਜ ਨਹੀਂ ਕਰਦਾ, ਸਗੋਂ ਜੀਵਨ ਪੂੰਜੀ ਲੁਟਾ ਕੇ ਜੀਵਨ ਯਾਤਰਾ ਤੋਂ ਹੋਰ ਦੁਰਾਡਾ ਚਲਾ ਜਾਂਦਾ ਹੈ। ਕਈ ਤਾਂ ਨਾਦਾਨ ਸੌਦਾਗਰ ਵਾਂਗ ਆਪਣੀ ਪੂੰਜੀ ਵੀ ਭੰਗ ਦੇ ਪਹਾੜੇ ਜਾਇਆ ਕਰ ਜਾਂਦੇ ਹਨ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਹੈ, ਜ਼ਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹ ਜੀਅਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਵਿਚਾਰ ਅਧੀਨ ਗੁਰਸ਼ਬਦ ਦੀ ਅੰਤਿਮ ਪੰਕਤੀ ਅੰਦਰ ਫੁਰਮਾਨ ਹੈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਣ ਬੁਝਾਈ। ਭਾਵ ਦੀਨਾਂ ਉੱਤੇ ਦਇਆ ਕਰਨ ਵਾਲੇ ਕਿਰਪਾਲੂ ਪ੍ਰਭੂ ਨੇ ਹੇ ਨਾਨਕ ਮੈਨੂੰ ਸਾਧ ਸੰਗਤ ਨਾਲ ਮਿਲਾ ਦਿੱਤਾ, ਜਿਸ ਦੀ ਵਜ੍ਹਾ ਨਾਲ ਮੇਰੇ ਅੰਦਰ ਦੀ ਜਲਣ ਸ਼ਾਂਤ ਹੋ ਗਈ ਅਤੇ ਪਿਆਰੇ ਦਾ ਮਿਲਾਪ ਹੋ ਗਿਆ ਹੈ। ਕਿਉਂਕਿ ਜੇਕਰ ਨੇਕ ਸੰਗਤ ਕਰਕੇ ਅਦੁੱਤੀ ਤਰੱਕੀ ਹੁੰਦੀ ਹੈ ਤਾਂ ਕੁਸੰਗਤ ਤੋਂ ਹਾਨੀ ਵੀ ਬਹੁਤ ਪੁੱਜਦੀ ਹੈ। ਜਿੱਥੇ ਕੁਸੰਗਤ ਬੜੀ ਨਿੰਦੀ ਗਈ ਹੈ ਉੱਥੇ ਨੇਕ ਸੰਗਤ ਦੀ ਸ਼ੋਭਾ ਵੀ ਬਹੁਤ ਕੀਤੀ ਗਈ ਹੈ।
1: ਕਵਨ ਗੁਣ ਪ੍ਰਾਨ ਪਤ ਮਿਲਾਓ ਮੇਰੀ ਮਾਈ, ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਜਗਵੰਤ ਸਿੰਘ ਹੋਰਾਂ। ਰਾਗ ਸੋਰਠ ਵਿੱਚ ਗੁਰ ਫਰਮਾਨ ਹੈ, ਜਿਸ ਵਿੱਚ ਗੋਬਿੰਦ ਨਾਲ ਪ੍ਰੀਤ ਰੱਖਣ ਵਾਲੀਆਂ ਜੀਵ ਰੂਪੀ ਇਸਤਰੀਆਂ ਨੂੰ ਵਿਧੀ ਦੀ ਸੋਝੀ ਹੋ ਜਾਂਦੀ ਹੈ। ਗੁਰੂ ਸਾਹਿਬ ਬਿਆਨ ਕਰਦੇ ਨੇ, ਅਕਾਲ ਪੁਰਖ ਪ੍ਰਭੂ ਦੀ ਗੋਬਿੰਦ ਪ੍ਰਭੂ ਦੀ ਪ੍ਰੀਤ ਅਤ ਪਿਆਰੀ ਲੱਗਦੀ ਹੈ। ਜਦੋਂ ਸਤ ਪੁਰਸ਼ਾਂ ਦੀ ਸੰਗਤ ਕੀਤੀ ਤਾਂ ਅੰਤਰ ਆਤਮਾ ਹੈ ਹਿਰਦੇ ਘਰ ਵਿੱਚ ਉਸ ਪ੍ਰਭੂ ਦੀ ਪ੍ਰਾਪਤੀ ਹੋ ਗਈ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤਸੰਗ ਪਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਸਰਵਣ ਕਰਦਿਆਂ ਭਾਈ ਹਰਬੰਸ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 6 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ।

ਹੁਣੇ ਤੁਸੀਂ ਸਮੂਹ ਗਾਨ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 6:20 ਤੇ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਚਾਰ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਪੰਜਾਬ ਨਸ਼ਿਆਂ ਦੀ ਦੁਰਵਰਤੋਂ 'ਤੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਇੱਕ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਲਿਆ ਜਾਇਜ਼ਾ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਸੱਦਾ ਦਿੱਤਾ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਬੱਡੀ ਪ੍ਰਮੋਟਰ ਰਾਣਾ ਬੱਲਾਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਯ ਉਰਫ ਮੱਖਣ ਨੂੰ ਤ੍ਰਿਪੁਰਾ ਤੋਂ ਕੀਤਾ ਗ੍ਰਿਫਤਾਰ ਅਤੇ IPL ਕ੍ਰਿਕਟ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਅੱਜ ਮੁੰਬਈ 'ਚ 7:30 ਲਖਨਊ ਸੁਪਰ ਟ੍ਰੈਂਡਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਅਸਮ, ਕੇਰਲਮ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਗਿਣਤੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਖਬਰਾਂ ਲਿਖੇ ਜਾਣ ਤੱਕ BJP ਨੇ ਪੱਛਮੀ ਬੰਗਾਲ 'ਚ ਵੱਡੀ ਲੀਡ ਹਾਸਲ ਕਰ ਲਈ ਹੈ। ਪਾਰਟੀ ਨੇ 33 ਸੀਟਾਂ ਜਿੱਤੀਆਂ ਨੇ ਅਤੇ 171 ਸੀਟਾਂ ਨਾਲ ਅੱਗੇ ਹੈ। ਸੱਤਾਧਾਰੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ BJP ਤੋਂ ਬਹੁਤ ਪਿੱਛੇ ਹੈ। ਇਸ ਨੇ 13 ਸੀਟਾਂ ਜਿੱਤੀਆਂ ਨੇ ਅਤੇ 70 ਸੀਟਾਂ ਤੋਂ ਅੱਗੇ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੇ 1 ਸੀਟ ਜਿੱਤੀ ਹੈ ਅਤੇ 1 'ਤੇ ਅੱਗੇ ਹੈ। ਕੁੱਲ 294 ਵਿੱਚੋਂ 293 ਵਿਧਾਨ ਸਭਾ ਹਲਕਿਆਂ ਲਈ ਗਿਣਤੀ ਹੋ ਰਹੀ ਹੈ। ਤਾਮਿਲਨਾਡੂ ਵਿੱਚ ਅਦਾਕਾਰ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK 25 ਸੀਟਾਂ ਜਿੱਤ ਕੇ 84 ਸੀਟਾਂ 'ਤੇ ਅੱਗੇ ਹੈ। ਉਸ ਤੋਂ ਬਾਅਦ ਸੂਬੇ ਦੀ ਸੱਤਾਧਾਰੀ ਪਾਰਟੀ DMK 9 ਸੀਟਾਂ ਜਿੱਤ ਕੇ 52 ਸੀਟਾਂ ਨਾਲ ਅਤੇ

0: AIADMK 6 ਸੀਟਾਂ ਜਿੱਤ ਕੇ 37 ਸੀਟਾਂ ਤੇ ਅੱਗੇ ਹੈ। ਇੱਥੇ ਕੁੱਲ ਸੀਟਾਂ ਦੀ ਗਿਣਤੀ 234 ਹੈ। ਕੇਰਲਾ ਵਿੱਚ ਕੁੱਲ 140 ਸੀਟਾਂ ਵਿੱਚੋਂ ਕਾਂਗਰਸ ਨੇ 60 ਸੀਟਾਂ ਜਿੱਤੀਆਂ ਨੇ ਅਤੇ 13 ਸੀਟਾਂ ਤੇ ਅੱਗੇ ਸੀ। CPIM ਨੇ 24 ਸੀਟਾਂ ਜਿੱਤੀਆਂ ਨੇ ਅਤੇ 2 ਸੀਟਾਂ ਤੇ ਅੱਗੇ ਸੀ, ਜਦਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 120 ਸੀਟਾਂ ਜਿੱਤੀਆਂ ਨੇ ਅਤੇ 2 ਸੀਟਾਂ ਤੇ ਅੱਗੇ ਹੈ। ਅਸਮ ਵਿੱਚ ਸੱਤਾਧਾਰੀ BJP ਨੇ ਵੱਡੀ ਲੀਡ ਹਾਸਲ ਕੀਤੀ ਹੈ। ਇਸਨੇ ਕੁੱਲ 126 ਵਿੱਚੋਂ 54 ਸੀਟਾਂ ਜਿੱਤ ਪ੍ਰਾਪਤ ਕੀਤੀ ਹੈ ਅਤੇ 28 ਤੇ ਅੱਗੇ ਸੀ। ਬੋਡੋਲੈਂਡ ਪੀਪਲਸ ਫਰੰਟ ਨੇ 6 ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ 4 ਸੀਟਾਂ ਤੇ ਅੱਗੇ ਹੈ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ 2 ਸੀਟਾਂ ਜਿੱਤ ਕੇ 17 ਸੀਟਾਂ ਤੇ ਅੱਗੇ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਜਿੱਥੇ 30 ਸੀਟਾਂ ਤੇ ਗਿਣਤੀ ਚੱਲ ਰਹੀ ਹੈ, ਉੱਥੇ ਆਲ ਇੰਡੀਆ NR ਕਾਂਗਰਸ ਦੀ ਅਗਵਾਈ ਵਾਲੇ NDA ਨੇ 9 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ 2 ਤੇ ਅੱਗੇ ਸੀ, ਜਦਕਿ DMK ਨੇ 2 ਸੀਟਾਂ ਜਿੱਤੀਆਂ ਨੇ ਅਤੇ 3 ਤੇ ਅੱਗੇ ਹੈ। 3 ਆਜ਼ਾਦ ਉਮੀਦਵਾਰਾਂ ਨੂੰ ਵੀ ਜੇਤੂ ਐਲਾਨਿਆ ਗਿਆ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਮਰਦਮਸ਼ੁਮਾਰੀ ਸਰਕਾਰੀ ਯੋਜਨਾਵਾਂ ਦੀ ਪਹੁੰਚ ਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਵੀ ਕਰੇਗੀ ਤਾਂ ਜੋ ਭਲਾਈ ਫਾਇਦਿਆਂ ਦੀ ਬਿਹਤਰ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਸਨੀਕਾਂ ਨੂੰ ਇਸ ਮਰਦਮਸ਼ੁਮਾਰੀ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਸਿਹਤ ਸੰਭਾਲ ਅਤੇ ਨਸ਼ਾ ਛੁਡਾਊ ਸੇਵਾਵਾਂ, ਬਿਹਤਰ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਅਤੇ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਪੰਜਾਬ ਲਈ ਸਬੂਤ ਆਧਾਰਿਤ ਯੋਜਨਾਬੰਦੀ ਵਿੱਚ ਮਦਦ ਮਿਲ ਸਕੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬੁੱਢੇ ਦਰਿਆ ਦੇ ਕਿਨਾਰੇ ਵਸੇ ਤਲਵਾੜਾ ਅਤੇ ਬਾਰਨਹਾੜਾ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਸੱਦਾ ਦਿੱਤਾ। ਸੰਤ ਸੀਚੇਵਾਲ ਨੇ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਦੇ ਮੌਜੂਦਾ ਹਾਲਾਤ ਅਤੇ ਪਾਣੀ ਦੇ ਡਿੱਗ ਰਹੇ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਪਾਣੀਆਂ ਦੇ ਇਹੋ ਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਸਨ। ਪਿੰਡ ਤਲਵਾੜਾ ਦੇ ਸਰਪੰਚ ਪਾਲ ਕੌਰ ਅਤੇ ਹੋਰਨਾਂ ਨੇ ਸੰਤ ਸੀਚੇਵਾਲ ਨੂੰ ਪਿੰਡ ਵੱਲੋਂ ਭਰੋਸਾ ਦਵਾਉਂਦਿਆਂ ਸਹੁੰ ਚੁਕਾਈ ਕਿ ਪਿੰਡ ਦੇ ਲੋਕ, ਖਾਸ ਕਰਕੇ ਡੇਰੀ ਵਾਲੇ, ਬੁੱਢੇ ਦਰਿਆ 'ਚ ਗੰਦਾ ਪਾਣੀ, ਗੋਹਾ, ਪਲਾਸਟਿਕ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਪਾਉਣਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਸੂਬਿਆਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, ਸਬੰਧਤ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਅੱਜ ਤੋਂ ਸਰਬ ਭਾਰਤੀ ਅੱਗ ਸੁਰੱਖਿਆ ਹਫ਼ਤਾ ਮਨਾ ਰਿਹਾ ਹੈ। ਇਸ ਦਾ ਉਦੇਸ਼ ਦੇਸ਼ ਭਰ ਵਿੱਚ ਸਿਹਤ ਸੰਭਾਲ ਕੇਂਦਰਾਂ 'ਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਅੱਜ ਅੱਗ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕੀਤੀ ਅਤੇ ਨਵੀਂ ਦਿੱਲੀ ਦੇ ਕਰਤੱਵਯ ਭਵਨ ਵਿਖੇ ਸਿਹਤ ਸਹੂਲਤਾਂ 'ਚ ਅੱਗ ਸੁਰੱਖਿਆ ਬਾਰੇ ਅਹਿਦ ਦਵਾਇਆ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੱਗ ਸੁਰੱਖਿਆ ਹਫ਼ਤੇ ਦਾ ਵਿਸ਼ਾ ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਸੁਰੱਖਿਆ ਪ੍ਰਤੀ ਚੇਤਨ ਸਮਾਜ ਅੱਗ ਰੋਕਥਾਮ ਲਈ ਇਕਜੁੱਟ ਹੈ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸੰਸਥਾਵਾਂ 'ਚ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਸਾਂਝੀ ਅਤੇ ਸਮੂਹਿਕ ਜ਼ਿੰਮੇਵਾਰੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਭਰ ਵਿੱਚ ਸ਼ੁਰੂ ਹੋ ਰਹੀ ਮਰਦਮਸ਼ੁਮਾਰੀ ਪ੍ਰਕਿਰਿਆ ਸਬੰਧੀ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਸਰਕਾਰ ਨੂੰ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਨੀਤੀਆਂ ਬਣਾਉਣ ਅਤੇ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ ਸਹੀ ਅੰਕੜਿਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਹਰ ਨਾਗਰਿਕ ਦਾ ਮਰਦਮਸ਼ੁਮਾਰੀ 'ਚ ਸਹੀ ਜਾਣਕਾਰੀ ਦੇਣਾ ਜ਼ਰੂਰੀ ਹੁੰਦਾ। ਇਸ ਮੌਕੇ ਸਪੀਕਰ ਨੇ ਖੁਦ ਵੀ ਸਵੈ ਮਰਦਮਸ਼ੁਮਾਰੀ ਦਾ ਫਾਰਮ ਭਰ ਕੇ ਲੋਕਾਂ ਨੂੰ ਇਸ ਨਵੀਂ ਸਹੂਲਤ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਜ਼ਿਲ੍ਹੇ ਦੇ ਪਿੰਡ ਕਾਲੇਵਾਲ ਵਿਖੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
1: ਅੱਜ 250 ਮੈਦਾਨ ਤੁਹਾਡੇ ਪਿੰਡੋਂ ਅੱਜ ਓਪਨ ਕਰਤੇ। 15 ਮਈ ਤੱਕ 250 ਹੋਰ ਹੋ ਜਾਣਗੇ। ਇਹਦਾ 15-15 ਦਿਨਾਂ ਬਾਅਦ 500 ਕਰਕੇ 15 ਜੁਲਾਈ ਤੱਕ 3100 ਦਾ 3100 ਸਟੇਡੀਅਮ ਤਿਆਰ ਹੋਊਗਾ ਜੀ, ਕਿਉਂਕਿ ਇੱਥੇ ਖੇਡਾਂ ਵਤਨ ਪੰਜਾਬ ਦੇ ਜਦੋਂ ਦੇ ਸ਼ੁਰੂ ਕੀਤੀਆਂ 5 ਲੱਖ ਤੋਂ ਵੱਧ ਖਿਡਾਰੀ ਜਿਹੜੇ ਨੇ ਉਹ ਖੇਡਾਂ ਵਤਨ ਪੰਜਾਬ ਦੀਆਂ 'ਚ ਹਿੱਸਾ ਲੈ ਚੁੱਕੇ ਨੇ। ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਹੈ ਉਹਦੀ ਸਭ ਤੋਂ ਵੱਡੀ ਕਾਟ ਜਿਹੜੀ ਨਸ਼ਿਆਂ ਦੀ ਹੈ ਉਹ ਖੇਡਾਂ ਮਾਰ ਸਕਦੀਆਂ।
0: ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਨੇ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਾਲ 2022-23 ਤੋਂ 2025-26 ਤੱਕ

0: 1360 ਲਾਭਪਾਤਰੀਆਂ ਨੂੰ ਵੱਖ ਵੱਖ ਸਹਿ ਰੁਜ਼ਗਾਰ ਗਤੀਵਿਧੀਆਂ ਲਈ 26 ਕਰੋੜ 68 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਨੇ, ਜਿਸ ਨਾਲ ਉਹਨਾਂ ਦੀ ਆਮਦਨ 'ਚ ਵਾਧਾ ਹੋਇਆ ਤੇ ਉਹ ਆਤਮ ਨਿਰਭਰਤਾ ਵੱਲ ਅੱਗੇ ਵਧੇ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ AGTF ਨੇ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਿਸ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਵਿੱਚ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ ਰਾਣਾ ਬੱਲਾ ਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਿਆ ਉਰਫ ਮੱਖਣ ਨੂੰ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਅਤੇ ਇਸਦਾ ਅਪਰਾਧਿਕ ਪਿਛੋਕੜ ਹੈ। ਉਹਨਾਂ ਦੱਸਿਆ ਕਿ ਵਿਦੇਸ਼ੀ ਅਧਾਰਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾਬੱਧ ਕਤਲ ਨੂੰ ਅੰਜਾਮ ਦਿੱਤਾ। ਉਸਦੇ ਸਾਥੀਆਂ ਕਰਨ ਪਾਠਕ ਅਤੇ ਤਰਨਦੀਪ ਸਿੰਘ ਨੂੰ ਪੱਛਮੀ ਬੰਗਾਲ ਦੇ ਹਾਵੜਾ ਤੋਂ ਇੱਕ ਹੋਰ ਸਾਥੀ ਆਕਾਸ਼ਦੀਪ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਹੁਣ ਤੱਕ ਫਰਾਰ ਸੀ ਅਤੇ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 15 ਦਸੰਬਰ ਨੂੰ ਮੁਹਾਲੀ ਦੇ ਪਿੰਡ ਸੋਹਾਣਾ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਮਲਾਵਰਾਂ ਨੇ ਰਾਣਾ ਬੱਲਾ ਚੌਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਭੂੰਦਨ ਵਿਖੇ ਤੈਨਾਤ ਸਾਬਕਾ ਮੈਨੇਜਰ ਸਤੀਸ਼ ਕੁਮਾਰ ਮੀਨਾ ਖਿਲਾਫ਼ ਅੱਜ ਧੋਖਾਧੜੀ ਕਰਨ ਬਾਰੇ ਇੱਕ ਮਾਮਲਾ ਦਰਜ ਕੀਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸਾਬਕਾ ਮੈਨੇਜਰ ਸਤੀਸ਼ ਕੁਮਾਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਬੈਂਕ ਦੇ ਨਿਯਮਾਂ ਦੀ ਉਲੰਘਣਾ ਕੀਤੀ। ਉਸਨੇ ਧੋਖਾਧੜੀ ਨਾਲ ਸਾਲ 2023 ਜੂਨ ਜੁਲਾਈ ਦੇ ਮਹੀਨੇ ਦੌਰਾਨ ਵੱਖ ਵੱਖ ਤਰੀਕਾਂ ਨੂੰ ਆਪਣੇ ਬੈਂਕ ਦੇ ਮ੍ਰਿਤਕ ਪੈਨਸ਼ਨਰਾਂ ਦੇ 19 ਬੈਂਕ ਖਾਤਿਆਂ ਵਿੱਚੋਂ ਕੁੱਲ 9,64,600 ਰੁਪਏ ਕਢਵਾਏ। ਇਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਕਰਕੇ ਤਾਪਮਾਨ 'ਚ ਗਿਰਾਵਟ ਆਉਣ ਨਾਲ ਖੁਸ਼ਗਵਾਰ ਮੌਸਮ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਬਲਾਚੌਰ ਨੇੜੇ ਬੱਲੋਵਾਲ 'ਚ ਘੱਟੋ ਘੱਟ ਤਾਪਮਾਨ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ 'ਚ 17.6, ਬਠਿੰਡਾ 'ਚ ਅੱਜ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਟਾਲਾ, ਜਲੰਧਰ ਅਤੇ ਕਪੂਰਥਲਾ 'ਚ ਦਰਮਿਆਨੀ ਗਰਜ ਚਮਕ ਦੀ ਪੇਸ਼ੀਨਗੋਈ ਕਰਦਿਆਂ ਇਹਨਾਂ ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ, ਜਦਕਿ ਕਈ ਹੋਰਨਾਂ ਜ਼ਿਲ੍ਹਿਆਂ 'ਚ ਹਲਕੀ ਗਰਜ ਚਮਕ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ 5 ਅਤੇ 6 ਮਈ ਨੂੰ ਸੂਬੇ ਭਰ ਵਿੱਚ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। 4 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਵੋਟਾਂ ਦੀ ਗਿਣਤੀ ਜਾਰੀ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਇੱਕ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਲਿਆ ਜਾਇਜ਼ਾ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਬੱਡੀ ਪ੍ਰਮੋਟਰ ਰਾਣਾ ਬੱਲਾ ਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਿਆ ਨੂੰ ਤ੍ਰਿਪੁਰਾ ਤੋਂ ਕੀਤਾ ਗ੍ਰਿਫਤਾਰ। ਅਤੇ IPL ਕ੍ਰਿਕਟ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਆਂਗਾ ਯਾ
1: ਆਜੂ ਆਜੂ ਆਜੂ ਸ਼ਿੰਗਾਰਾ ਸਿੰਘ ਜੀ, ਆਜੂ ਬੱਚਿਆਂ ਵਾਲੇ ਆਜੂ।
0: ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ।
1: ਜੈ ਜੀ, ਜੈ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਤਕੜੇ ਨੇ, ਬਲ ਨੇ ਜੀ।
1: ਚਲੋ, ਤਕੜਾ ਚਾਹੀਦਾ ਹੈ। ਦੇਖੋ, ਕੋਸ਼ਿਸ਼ ਜਿਹੜੀ ਹੈ
0: ਜੀ,
1: ਉਹ ਤੁਹਾਡਾ ਜਿੱਦਾਂ ਕਹਿੰਦੇ ਇੱਕ ਹਥਿਆਰ ਹੈ, ਜਾਂ ਇਹ ਹੈ ਕਿ ਤੁਹਾਡੇ ਪੱਲੇ ਜਿਹੜੀ ਤਾਕਤ ਹੈ, ਕੋਸ਼ਿਸ਼
0: ਜੀ।
1: ਅਤੇ ਜੇ ਤੁਸੀਂ ਕੋਸ਼ਿਸ਼ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜ਼ਿੰਦਗੀ 'ਚ ਕੁਛ ਕੀਤਾ ਨਹੀਂ।
0: ਸਹੀ ਗੱਲ ਆ,
1: ਕਿਉਂਕਿ ਆਪਾਂ ਗੱਲਾਂ ਜ਼ਿਆਦਾ ਕਰਦੇ ਹਾਂ।

0: ਸਿੰਘ
1: ਸਹੀ
0: ਜੀ,
1: ਗੱਲ ਆ।
0: ਕਿਉਂਕਿ ਕਿਸੇ ਵੀ ਕੰਮ ਨੂੰ ਨੇਪਰੇ ਚਾੜਨ ਲਈ
1: ਆਹ
0: ਜਦ ਤੱਕ ਤੁਸੀਂ ਉਹਨੂੰ ਅਮਲੀ ਰੂਪ ਦੇ ਵਿੱਚ ਜਾਮਾ ਨਹੀਂ ਪਹਿਨਾਓਗੇ
1: ਜੀ,
0: ਤੇ ਉਹਦੇ ਲਈ ਸ਼ੁਰੂਆਤ ਕੀ ਹੈ ਕਿ ਕੋਸ਼ਿਸ਼ ਸਾਨੂੰ ਕਰਨੀ ਪੈਂਦੀ ਹੈ।
1: ਬਿਲਕੁਲ ਜੀ,
0: ਦੌੜਾਕ ਕਿੱਦਾਂ ਬਣਦਾ ਹੈ, ਖਿਡਾਰੀ ਕਿੱਦਾਂ ਬਣਦਾ ਹੈ, ਹਰ ਖੇਤਰ ਦੇ ਵਿੱਚ ਸਫਲਤਾ ਜਿਹੜੀ ਆ ਕੋਸ਼ਿਸ਼ ਤੋਂ ਸ਼ੁਰੂ ਹੁੰਦੀ।
1: ਹਾਂ ਸਹੀ ਗੱਲ ਆ ਤੁਹਾਡੀ।
0: ਜੇ ਤੁਸੀਂ ਕੋਸ਼ਿਸ਼ ਹੀ ਨਹੀਂ ਕਰੋਗੇ ਜਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਹੀ ਨਹੀਂ ਕੀਤੀ
1: ਜੀ,
0: ਤੇ ਤੁਹਾਡਾ ਲਾਂਭਾ ਕਿੱਥੋਂ ਹੋ ਗਿਆ ਜੀ?
1: ਹਾਂ ਸਹੀ ਗੱਲ।
0: ਕਈ ਉਹਨਾਂ ਨੂੰ ਵੀ ਲਾਂਭੇ ਦੇਣ ਦੀ ਆਦਤ ਹੁੰਦੀ ਆ, ਮੈਂ ਤਾਂ ਜੀ ਬਸ ਇੱਦਾਂ ਹੀ ਨਿਕਲ ਗਈ, ਉਹ ਪੱਲੇ ਹੀ ਨਹੀਂ ਪਿਆ। ਉਹਨੂੰ ਪੁੱਛਿਆ ਤੂੰ ਕੀਤਾ ਕੀ ਬਈ?
1: ਹਾਂ ਇਹ ਵੀ ਪੱਲੇ ਨਹੀਂ ਪਿਆ ਉਹਦੇ।
0: ਕੋਸ਼ਿਸ਼ ਵੀ ਸ਼ਿੰਗਾਰਾ ਸਿੰਘ ਜੀ ਸਹੀ ਦਿਸ਼ਾ ਦੇ ਵਿੱਚ,
1: ਸਹੀ ਗੱਲ ਆ,
0: ਸਹੀ ਖੇਤਰ ਦੇ ਵਿੱਚ ਔਰ ਸਹੀ ਸਮੇਂ ਤੇ।
1: ਦੇਖੋ ਮਿਹਨਤ ਸਾਰੇ ਕਰਦੇ ਆ, ਮਿਹਨਤ ਕਿਸ ਪੱਖ 'ਚ ਕਰਨੀ ਆ, ਕਿਸ ਲਿਹਾਜ਼ ਨਾਲ ਕਰਨੀ ਆ, ਕਿਸ ਖਿੱਤੇ 'ਚ ਕਰਨੀ ਆ, ਉਹਦੇ ਬਾਰੇ ਆਪਾਂ ਨੂੰ ਕੋਸ਼ਿਸ਼ ਕਰਨੀ ਜ਼ਰੂਰ ਚਾਹੀਦੀ ਆ। ਪਹਿਲਾਂ ਸਿੱਖ ਲੈਣਾ ਚਾਹੀਦਾ ਵੀ ਕਿਹੜੇ ਪਾਸੇ ਨੂੰ ਆਪਾਂ ਜਾਣਾ ਆ।
0: ਦੇਖੋ ਨਾ ਹੁਣ ਨਿਆਣਾ ਤੁਰਨਾ ਸਿੱਖਦਾ, ਉਹ ਕੋਸ਼ਿਸ਼ ਹੀ ਕਰਦਾ ਨਾ।
1: ਸਹੀ ਗੱਲ ਆ,
0: ਹੈ ਕਿ ਨਹੀਂ? ਅਤੇ ਤੁਸੀਂ ਚਾਹੇ ਉਂਗਲੀ ਫੜਦੇ ਹੋ ਪਰ ਉਹ ਕੋਸ਼ਿਸ਼ ਤਾਂ ਆਪਣੀ ਕਰਦਾ
1: ਜੀ।
0: ਫਿਰ ਇਸ ਕਰਕੇ ਜ਼ਿੰਦਗੀ ਦੇ ਵਿੱਚ ਜੇ ਪੈਰਾਂ ਸਿਰ ਆਪਾਂ ਨੇ ਹੋਣਾ ਹੈ, ਜਾਂ ਇਹ ਹੈ ਕਿ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਐਸਟੈਬਲਿਸ਼ ਕਰਨਾ ਹੈ
1: ਜੀ,
0: ਸਥਾਪਿਤ ਕਰਨਾ ਹੈ, ਤਾਂ ਕੋਸ਼ਿਸ਼ ਤਾਂ ਤੁਹਾਨੂੰ ਕਰਨੀ ਪੈਣੀ ਹੈ।
1: ਦੇਖੋ ਜੀ ਪਰਵਾਜ਼ ਲਈ ਖੰਭ ਖਿਲਾਰਨੇ
0: ਪੈਣੇ ਹੈ,
1: ਸਿੱਧੀ ਗੱਲ।
0: ਜੇ ਐਵੇਂ ਤੁਸੀਂ ਡਰੀ ਜਾਓਗੇ ਵੀ ਇਹ ਨਾ ਹੋ ਜੇ ਉਹ ਨਾ ਹੋ ਜੇ, ਤਾਂ ਫਿਰ ਤਾਂ ਦੇਖੋ ਸਮਾਂ ਤਾਂ ਆਪਣੇ ਹਿਸਾਬ ਨਾਲ ਚੱਲੀ ਜਾਂਦਾ, ਅਤੇ ਸਮਾਂ ਜਿਹੜਾ ਹੈ ਉਹਨੇ ਇਸੇ ਤਰ੍ਹਾਂ ਚੱਲ ਕੇ ਤੁਹਾਡਾ ਸਮਾਂ ਨਿਕਲ ਜਾਣਾ।
1: ਸਹੀ ਗੱਲ ਆ,
0: ਅਤੇ ਤੁਹਾਡੇ ਕੋਲ ਸਮਾਂ ਨਹੀਂ ਰਹਿਣਾ।
1: ਦੇਖੋ ਦੁਕਾਨਦਾਰ ਨੂੰ ਜਿਹੜੀ ਗਾਹਕੀ ਆ ਨਾ, ਉਹ ਗ੍ਰਾਹਕ ਸਿਖਾਉਂਦਾ ਆ।
0: ਹਾਂ,
1: ਸੋ ਇਸ ਕਰਕੇ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਮੈਂ ਆਹ ਕੰਮ ਕਰ ਸਕਦਾ ਆ, ਦੁਕਾਨਦਾਰੀ ਕਿਉਂ ਨਹੀਂ ਹੋ ਸਕਦੀ? ਸਭ ਕੁਝ ਸਿੱਖਣ ਨੂੰ ਜੇ ਆਪਾਂ ਨੂੰ ਮਿਲਦਾ ਆ, ਸਿੱਖਣ ਦੀ ਇੱਕ ਚਾਹਨਾ ਹੋਣੀ ਚਾਹੀਦੀ ਆ।
0: ਦੇਖੋ ਉਹੀ ਹੈ ਨਾ, ਜਦ ਤੱਕ ਪਹਿਲੀ ਗੱਲ ਤਾਂ ਜਿੱਥੋਂ ਸ਼ਿੰਗਾਰਾ ਸਿੰਘ ਜੀ ਤੁਸੀਂ ਕੀਤੀ ਹੈ ਨਾ ਜ਼ਿਕਰ, ਬਹੁਤ ਅੱਛੀ ਗੱਲ ਹੈ
1: ਜੀ,
0: ਕਿ ਤੁਹਾਡੇ 'ਚੋਂ ਚਾਹ ਹੋਣੀ ਚਾਹੀਦੀ ਹੈ ਨਾ, ਉਹ ਤਰੰਗ ਹੋਣੀ ਚਾਹੀਦੀ ਹੈ
1: ਜੀ
0: ਕਿ ਮੈਂ ਇਹ ਕਰਨਾ ਹੈ।
1: ਵਾਹ,
0: ਜਦੋਂ ਤੁਹਾਡੇ ਮਤਲਬ ਰੁਚੀ ਨਹੀਂ ਹੈ, ਤੁਹਾਡਾ ਸ਼ੌਕ ਹੀ ਨਹੀਂ ਹੈ
1: ਜੀ,
0: ਤੇ ਫਿਰ ਤੁਹਾਨੂੰ ਲੱਖ ਤੁਹਾਡੇ ਮਾਂ ਮਾਪੇ ਹੈ ਨਾ, ਕੋਈ ਤੁਹਾਡੇ ਯਾਰ ਮਿੱਤਰ ਕਹਿਣ ਦੇ, ਫਿਰ ਕੋਈ ਫਾਇਦਾ ਨਹੀਂ ਹੈ ਨਾ।
1: ਸਹੀ ਗੱਲ ਹੈ,
0: ਸਭ ਤੋਂ ਪਹਿਲਾਂ ਜਾਗਰਿਤ ਤੁਹਾਨੂੰ ਆਪਣੇ ਆਪ ਨੂੰ ਕਰਨਾ ਪੈਣਾ,
1: ਅੰਦਰੋਂ ਜਿਹੜੀ ਆਵਾਜ਼, ਰੂਹ ਦੀ ਆਵਾਜ਼ ਚਾਹੀਦੀ, ਮੈਂ ਆਹ ਕੰਮ ਕਰਨਾ ਆ, ਤਾਂ ਫਿਰ ਹੀ ਕੰਮ ਹੁੰਦੇ ਆ ਜੀ।
0: ਔਰ ਇੱਕ ਗੱਲ ਦੇਖੋ, ਮਾਲਕ ਤਾਂ ਐਸੀ ਚੀਜ਼ ਹੈ ਵੀ ਤੁਹਾਨੂੰ ਉਹ ਕੰਮ ਦੇ ਬਾਬਤ ਸਿਗਨਲ ਵੀ ਦਿੰਦਾ
1: ਜੀ
0: ਵੀ ਤੇਰੇ ਲਈ ਇਹ ਕੰਮ ਠੀਕ ਹੈ ਜਾਂ ਤੇਰੇ ਲਈ ਇਹ ਕੰਮ ਗਲਤ ਹੈ।
1: ਹਾਂ,
0: ਜਦੋਂ ਤੁਹਾਡੀ ਆਤਮਾ ਦੀ ਆਵਾਜ਼ ਮੰਨਦੀ ਹੈ ਕਿ ਯਾਰ ਮੈਨੂੰ ਇਸ ਪਾਸੇ ਕੋਸ਼ਿਸ਼ ਕਰਕੇ ਦੇਖਣੀ ਚਾਹੀਦੀ ਹੈ
1: ਜੀ,
0: ਤੇ ਉਹ ਕੋਸ਼ਿਸ਼ ਤੁਹਾਨੂੰ ਕਰਨੀ ਚਾਹੀਦੀ।
1: ਹਾਂ,
0: ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਜੇ ਆਪਾਂ ਕਹੀਏ ਕਿ ਕੋਈ ਨਾ ਕੋਈ ਰਿਸਕ ਜਿਹੜਾ ਹੈ ਉਹ ਤਾਂ ਤੁਹਾਨੂੰ ਲੈਣਾ ਪੈਣਾ।
1: ਸਹੀ ਗੱਲ ਆ,
0: ਜੇ ਆਪਾਂ ਕਹਾਂਗੇ ਕਿ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਖਤਰਾ ਲੈਣਾ ਹੀ ਨਹੀਂ, ਮੁੱਲ ਰਿਸਕ ਲੈਣਾ ਹੀ ਨਹੀਂ, ਤੇ ਫਿਰ ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਤੁਹਾਤੋਂ ਕੋਸੋਂ ਦੂਰ ਹੈ।
1: ਹਾਂ ਸਹੀ ਗੱਲ ਆ,
0: ਭੱਜਦੇ ਤਾਂ ਹੁਣ ਦੇਖੋ ਮੈਦਾਨ ਦੇ ਵਿੱਚ ਸਾਰੇ ਹੀ ਹੈ, ਜਿੱਤਦਾ ਇੱਕ ਹੈ। ਹੁਣ ਜੇ ਉਹਨਾਂ ਨੂੰ ਪਤਾ ਹੋਵੇ ਵੀ ਜਿੱਤਣਾ ਤਾਂ ਇੱਕ ਨਹੀਂ, ਆਪਾਂ ਨੇ ਕਿਤੋਂ ਕਰਨਾ ਦੌੜ ਕੇ ਬਈ?
1: ਹਾਂ ਦੇਖੋ ਪਰਵਾਜ਼ ਲਈ ਦੌੜਨਾ ਵੀ ਪੈਣਾ ਆਪਾਂ
0: ਨੂੰ,
1: ਨੱਠਣਾ ਵੀ ਪੈਣਾ ਆ, ਤਾਂ ਕੋਸ਼ਿਸ਼ ਤਾਂ ਦੇਖੋ ਜਿੱਦਾਂ ਤੁਸੀਂ ਕਰ ਕਹਿੰਦੇ ਆ ਵੀ ਕੋਸ਼ਿਸ਼ ਕਰਨੀ ਚਾਹੀਦੀ ਬੰਦੇ ਨੂੰ, ਦੇਖੋ ਇੱਕ ਪਾਵਰ ਚਾਹੀਦੀ ਅੰਦਰ ਵੀ ਮੈਂ, ਜਜ਼ਬਾ ਚਾਹੀਦਾ, ਮੈਂ ਕੰਮ ਜਨੂੰਨ ਨਾਲ ਕਰਨਾ, ਕੋਸ਼ਿਸ਼ਾਂ ਸਰ ਹੋ ਜਾਂਦੀਆਂ ਜੀ।
0: ਦੇਖੋ ਜੀ, ਬੰਦਿਆਂ ਨੇ ਪਹਾੜਾਂ ਦੇ ਬਿਜਲੀ ਤੁਸੀਂ ਦੇਖੋ ਵੀ ਸੁਰੰਗਾਂ ਬਣਾ ਕੇ ਰੇਲਾਂ 'ਚ ਲਾ ਦੀਆਂ,
1: ਸਹੀ ਗੱਲ,
0: ਬੰਦਿਆਂ ਦੇ ਕੰਮ ਹੈ।
1: ਹਾਂ,
0: ਬੰਦੇ ਆ ਉਹ ਆਕਾਸ਼ ਦੇ ਵਿੱਚ ਸਟੇਸ਼ਨ ਸਥਾਪਿਤ ਕਰਕੇ ਬੈਠੇ ਆ
1: ਜੀ,
0: ਪੁਲਾੜ ਦੇ ਵਿੱਚ,
1: ਹਾਂ
0: ਹੈ ਕਿ ਨਹੀਂ, ਉਹ ਬੰਦਿਆਂ ਦੇ ਕੀਤੇ ਕੰਮ ਨੇ
1: ਬੰਦਿਆਂ ਦੇ।
0: ਸੋ ਇਸ ਕਰਕੇ ਤਾਂ ਹੀ ਕਹਿੰਦੇ ਆ ਕਿ ਇਹ ਸਰਵੋਤਮ ਜੂਨੀ ਹੈ, ਮਾਲਕ ਨੇ ਇਹਨੂੰ ਇੰਨਾ ਗਿਆਨ ਦਿੱਤਾ, ਇੰਨੀ ਤਾਕਤ ਦਿੱਤੀ ਹੈ, ਇੰਨੀ ਲਿਆਕਤ ਦਿੱਤੀ ਹੈ
1: ਜੀ
0: ਕਿ ਕੁਛ ਵੀ ਚਾਹੇ ਕਿਸੇ ਵੀ ਚੀਜ਼ ਲਈ ਇਰਾਦਾ ਕਰ ਲਏ ਇਹ ਕਰ ਸਕਦਾ ਹੈ।
1: ਬਿਲਕੁਲ,
0: ਪਰ ਇਰਾਦੇ ਦੇ ਵਿੱਚ ਮਜ਼ਬੂਤੀ ਜ਼ਰੂਰ ਹੋਣੀ। ਜੇ ਇਰਾਦਾ ਤੁਹਾਡਾ ਡੋਲ ਗਿਆ ਫਿਰ ਤਾਂ ਸਮਝ ਲਓ ਵੀ ਤੁਹਾਡਾ ਸਾਰਾ ਕੁਛ ਬੋਲ ਗਿਆ।
1: ਸਹੀ ਗੱਲ ਹੈ,
0: ਹੈ ਕਿ ਨਹੀਂ? ਇਰਾਦੇ ਦੇ ਵਿੱਚ ਪਰਪੱਕਤਾ ਹੈ ਤੇ ਫਿਰ ਕੋਸ਼ਿਸ਼ ਜਦੋਂ ਤੁਸੀਂ ਕਰਦੇ ਰਹਿੰਦੇ ਹੋ, ਯਤਨ ਆਪਣੇ ਜਿਹੜੇ ਹੈ ਤੁਹਾਡੇ ਰੰਭੇ ਹੈ, ਲਗਾਤਾਰ ਉਹਨਾਂ ਨੂੰ ਕੋਸ਼ਿਸ਼ ਦੇ ਨਾਲ ਅੱਗੇ ਅੱਗੇ ਅੱਗੇ ਚੱਲਦੇ ਰਹੋ, ਤੇ ਕਿਤੇ ਨਾ ਕਿਤੇ ਜਾ ਕੇ ਸ਼ਿੰਗਾਰਾ ਸਿੰਘ ਜੀ ਹਰ ਬੰਦੇ ਨੂੰ ਮੰਜ਼ਿਲ ਮਿਲਦੀ ਹੈ ਜਿਹਨੇ ਕੋਸ਼ਿਸ਼ ਕੀਤੀ ਨਹੀਂ, ਤੇ ਉਹਦੇ ਲਈ ਕੋਈ ਮੰਜ਼ਿਲ ਨਹੀਂ ਤੇ ਉਹਦੇ ਲਈ ਕੋਈ ਮੁਕਾਮ ਨਹੀਂ।
1: ਦੇਖੋ ਇਹ ਜੀਵਨ ਇੱਕ ਕਰਮ ਕਰਨ ਦਾ ਆ,
0: ਕਰਮ
1: ਕਰਾਂਗੇ ਤਾਂ ਫਲ ਆਪਾਂ ਹੀ ਪ੍ਰਮਾਤਮਾ ਨੂੰ ਦੇ ਦੇਣਾ
0: ਜੀ।
1: ਸਬਰ ਰੱਖੋ,
0: ਸਬਰ ਰੱਖੋ, ਸਬਰ ਦਾ ਫਲ ਮਿੱਠਾ ਹੁੰਦਾ।
1: ਸਹੀ ਗੱਲ,
0: ਦੋ ਕੁ ਬੋਲ ਗਾਉਣ ਦੇ ਲਓ।

0: ਲੜੀਵਾਰ ਨਾਟਕ ਹੋਇਆ ਦੇਸ ਪਰਾਇਆ ਦੀ 5ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸਾਨ ਸਰੂਪ ਸਿੰਘ ਦੇ ਦੋਵੇਂ ਪੁੱਤਰ ਨਸ਼ਈ ਹੋ ਜਾਂਦੇ ਨੇ। ਉਹਨਾਂ ਵਿੱਚੋਂ ਵੱਡੇ ਪੁੱਤਰ ਸੁਖਜੀਵਨ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ। ਉਸਦਾ ਛੋਟਾ ਪੁੱਤਰ ਕਰਮਪ੍ਰੀਤ ਨਸ਼ੇ ਦੇ ਸੰਬੰਧ ਵਿੱਚ ਆਪਣਾ ਖੂਨ ਤਬਦੀਲ ਕਰਾ ਕੇ ਹਸਪਤਾਲੋਂ ਮੁੜਿਆ ਹੈ। ਸੁਖਜੀਵਨ ਦੀ ਪਤਨੀ ਨਰਿੰਦਰ ਕੌਰ ਕਰਮਪ੍ਰੀਤ ਦੇ ਲੜ ਲਾ ਦਿੱਤੀ ਜਾਂਦੀ ਹੈ।
1: ਓ ਮਹਾਰਾਜ, ਆ ਬੰਨੇ ਤੁਹਾਡੇ ਅੱਗੇ ਹੱਥ, ਤੁਸੀਂ ਤਾਂ ਬਸ ਹੀ ਕਰੋ। ਤੱਤੇ ਪਾਣੀ ਨਾਲ ਵੀ ਘਰ ਜਲਦੇ ਹੁੰਦੇ ਆ ਭਲਾ, ਮੁੰਡੇ ਨੂੰ ਖੇਲੇ ਪਿਆ ਰਹਿਣ ਦਿਓ। ਜੇ ਨੂੰਹ ਦੇ ਕੰਨ ਬਲੇਲ ਪੈ ਗਈ ਨਾ, ਉਹਦੀ ਮਾਰੀ ਭੁੱਬ ਉਸੇ ਟਾਈਮ ਜੱਲਣਪੁਰ ਜਾ ਵੱਜਣੀ ਆ, ਤੇ ਉਹਦੇ ਪੇਕਿਆਂ ਨੇ ਦੂਹ ਦੂਹ ਚੜ ਕੇ ਆ ਜਾਣਾ। ਚੰਗੀ ਭਲੀ ਟੱਕੀ ਰਿੱਝੀ ਜਾਂਦੀ ਹੈ, ਰਿੱਝੀ ਜਾਣ ਦੇ।
2: ਮੈਂ ਵੀ ਨਿਆਣੀ ਨਹੀਂ ਹੈ ਨੂੰ ਰਾਣੀਏ, ਆ ਮੇਰਾ ਝਾਟਾ ਵੀ ਧੁੱਪ ਨਾਲ ਚਿੱਟਾ ਨਹੀਂ ਹੋਇਆ। ਢਿੱਡੋ ਜੰਮਿਆਂ ਦੇ ਚਾਲਿਆਂ ਤੋਂ ਕਿਹੜੀ ਮਾਂ ਜਾਣੂ ਨਹੀਂ ਹੁੰਦੀ। ਮੈਂ ਤੇਰੇ ਡੈਡੀ ਨੂੰ ਆਹੀ ਸਮਝਾਉਂਦੀ ਸੀ ਵੀ ਝੱਜੂ ਪਾਇਆ ਕੋਈ ਫਾਇਦਾ ਨਹੀਂ ਹੋਣਾ, ਲੋਕ ਹੀ ਤਮਾਸ਼ਾ ਵੇਖਣਗੇ, ਨੂੰਹ ਪੁੱਤ ਦੀ ਘਰ ਗ੍ਰਸਤੀ ਗ੍ਰਹਿਣੀ ਜਾਊਗੀ। ਦੇਖ ਨਰਿੰਦਰ, ਐਬੀ ਕਬਾਬੀ ਬੰਦੇ ਨੂੰ ਉਹਦੀ ਮਾਂ ਵਡਿਆ ਪੁਚਕਾਰ ਲਵੇ ਚਾਹੇ ਉਹਦੀ ਘਰ ਵਾਲੀ, ਉਹ ਨਰਮੀ ਨਾਲ ਹੀ ਲੀਹ ਸਿਰਾਉਂਦੇ ਨੇ, ਗਰਮੀ ਨਾਲ ਗੱਲ ਹੋਰ ਵਿਗੜੂਗੀ।

0: ਬਈ ਰਾਤੀ ਮੈਨੂੰ ਪੰਜਾਬ 'ਚ ਬਹੁਤ ਵੱਡੀ ਤਬਦੀਲੀ ਹੋ ਜਾਣ ਦਾ ਸੁਪਨਾ ਆਇਆ ਸਰਦਾਰ ਸਰੂਪ ਸਿੰਘ। ਮੈਂ ਸੁਪਨੇ 'ਚ ਕੀ ਦੇਖਦਾ ਬਈ?
1: ਟੇਲਰ ਮਾਸਟਰ ਜੀ, ਹੁਣ ਫਿਕਸੋ ਲਾ ਕੇ ਟਿਕਾਣੇ ਸਿਰ ਬਿਠਾਈ ਹੋਈ ਦਾੜੀ 'ਤੇ ਹੱਥ ਫੇਰਨਾ ਛੱਡੋ ਅਤੇ ਇਹ ਦੱਸੋ ਕਿ ਸੁਪਨੇ 'ਚ ਤੁਸੀਂ ਪੰਜਾਬ 'ਚ ਕੀ ਤਬਦੀਲੀ ਦੇਖੀ।
0: ਆਹੋ ਆਹੋ, ਉਹ ਇਹੀ ਬਈ ਬਈ, ਝਾਕਾ ਬੜਾ ਅਜੀਬ ਦੇਖਿਆ ਸੀ। ਮੈਂ ਜਾਣੀ ਕਿਸੇ ਸਕੀਰੀ ਤੋਂ ਆਇਆ ਸੂਏ ਸੂਏ ਬਈ। ਆਪਣੇ ਪੁਲ 'ਤੇ ਆ ਕੇ ਪਿੰਡ ਵੱਲ ਨੂੰ ਮੁੜਿਆ ਤਾਂ ਸੂਏ ਦੇ ਕੰਢੇ ਆ ਜਿੱਥੇ ਕ੍ਰਿਸ਼ਨ ਸਪੀਕਰਾਂ ਆਲੇ ਦੇ ਲਾਏ ਹੋਏ ਆ ਬ੍ਰਿਸ਼ ਹੇਠਾਂ ਚੌਂਤੜੇ ਉੱਤੇ ਆਪਣੀ ਢਾਣੀ ਆ ਤਾਸ਼ ਕੁੱਟਦੀ ਰਹਿੰਦੀ ਆ, ਉਸੇ ਥਾਂ 'ਤੇ ਮੈਂ ਹੋਰ ਹੀ ਝਾਕੀ ਦੇਖੀ ਬਈ। ਬਈ ਝਾਕੀ ਕੀ ਦੇਖੀ, ਝਾਕੀ ਦੇਖ ਕੇ ਤਾਂ ਮੇਰੀ ਤਾਂ ਹੈਰਾਨੀ ਦੀ ਕੋਈ ਹੱਦ ਹੀ ਨਹੀਂ ਰਹੀ ਬਈ। ਉੱਥੇ ਸਫੈਦ ਦੁਪੱਟਿਆਂ ਆਲੇ ਸਫਾ ਝੱਟ ਬੰਦੇ ਹੀ ਬੰਦੇ, ਇਹ ਮੇਰੇ ਸੁਪਨੇ ਦੀ ਗੱਲ ਹੈ, ਉੱਥੇ ਆਪਣੇ ਵਰਗਾ ਕੋਈ ਦਿਖਦਾ ਹੀ ਨਹੀਂ ਸੀ।
2: ਉਹ ਲੀੜੇ ਦਿਆ ਮਾਸਟਰਾ, ਤੂੰ ਪੱਕੀ ਵੱਟੋ ਦੂਰੋਂ ਖਰੜ ਤੋਂ ਆਇਆ ਹੋਏਗਾ, ਜਿੱਥੇ ਤੂੰ ਕਹਿੰਦਾ ਹੁੰਦਾ ਬਈ ਬਚਪਨ ਤੋਂ ਆਪਣੇ ਮਾਮੇ ਤੋਂ ਕੰਮ ਸਿੱਖਦਾ ਰਿਹਾ।
1: ਮਾਮਲੀ ਸਿਆਂ, ਵਿਚਾਲਿਆਂ ਨਾ ਟੋਕ, ਸੁਪਨਾ ਪੂਰਾ ਸੁਣ ਕੇ ਫਿਰ ਹੀ ਆਪਣੀ ਰਾਏ ਦਿਓ।
0: ਕਿਸ ਕੇ ਜਾਣਾ ਹੈ, ਇੱਕ ਜਾਣੇ ਨੇ ਮੈਨੂੰ ਪੁੱਛਿਆ।
1: ਅੱਛਾ, ਫਿਰ ਤੁਸੀਂ ਕੀ ਕਿਹਾ ਟੇਲਰ ਮਾਸਟਰ 'ਚ?
0: ਬਈ ਇਹ ਮੇਰਾ ਪਿੰਡ ਹੈ ਯਾਰ, ਮੈਂ ਕਿਸ ਕੇ ਜਾਣਾ ਹੈ।
1: ਅੱਛਾ, ਫਿਰ
0: ਉਸਨੇ ਕਿਹਾ ਵੋ ਸਰਪੰਚ ਸਾਹਿਬ ਬੈਠੇ ਹੈ, ਸਬੂਤ ਮੰਗਤਾ। ਫਿਰ ਮੈਂ ਸੂਏ ਦੇ ਪੁਲ ਉੱਤੇ ਪੰਜਾਬੀ 'ਚ ਲਿਖੇ ਹੋਏ ਪਿੰਡ ਦੇ ਨਾਂ ਵੱਲ ਇਸ਼ਾਰਾ ਕੀਤਾ ਤਾਂ ਉਹ ਕਹਿੰਦਾ ਅਰੇ ਕਹਾਂ ਜਾਏਗਾ, ਆਪਣੇ ਘਰ ਜਾਊਂਗਾ, ਹੋਰ ਕਿੱਥੇ ਜਾਣਾ। ਚਲੋ ਜੀ, ਉਹਨਾਂ ਨੇ ਗਾਂ ਜਾਣ ਲੈ ਦਿੱਤਾ ਮੈਨੂੰ। ਲਓ ਜੀ ਸਰਦਾਰ ਸਰੂਪ ਸਿੰਘ ਜੀ, ਮੈਂ ਅੰਦਰਲੀ ਗਲੀ ਪੈ ਗਿਆ, ਉੱਥੇ ਵੀ ਉਹਨਾਂ ਕੋਣ ਮੋਣ ਬੰਦਿਆਂ ਦੀ ਬੜੀ ਭਰਮਾਰ।
1: ਅੱਛਾ, ਫਿਰ ਕੀ ਹੋਇਆ? ਭਲਾ
0: ਹੋਣਾ ਕੀ ਸੀ ਬਈ? ਮੈਨੂੰ ਇਹੀ ਲੱਗੀ ਜਾਵੇ ਬਈ ਇਸ ਪਿੰਡ 'ਚ ਬੱਚੀ ਦਾੜੀ ਵਾਲਾ ਮੈਂ ਇਕੱਲੇ ਹੀ ਹਾਂ। ਫਿਰ ਮੈਂ ਗੋਰੇ ਖੂਹ ਵਾਲੀ ਗਲੀ ਲੰਘ ਕੇ ਤੁਹਾਡੇ ਯਾਨੀ ਸਰੂਪ ਸਿੰਘ ਹੋਣਾ ਦੇ ਖੂਹ ਵੱਲ ਨੂੰ ਫਿਰਨੀ ਪੈ।

0: गया।
1: ਵੀ ਮੈਂ ਉੱਥੇ ਕੀ ਦੇਖਦਾ, ਬੜੇ ਬੜੇ ਟਰੈਕਟਰ ਦੜ ਦੜ ਕਰਦੇ ਆ ਤੇ ਉਹਨਾਂ ਉੱਤੇ ਚਿੱਟੇ ਪਟਕਿਆਂ ਵਾਲੇ ਮੋਨੇ ਕੋਨੇ ਬੰਦੇ ਚੜਿਆ। ਉਹ ਮੇਰੇ ਅੱਗੋਂ ਖੇਤਾਲ ਨੂੰ ਝਾਈ ਜਾਣ ਬਈ, ਜਾਣੀ ਆਪਣਾ ਜਾਣੂ ਪਛਾਣੂ ਮੈਨੂੰ ਉੱਥੇ ਕੋਈ ਨਹੀਂ ਦਿਸਿਆ। ਇਹ ਝਾਕੀ ਇੱਥੇ ਹੀ ਖਤਮ।
2: ਆਪਣੇ ਮਾਸਟਰ ਜੀ ਗਾਂ ਵੀ ਹੈ ਜਾਂ?
1: ਮੈਂ ਜਾਣੀ ਬੱਸ ਅੱਡਿਓ ਬੱਸ ਫੜ ਕੇ ਸਿੱਧਾ ਕਿਸੇ ਹੋਰ ਪਾਸੇ ਨੂੰ ਚੜ ਗਿਆ, ਫਿਰ ਹੋਰ ਝਲਕੀ ਦੇਖੀ। ਉਹ ਵੀ ਸੁਣਾਵਾਂ ਕਿ
2: ਸੁਣਾਣੀ ਤਾਂ ਉਹ ਵੀ ਪਊਗੀ ਮਾਸਟਰ ਜੀ, ਤਾਂ ਹੀ ਕੋਈ ਨਤੀਜਾ ਨਿਕਲੂ। ਦੱਸੋ।
1: ਮੈਂ ਜਾਣੀ ਕਿਸੇ ਗੁਰੂ ਘਰ ਅੱਗੇ ਖੜਾ, ਸ਼ਾਇਦ ਫਤਿਹਗੜ੍ਹ ਸਾਹਿਬ ਹੀ ਹੋਵੇ। ਗੁਰੂ ਘਰ ਦੇ ਗੇਟ ਉੱਪਰ ਹਿੰਦੀ 'ਚ ਸਰਬ ਭਾਰਤੀ ਗੁਰਦੁਆਰਾ ਬੋਰਡ ਲਿਖਿਆ ਹੋਇਆ ਸੀ। ਮੈਂ ਹੱਕਾ ਬੱਕਾ ਹੋਇਆ ਇੱਧਰ ਉੱਧਰ ਝਾਕਣ ਲੱਗਾ, ਇਹਨਾਂ 'ਚ ਬਰਸ਼ੇ ਵਾਲਾ ਮੇਰੇ ਕੋਲ ਆਇਆ।
2: ਫਿਰ ਕੀ ਹੋਇਆ ਮਾਸਟਰ ਜੀ?
1: ਉਸਦਾ ਸਵਾਲ ਸੁਣ ਕੇ ਉਹ ਬਈ ਮੈਂ ਤਾਂ ਬੇਹੋਸ਼ ਹੋ ਕੇ ਟਿੱਗਣ ਹੀ ਵਾਲਾ ਸੀ।
2: ਇਹੋ ਜਿਹੀ ਕੀ ਗੱਲ ਪੁੱਛ ਲਈ ਉਸ ਬਰਸ਼ੇ ਵਾਲੇ ਨੇ?
1: ਉਹ ਬਰਸ਼ਾ ਫਰਸ਼ ਉੱਤੇ ਠਕੋਰ ਕੇ ਇੱਦਾਂ ਬੋਲਿਆ, ਕੀ ਬਾਤ ਹੈ,

0: ਲੱਗ ਜਾਈ।
1: ਮੈਂ ਮੇਜਰ ਮੱਖਣ ਸਿੰਘ ਨਾਲ ਗੱਲ ਕਰਦਾ, ਸ਼ਾਇਦ ਕੋਈ ਹੀਲਾ ਵਸੀਲਾ ਬਣ ਜਾਏ।
2: ਨਹੀਂ ਡੈਡੀ, ਤੁਸੀਂ ਨਸ਼ੇ ਵਾਲੇ ਪਾਸਿਓਂ ਤੋਂ ਬੇਫਿਕਰ ਹੋ ਜਾਓ।
1: ਮੇਜਰ ਸਾਹਿਬ, 4 ਮਹੀਨੇ ਹੋ ਚੱਲੇ ਆ ਮੁੰਡੇ ਨੂੰ ਭਰਤੀ ਲਈ ਟੈਸਟ ਦਿੰਦੇ ਨੂੰ, ਹਰ ਵਾਰ ਕੋਈ ਨਾ ਕੋਈ ਨਵਾਂ ਨੁਕਸ ਕੱਢ ਕੇ ਘਰ ਨੂੰ ਮੋੜ ਦਿੰਦੇ।
3: ਕੋਈ ਬਾਤ ਨਹੀਂ ਸਰਦਾਰ ਸਰੂਪ ਸਿੰਘ, ਮੈਂ ਅਗਲੀ ਵਾਰ ਲੜਕੇ ਕੇ ਸਾਥ ਹੀ ਜਾਊਂਗਾ ਔਰ ਪਰਸਨਲੀ ਚੈੱਕ ਕਰੂੰਗਾ ਕਿ ਕਿਆ ਬਾਤ ਹੈ, ਗੜਬੜ ਕਹਾਂ ਹੋ ਰਹੀ ਹੈ। ਆਪ ਫਿਕਰ ਨਾ ਕਰੇਂ, ਮੈਂ ਇਹ ਵੀ ਦੇਖੂੰਗਾ ਕਿ ਭਰਤੀ ਸਟਾਫ ਮੈਂ ਮੁਝੇ ਕੋਈ ਮੇਰਾ ਚੇਲਾ ਬਾਲਕ ਮਿਲ ਜਾਏ ਤੋ ਮੈਂ ਜ਼ਰੂਰ ਬਾਤ ਕਰੂੰਗਾ। ਮੈਨੇ ਕਈਓ ਕੋ ਲੈਫਟੀਨੈਂਟ ਕੀ ਟ੍ਰੇਨਿੰਗ ਦਿਲਾ ਕੇ ਸਟਾਰ ਲਗਵਾਏ ਹੋਏ ਹੈ ਸਰੂਪ ਸਿੰਘ ਜੀ, ਹੋ ਜਾਏਗਾ ਆਪਕਾ ਕਾਮ, ਕੋਈ ਬਾਤ ਨਹੀਂ। ਹਾਂ, ਇੱਕ ਬਾਤ ਔਰ, ਲੜਕੇ ਕੋ ਮੇਰੀ ਤਰਫ ਸੇ ਬੋਲਨਾ ਕਿ ਵੋ ਐਕਸਰਸਾਈਜ਼ ਕਰਨਾ ਜਾਰੀ ਰੱਖੇ, ਠੀਕ ਹੈ?
1: ਠੀਕ ਹੈ ਜੀ, ਇਸ ਬਾਤ ਕਾ ਧਿਆਨ ਮੈਂ ਵੀ ਰੱਖੂੰਗਾ। ਚੰਗਾ ਜੀ, ਹੁਣ ਇਜਾਜ਼ਤ ਦਿਓ।

0: ਕੇ ਭੇਜਿਆ ਸੀ ਸਮਰਾਲੇ। ਉੱਥੇ ਵੈਲਡਿੰਗ ਨੂੰ ਹੱਥ ਲਾਇਆ ਖਰੇ ਨਹੀਂ, ਕੁਸੰਗਤ ਨੇ ਫੇਰ ਪਾਤਾ ਨਸ਼ੇ ਦੇ ਰਾਹ। ਹੁਣ ਇਹਦੀ ਖਾਤਰ ਕਿਹੜੇ ਖੋਜ ਛਾਲ ਮਾਰਦੇ?
1: ਗਾੜੀ ਕਾਂਟੇ ਸੇ ਆਪਣਾ ਰਾਸਤਾ ਬਦਲਤੀ ਹੈ ਨਾ ਸਰੂਪ ਸਿੰਘ, ਉਸੀ ਤਰ੍ਹਾਂ ਇਸੇ ਡਰੱਗਸ ਕੇ ਰਾਸਤੇ ਸੇ ਨਿਕਾਲਨਾ ਹੈ ਔਰ ਅੱਛੇ ਰਾਸਤੇ ਪਰ ਡਾਲਨਾ ਹੈ। ਕਿਆ ਕਹਤੇ? ਦੇਖੋ ਸਰੂਪ ਸਿੰਘ, ਫੌਜ ਕੇ ਡਾਕਟਰ ਨੇ ਮੁਝੇ ਅਲਗ ਸੇ ਬਤਾਇਆ ਥਾ ਕਿ ਕਰਮਪ੍ਰੀਤ ਅਭੀ ਕੱਚਾ ਨਸ਼ੇੜੀ ਹੀ ਹੈ, ਅਬ ਆਪ ਔਰ ਹਮਨੇ ਮਿਲਕਰ ਉਸੇ ਪੱਕਾ ਨਸ਼ੇੜੀ ਬਣਨੇ ਸੇ ਬਚਾਨਾ ਹੈ। ਕਿਆ ਕਹਤੇ ਹੋ? ਯਹ ਕਾਮ ਹਮੇ ਘਰ ਕੇ ਅੰਦਰ ਸੇ ਸ਼ੁਰੂ ਕਰਨਾ ਹੋਗਾ।
0: ਕਰਕੇ ਅੰਦਰ ਸੇ? ਮੈਂ ਕੁਛ ਸਮਝਾ ਨਹੀਂ ਮੇਜਰ ਸਾਹਿਬ।
1: ਮੈਨੇ ਸੁਣਾ ਹੈ ਕਿ ਆਪਨੇ ਆਪਣੀ ਬੇਵਾ ਹੋ ਗਈ ਬਹੂ ਕਾ ਰਿਸ਼ਤਾ ਆਪਣੇ ਛੋਟੇ ਬੇਟੇ ਸੇ ਬਣਾਨੇ ਕਾ ਫੈਸਲਾ ਕੀਆ।
0: ਜੀ ਜੀ।
1: ਅਬ ਆਪ ਆਪਣੀ ਪਤਨੀ ਕੇ ਜ਼ਰੀਏ ਆਪਣੀ ਬਹੂ ਕੋ ਇਸ ਬਾਤ ਕੇ ਲੀਏ ਮਨਾਈਏ ਕਿ ਵੋ ਕਰਮਪ੍ਰੀਤ ਕੋ ਆਪਣੇ ਚਾਰਮ ਸੇ ਰਿਝਾਏ। ਆਪ ਸਮਝ ਰਹੇ ਹੈ ਨਾ ਕਿ ਮੈਂ ਕਿਆ ਕਹਿ ਰਹਾ ਹੂੰ ਸਰੂਪ ਸਿੰਘ? ਕਿਆ ਕਹਤੇ ਹੋ?
0: ਜੀ ਮੇਜਰ ਸਾਹਿਬ, ਮੈਂ ਸਮਝ ਰਿਹਾ।
1: ਹਾਂ, ਇਸ ਜਾਮ ਮੇਂ ਬਹੁਤ ਤਾਕਤ ਹੋਤੀ ਹੈ, ਇਸਕੇ ਜ਼ਰੀਏ ਮਰਦ ਸੇ ਨਸ਼ਾ ਛੁਡਾਨਾ ਤੋ ਕਿਆ ਕੁਛ ਵੀ ਕਰਾਇਆ ਜਾ ਸਕਤਾ ਹੈ, ਕੁਛ ਵੀ। ਕਿਆ ਕਹਤੇ ਹੋ?
0: ਕਹਿਣਾ ਤੋ ਬਸ ਆਪਣੀ ਪਤਨੀ ਕੋ ਹੀ ਹੈ ਜੀ, ਵਹੀ ਕਹੇਗੀ ਆ ਕੇ।
2: ਸੁਖਜੀਵਨ ਦੀ ਵਿਧਵਾ ਨਰਿੰਦਰ ਕੌਰ ਕਰਮਪ੍ਰੀਤ ਯਾਨੀ ਕਰਮੇ ਦੇ ਸਿਰ ਧਰ ਦਿੱਤੀ ਗਈ। ਉਸਨੇ ਵੀ ਕਰਮੇ ਨੂੰ ਆਪਣਾ ਪਤੀ ਮੰਨ ਲਿਆ। ਉਹ ਸੁਖਜੀਵਨ ਦੇ ਪੁੱਤਰ ਇਸ਼ਪ੍ਰੀਤ ਨੂੰ ਵੀ ਕਰਮੇ ਨੂੰ ਚਾਚਾ ਕਹਿਣ ਦੀ ਥਾਂ ਡੈਡੀ ਕਹਿਣ ਲਈ ਪ੍ਰੇਰਨ ਲੱਗ ਪਈ। ਕੁਝ ਮਹੀਨੇ ਕਰਮੇ ਨੇ ਸ਼ਾਮਾਂ ਨੂੰ ਇੱਕ ਦੋ ਪੈਗ ਸ਼ਰਾਬ ਪੀ ਕੇ ਰਾਤਾਂ ਲੰਘਾਉਣ ਦੇ ਹੀਲੇ ਕੀਤੇ। ਨਰਿੰਦਰ ਕੌਰ ਨੇ ਵੀ ਮਨਜੀਤ ਕੌਰ ਰਾਹੀਂ ਉਸ ਕੋਲ ਪੁੱਜੀਆਂ ਮੇਜਰ ਮੱਖਣ ਸਿੰਘ ਦੀਆਂ ਹਦਾਇਤਾਂ ਉੱਤੇ ਅਮਲ ਕਰਦਿਆਂ ਕਰਮੇ ਨੂੰ ਪਤਨੀ ਸੁੱਖ ਦੇ ਕੇ ਮਾਰੂ ਨਸ਼ਿਆਂ ਤੋਂ ਵਰਜਣਾ ਸ਼ੁਰੂ ਕਰ ਦਿੱਤਾ। ਉੱਦਾਂ ਨਰਿੰਦਰ ਕੌਰ ਦੇ ਇਹ ਹੀਲੇ ਬਹੁਤਾ ਚਿਰ ਕਾਮਯਾਬ ਨਹੀਂ ਹੋਏ।
3: ਉਹ ਬਿੱਲੂ ਹੈਗਾ ਪੂਰਾ ਮਾਲ ਤਾਂ ਕੱਢ ਯਾਰ।
4: ਹੋਏ, ਮਾਲ ਦਾ ਕੀ ਘਾਟਾ ਹੈ, ਪਰ ਪਹਿਲਾਂ ਰੈਗੂਲਰ ਕਸਟਮਰਾਂ ਨੂੰ ਮਿਲਦਾ।
3: ਅੱਛਾ ਜੀ, ਰੈਗੂਲਰ ਕਸਟਮਰਾਂ ਨੂੰ।

0: ਤੁਸੀਂ ਸੁਣ ਰਹੇ ਸੀ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 6ਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ। ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਦਲਜਿੰਦਰ ਸਿੰਘ, ਪ੍ਰਵਾਸ ਪੰਡਿਤ, ਜਸਵੀਰ ਸਿੰਘ, ਅਮਨਪ੍ਰੀਤ ਕੌਰ, ਦਿਨੇਸ਼ ਕੁਮਾਰ, ਸੁਖਵਿੰਦਰ ਕੌਰ, ਮਨਜੀਤ ਕੌਰ, ਗੁਰਵਿੰਦਰ ਸਿੰਘ, ਰੇਸ਼ਮ ਕਲੇਰ, ਸੁਖਦੀਪ ਸਿੰਘ ਨਾਗਰਾ ਤੇ ਸੁਰਿੰਦਰ ਕੌਰ। ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ।
1: ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
0: ਦੋ ਕਬੂਲ ਗਾਉਣ ਦੇ ਲਾਉਂਦੇ ਆ,
2: ਲਾ ਦਿਓ ਜੀ।

0: ਹਾਂ ਜੀ ਸ਼ਿੰਗਾਰਾ ਸਿੰਘ ਜੀ, ਆੜੂ ਤੇ ਆਲੂਚੇ ਦੀ ਤੁੜਾਈ ਜਿਹੜੀ ਹੈ
1: ਜੀ,
0: ਇਹ ਫਸਲ ਦੀ ਮੰਡੀਕਾਰੀ ਤੇ ਪ੍ਰਭਾਵ ਪਾਉਂਦੀ ਹੈ?
1: ਪਾਉਂਦੀ ਹੈ ਜੀ।
0: ਸੋ ਇਸ ਕਰਕੇ ਇਹਦੀ ਤੁੜਾਈ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ
1: ਜੀ।
0: ਡਾਕਟਰ ਸੁਖਜੀਤ ਕੌਰ ਜਵੰਦਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ।
2: ਹਾਂਜੀ, ਇੱਕ ਕਾਮਯਾਬ ਬਾਗਬਾਨ ਹੋਣ ਲਈ ਸਾਨੂੰ ਫਲ ਦੇ ਬੂਟੇ ਲਾਉਣ ਤੋਂ ਲੈ ਕੇ ਫਲ ਦੀ ਤੁੜਾਈ ਤੱਕ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਬਾਗਬਾਨ ਵੀਰ ਨੇ ਉਹ ਆੜੂ ਅਤੇ ਆਲੂਚੇ ਦੇ ਬੂਟੇ ਲਾ ਲੈਂਦੇ ਨੇ, ਪਰ ਉਹਨਾਂ ਨੂੰ ਸਹੀ ਅਵਸਥਾ ਅਤੇ ਬੂਟਿਆਂ ਫਲਾਂ ਨੂੰ ਤੋੜਨ ਦਾ ਨਹੀਂ ਪਤਾ ਹੁੰਦਾ ਕਿ ਕਿਸ ਅਸੀਂ ਉਹਨਾਂ ਨੂੰ ਸਟੇਜ 'ਤੇ ਤੋੜਨਾ ਹੈਗਾ ਜਾਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਤੋੜਨਾ ਹੈ। ਸੋ ਇਸ ਦੇ ਲਈ ਸਾਨੂੰ ਇਹਨਾਂ ਦੀ ਮੁੱਢਲੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕਰੀਏ, ਜੇ ਸਭ ਤੋਂ ਪਹਿਲਾਂ ਅਸੀਂ ਆੜੂ ਦੀ ਗੱਲ ਕਰੀਏ ਤਾਂ ਆੜੂ ਦੇ ਵਿੱਚ ਸਾਡਾ ਜਿਹੜਾ ਪੱਕਣ ਦਾ ਸਮਾਂ ਹੈਗਾ ਉਹ ਤਕਰੀਬਨ ਸਾਡੇ ਜਿਹੜੇ ਸਾਡੀਆਂ ਜਿਹੜੀਆਂ ਵਰਾਇਟੀਆਂ ਪੰਜਾਬ ਦੇ ਵਿੱਚ ਲਾਈਆਂ ਜਾਂਦੀਆਂ ਨੇ ਉਹ ਸਾਡੀਆਂ ਅਪ੍ਰੈਲ ਦੇ ਅਖੀਰ ਤੋਂ ਲੈ ਕੇ ਮਈ ਦੇ ਪਹਿਲੇ 10 ਦਿਨ ਤੱਕ ਪੱਕ ਕੇ ਤਿਆਰ ਹੋ ਜਾਂਦੀਆਂ ਨੇ। ਸੋ ਜਦੋਂ ਵੀ ਇਹਨਾਂ ਨੂੰ ਤੋੜਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਦੇ ਜਿਹੜਾ ਰੰਗ ਹੈ, ਰੰਗ ਵੱਲ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਦਾ ਜਿਹੜਾ ਰੰਗ ਹੈਗਾ ਉਹ ਪੂਰਾ ਬਣ ਗਿਆ ਹੋਵੇ, ਕਿਉਂਕਿ ਜਦੋਂ ਕੋਈ ਵੀ ਵਰਾਇਟੀ ਪੱਕਣੀ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਉਹ ਆਪਣਾ ਜਿਹੜਾ ਇੱਕ ਵਰਾਇਟੀ ਦਾ ਸਪੈਸੀਫਿਕ ਰੰਗ ਹੁੰਦਾ ਉਹ ਅਖਤਿਆਰ ਕਰ ਲੈਂਦੀ ਹੈ। ਸੋ ਜਦੋਂ ਉਹਦਾ ਪੂਰਾ ਜਿਹੜਾ ਰੰਗ ਬਣ ਜਾਵੇ ਉਦੋਂ ਹੀ ਤੋੜਨਾ ਚਾਹੀਦਾ। ਇਸੇ ਤਰ੍ਹਾਂ ਜਿਹੜਾ ਸਾਡਾ ਆਲੂਚਾ ਹੈਗਾ, ਆਲੂਚੇ ਦੇ ਵਿੱਚ ਵੀ ਜਿਹੜਾ ਰੰਗ ਹੁੰਦਾ ਉਹ ਹਰੇ ਤੋਂ ਪਿੰਕ ਜਾਂ ਤੁਸੀਂ ਕਹਿ ਲਓ ਕਿ ਉਹਨੇ ਪੂਰੇ ਪੂਰਾ ਲਾਲ ਹੋ ਜਾਂਦਾ ਵਰਾਇਟੀ ਦੇ ਤੌਰ 'ਤੇ, ਜਿਸ ਤਰ੍ਹਾਂ ਸਾਡੀ ਸਤਲੁਜ ਪਰਪਲ ਵਰਾਇਟੀ ਹੈ ਉਹਦੇ ਵਿੱਚ ਗੂੜਾ ਨਾਭੀ ਰੰਗ ਦਾ ਰੰਗ ਬਣ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੇ ਰੰਗ ਹੈਗੇ ਆ ਵਰਾਇਟੀਆਂ ਜਦੋਂ ਬਦਲ ਲੈਂਦੀਆਂ ਨੇ ਤਾਂ ਸਾਨੂੰ ਇੱਕ ਤਰ੍ਹਾਂ ਦੇ ਸੰਕੇਤ ਮਿਲ ਜਾਂਦੇ ਆ ਕਿ ਜਿਹੜੀ ਵਰਾਇਟੀ ਹੈਗੀ ਆ ਉਹ ਪੱਕਣੀ ਸ਼ੁਰੂ ਹੋ ਗਈ ਹੈ ਜਾਂ ਤੋੜਨ ਲਈ ਤਿਆਰ ਹੋ ਗਈ ਹੈ। ਬਾਕੀ ਜਿੱਥੋਂ ਤੱਕ ਜਿਹੜਾ ਫਲ ਨੂੰ ਤੋੜਨ ਦਾ ਸਵਾਲ ਹੈਗਾ ਉਹ ਸਾਡਾ ਡਿਪੈਂਡ ਕਰਦਾ ਹੈਗਾ ਕਿ ਅਸੀਂ ਜਿਹੜਾ ਫਲ ਹੈਗਾ ਉਹਨੂੰ ਅਸੀਂ ਕਿਸ ਕੰਮ ਲਈ ਤੋੜ ਰਹੇ ਹਾਂ। ਅਸੀਂ ਉਹਨੂੰ ਸਟੋਰ ਕਰਨਾ, ਅਸੀਂ ਉਹਨੂੰ ਪ੍ਰੋਸੈਸਿੰਗ ਕਰਨੀ ਆ, ਜਾਂ ਅਸੀਂ ਉਹਦਾ ਤਾਜ਼ੇ ਫਲ ਦਾ ਮੰਡੀਕਰਨ ਕਰਨਾ ਹੈਗਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ਨੇ ਇਹ ਸਾਨੂੰ ਤੋੜਨ ਦੀ ਸਹੀ ਅਵਸਥਾ ਬਾਰੇ ਦੱਸਦੀਆਂ ਨੇ ਕਿ ਅਸੀਂ ਉਹਨੂੰ ਕਿਸ ਅਵਸਥਾ 'ਤੇ ਤੋੜਨਾ ਹੈਗਾ।
0: ਅੱਛਾ ਡਾਕਟਰ ਸਾਹਿਬ, ਦੂਜਾ ਸਵਾਲ ਇਹਦੇ ਨਾਲ ਜੁੜਿਆ ਇਹ ਆ ਜਾਂਦਾ ਹੈ ਕਿ ਹੁਣ ਢੰਗ ਤਰੀਕਾ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਹੁਣ ਤਾਂ ਬਾਗਬਾਨੀ ਦੇ ਵਿੱਚ ਬਹੁਤ ਸਾਰੀ ਕ੍ਰਾਂਤੀ ਆ ਗਈ ਹੈ, ਸਾਡੇ ਕੋਲ ਬਾਗਬਾਨੀ ਦੇ ਵਿੱਚ ਐਸੀਆਂ

0: ਮਸ਼ੀਨਾਂ ਸੰਦ ਐਸੇ ਆ ਗਏ ਹੈ ਕਿ ਪਹਿਲਾਂ ਅਸੀਂ ਡਾਹਣੀਆਂ ਵੀ ਖਰਾਬ ਕਰ ਲੈਂਦੇ ਸੀ, ਫਲ ਵੀ ਖਰਾਬ ਕਰ ਲੈਂਦੇ ਸੀ। ਹੁਣ ਇਹ ਕਿ ਧੁਣਾਈ ਦਾ ਜਿਹੜਾ ਸਹੀ ਢੰਗ ਤਰੀਕਾ ਕੀ ਹੈ ਕਿ ਸਾਡਾ ਜਿਹੜਾ ਫਲ ਅਸੀਂ ਤੋੜਿਆ ਹੈ ਉਹ ਖਰਾਬ ਨਾ ਹੋਵੇ, ਉਹਦੇ ਮੰਡੀਕਾਰੀ 'ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪਵੇ, ਉਹਦੀ ਅਸੀਂ ਕੀਮਤ ਸਹੀ ਵਸੂਲ ਕਰ ਸਕੀਏ, ਕੀ ਢੰਗ ਤਰੀਕਾ ਹੈ ਕਦੋਂ ਅਤੇ ਕਿਸ ਢੰਗ ਦੇ ਨਾਲ ਆਪਾਂ ਤੋੜਨਾ ਹੈ?
1: ਹਾਂਜੀ, ਜਦੋਂ ਅਸੀਂ ਫਲਾਂ ਦੇ ਤੋੜਨ ਦੇ ਢੰਗ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੀ ਗੱਲ ਇਹ ਆ ਜਾਂਦੀ ਹੈ ਕਿ ਫਲ ਨੂੰ ਅਸੀਂ ਕਿਸੇ ਔਜ਼ਾਰ ਦੇ ਨਾਲ, ਕਿਸੇ ਕੈਂਚੀ ਦੇ ਨਾਲ ਤੋੜਨਾ ਜਾਂ ਕਿਸੇ ਕਲਿੱਪਰ ਦੇ ਨਾਲ ਤੋੜਨਾ ਹੈਗਾ, ਕਿਉਂਕਿ ਸਾਡਾ ਆਮ ਤੌਰ 'ਤੇ ਜਿਹੜੇ ਸਾਡੇ ਬਾਗਬਾਨ ਨੇ ਉਹਨਾਂ ਦੇ ਵਿੱਚ ਇਹ ਇੱਕ ਪ੍ਰਚਲਿਤ ਹੈਗਾ ਕਿ ਜਿਹੜਾ ਫਲ ਹੈਗਾ ਉਹਨੂੰ ਖਿੱਚ ਕੇ ਤੋੜ ਲੈਂਦੇ ਹਾਂ। ਜਦੋਂ ਅਸੀਂ ਕਿਸੇ ਵੀ ਫਲ ਨੂੰ ਖਿੱਚ ਕੇ ਤੋੜਦੇ ਹਾਂ ਉਹਦੇ ਵਿੱਚ ਨਾਲ ਹੀ ਅਸੀਂ ਬੂਟੇ ਦਾ ਨੁਕਸਾਨ ਕਰਦੇ ਹਾਂ ਅਤੇ ਨਾਲ ਹੀ ਅਸੀਂ ਜਿਹੜਾ ਫਲ ਦਾ ਨੁਕਸਾਨ ਕਰਦੇ ਹਾਂ। ਸੋ ਜਦੋਂ ਵੀ ਅਸੀਂ, ਤੁਸੀਂ ਕਦੇ ਦੇਖਿਆ ਹੋਣਾ ਜਿਹੜਾ ਆਪਣਾ ਆੜੂ ਦੇ ਫਲ ਹੁੰਦੇ ਆ, ਆੜੂ ਦੇ ਫਲ ਦੇ ਉੱਪਰ ਬੜੀ ਬਰੀਕ ਜਿਹੀ ਛਿਲਕ ਹੁੰਦੀ ਹੈ ਜਿਹਨੂੰ ਅਸੀਂ ਖਾਣ ਤੋਂ ਪਹਿਲਾਂ ਉਤਾਰਦੇ ਨਹੀਂ ਅਤੇ ਉਸ ਅਸੀਂ ਉਹਨੂੰ ਛਿਲਕ ਸਣੇ ਖਾ ਲੈਂਦੇ ਹਾਂ। ਸੋ ਜੇ ਅਸੀਂ ਉਹਨੂੰ ਖਿੱਚ ਕੇ ਤੋੜਾਂਗੇ ਜਾਂ ਅਸੀਂ ਉਹਦੇ ਨਾਲ ਕੋਈ ਹੋਰ ਬਹੁਤ ਵੱਡੀ ਡੰਡੀ ਛੱਡ ਦਿਆਂਗੇ ਤਾਂ ਉਹ ਨਾਲ ਦੇ ਫਲਾਂ ਨੂੰ ਝਰੀਟ ਦੇਊਗੀ ਅਤੇ ਉਹਦੇ ਨਾਲ ਜਿਹੜੀ ਉਹਦੀ ਪਤਲੀ ਚਮੜੀ ਆ ਉਹ ਲਹਿ ਜਾਂਦੀ ਹੈ ਅਤੇ ਤੁਹਾਡੇ ਫਲ ਦੇ ਉੱਪਰ ਜ਼ਖਮ ਹੋ ਜਾਂਦੇ ਨੇ। ਸੋ ਜਦੋਂ ਵੀ ਤੁਸੀਂ ਫਲ ਨੂੰ ਤੋੜਨਾ, ਚਾਹੇ ਉਹ ਆੜੂ ਦਾ ਫਲ ਹੈ ਚਾਹੇ ਆਲੂਚੇ ਦਾ ਫਲ ਹੈ, ਸਭ ਤੋਂ ਪਹਿਲਾਂ ਅਸੀਂ ਉਹਨੂੰ ਇੱਕ ਕੈਂਚੀ ਦੇ ਨਾਲ ਤੋੜਨਾ ਹੈਗਾ। ਕੈਂਚੀ ਦੇ ਨਾਲ ਤੋੜਨ ਦਾ ਮਤਲਬ ਇਹ ਹੈ ਕਿ ਉਹਦੇ ਨਾਲ ਛੋਟੀ ਜਿਹੀ ਡੰਡੀ ਰੱਖਣੀ ਸਾਨੂੰ ਚਾਹੀਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਛੋਟਾ ਜਿਹਾ ਬਟਨ। ਅਦਰਵਾਈਜ਼ ਜੇ ਅਸੀਂ ਉਹਨੂੰ ਬਿਲਕੁਲ ਡੰਡੀ ਖਿੱਚ ਕੇ ਵਿੱਚੋਂ ਕੱਢ ਦਿਆਂਗੇ ਤਾਂ ਜਿੱਥੋਂ ਅਸੀਂ ਡੰਡੀ ਕੱਢਾਂਗੇ ਉੱਥੇ ਇੱਕ ਸਾਡੇ ਜ਼ਖਮ ਹੋ ਜਾਂਦਾ, ਗਲੀ ਹੋ ਜਾਂਦੀ ਹੈ ਜਿੱਥੋਂ ਸਾਡਾ ਫਲ ਜਿਹੜਾ ਗਲਣਾ ਸ਼ੁਰੂ ਹੋ ਜਾਂਦਾ ਅਤੇ ਫਲ ਜਿਹੜਾ ਸਾਡਾ ਉਹ ਮੰਡੀ ਕਰਨ ਦੇ ਯੋਗ ਨਹੀਂ ਰਹਿੰਦਾ।
0: ਆਹ ਦੇਖੋ, ਬਿਲਕੁਲ ਸਹੀ ਗੱਲ ਹੈ। ਅੱਛਾ ਡਾਕਟਰ ਸਾਹਿਬ, ਗੱਲ ਹੈ ਵੀ ਕੋਈ ਖਾਸ ਜਿਹੜੇ ਧਿਆਨ ਉਚੇਚੇ ਤੌਰ 'ਤੇ ਆਪਾਂ ਰੱਖਣੇ ਆ ਜਦੋਂ ਆਪਾਂ ਤੋੜਨਾ ਹੈ ਫਲ ਨੂੰ?
1: ਹਾਂਜੀ, ਜਦੋਂ ਅਸੀਂ ਫਲ ਨੂੰ ਤੋੜਨਾ ਤਾਂ ਸਾਨੂੰ ਖਾਸ ਤੌਰ 'ਤੇ ਕੁਛ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਅਸੀਂ ਫਲ ਨੂੰ ਕਦੋਂ ਤੋੜਨਾ, ਅਸੀਂ ਸਵੇਰੇ ਤੋੜਨਾ, ਦੁਪਹਿਰੇ ਤੋੜਨਾ ਜਾਂ ਸ਼ਾਮ ਨੂੰ ਤੋੜਨਾ। ਸਾਡੀ ਸਿਫਾਰਿਸ਼ ਇਹੀ ਹੈ ਕਿ ਜਿਹੜਾ ਫਲ ਨੂੰ ਜਦੋਂ ਵੀ ਤੋੜਨਾ ਹੈਗਾ ਉਹ ਦਿਨ ਦੇ ਠੰਡੇ ਭਾਗ 'ਚ ਤੋੜੋ, ਸਵੇਰੇ ਤੋੜੋ ਜਾਂ ਸ਼ਾਮ ਨੂੰ ਤੋੜੋ। ਜੇ ਤੁਸੀਂ ਦੂਰ ਦੀ ਮੰਡੀ 'ਚ ਲੈ ਕੇ ਜਾਣਾ ਤਾਂ ਤੁਸੀਂ ਫਲ ਨੂੰ ਸ਼ਾਮ ਨੂੰ ਤੋੜ ਕੇ ਰੱਖ ਸਕਦੇ ਹੋ, ਉਹਦੇ ਨਾਲ ਤੁਹਾਨੂੰ ਰਾਤ ਨੂੰ ਫਲ ਨੂੰ ਛਾਂਟਣ ਦਾ ਜਾਂ ਪੈਕ ਕਰਨ ਦਾ ਟਾਈਮ ਮਿਲ ਜਾਂਦਾ। ਪਰ ਜੇ ਤੁਸੀਂ ਫਲ ਨੂੰ ਲੋਕਲ ਮੰਡੀ 'ਚ ਭੇਜਣਾ ਹੈਗਾ ਤਾਂ ਕੋਸ਼ਿਸ਼ ਕਰੋ ਕਿ ਸਵੇਰੇ ਸਵੇਰੇ ਫਲ ਨੂੰ ਤੋੜੋ, ਕਿਉਂਕਿ ਜਦੋਂ ਤੁਸੀਂ ਫਲ ਨੂੰ ਦੁਪਹਿਰੇ ਤੋੜੋਗੇ ਤਾਂ ਉਸ ਵੇਲੇ ਸਾਡਾ ਜਿਹੜਾ ਤਾਪਮਾਨ ਹੈ ਉਹ ਕਾਫੀ ਜ਼ਿਆਦਾ ਹਾਈ ਹੁੰਦਾ ਅਤੇ ਇਸ ਦੇ ਨਾਲ ਜਿਹੜੀ ਫਲ ਦੀ ਸਾਹ ਕਿਰਿਆ ਜਾਂ ਫਲ ਦੇ ਵਿੱਚੋਂ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਅਤੇ ਉਹਦੇ ਨਾਲ ਉਹਦੀ ਗੁਣਵੱਤਾ ਜਿਹੜੀ ਹੈ ਕਾਫੀ ਘੱਟ ਜਾਂਦੀ ਹੈ।
0: ਅੱਛਾ ਡਾਕਟਰ ਸਾਹਿਬ, ਹੁਣ ਗੱਲ ਇਹ ਆ ਜਾਂਦੀ ਹੈ ਕਿ ਦੇਖੋ ਇਹ ਤਾਂ ਬੜੀ ਅਹਿਮ ਗੱਲ ਹੈ ਕਿ ਅਸੀਂ ਜਿੱਦਾਂ ਆਪਾਂ ਕਹਿੰਦੇ ਵੀ ਸਪਰੇਅ ਕਰਨ ਦਾ ਵੀ ਇੱਕ ਸਮਾਂ ਹੈ ਕਿ ਅਸੀਂ ਕਿਸ ਟਾਈਮ ਦੇ ਉੱਤੇ ਸਪਰੇਅ ਕਰਨੀ ਹੈ। ਗੱਲ ਹੈ ਕਿ ਹਰ ਚੀਜ਼ ਜਿਹੜੀ ਹੈ ਸਮੇਂ ਦੇ ਨਾਲ ਜੁੜੀ ਹੈ, ਜੋ ਸਹੀ ਸਮਾਂ ਨੀਅਤ ਹੈ ਫਲ ਨੂੰ ਤੋੜਨ ਦਾ ਉਸੇ ਸਮੇਂ, ਜਿੱਦਾਂ ਤੁਸੀਂ ਕਿਹਾ ਕਿ ਮੰਡੀਕਾਰੀ ਵੀ ਦੇਖਣੀ ਹੈ ਕਿ ਮੰਡੀ ਅਸੀਂ ਨੇੜੇ ਦੀ 'ਚ ਲੈ ਕੇ ਜਾਣਾ ਹੈ ਜਾਂ ਦੂਰ ਦੀਆਂ ਮੰਡੀਆਂ 'ਚ ਲੈ ਕੇ ਜਾਣਾ ਹੈ, ਉਸ ਲਿਹਾਜ਼ ਦੇ ਨਾਲ ਹੀ ਫਲ ਨੂੰ ਆਪਾਂ ਤੋੜੀਏ। ਖਾਸ ਤੌਰ 'ਤੇ ਪਰਹੇਜ਼ ਕਰੀਏ ਕਿ ਦੁਪਹਿਰ ਦੇ ਵੇਲੇ ਜਿਹੜਾ ਹੈ ਫਲ ਇਹਨਾਂ ਨੂੰ ਤੋੜਨ ਦਾ ਆਪਾਂ ਯਤਨ ਨਾ ਕਰੀਏ। ਹੁਣ ਡਾਕਟਰ ਸਾਹਿਬ, ਗੱਲ ਇਹ ਆ ਜਾਂਦੀ ਹੈ ਕਿ ਫਲ ਜਦੋਂ ਅਸੀਂ ਤੋੜ ਲਿਆ ਹੈ, ਇੱਥੇ ਬਹੁਤ ਜ਼ਿਆਦਾ ਜਿਹੜੀ ਗਲਤੀ ਸਾਡੀ ਇੱਥੇ ਜਾ ਕੇ ਹੋ ਜਾਂਦੀ ਹੈ ਕਿ ਅਸੀਂ ਉਹਨਾਂ ਦੀ ਸਾਂਭ ਸੰਭਾਲ ਠੀਕ ਤਰੀਕੇ ਨਾਲ ਨਹੀਂ ਕਰ ਪਾਉਂਦੇ, ਕਿਉਂਕਿ ਫਲ ਇੱਕ ਇਹ ਐਸੀ ਚੀਜ਼ ਹੈ, ਚਾਹੇ ਆਪਾਂ ਫਲ ਦੀ ਗੱਲ ਕਰ ਲਈਏ ਚਾਹੇ ਸਬਜ਼ੀ ਦੀ ਗੱਲ ਕਰ ਲਈਏ, ਜੇ ਇਹਦਾ ਰੰਗ ਰੂਪ ਆਕਾਰ ਪ੍ਰਕਾਰ ਹੈ ਫਿਰ ਤਾਂ ਇਹਦੇ 4 ਪੈਸੇ ਸਾਨੂੰ ਚੰਗੇ ਮਿਲ ਜਾਂਦੇ ਨੇ। ਜੇ ਕਿਤੇ ਇਹਦੇ ਰੰਗ ਰੂਪ ਆਕਾਰ ਪ੍ਰਕਾਰ ਦੇ ਵਿੱਚ ਥੋੜ੍ਹਾ ਜਿਹਾ ਵੀ ਕਿਤੇ ਸਾਤੋਂ ਕੁਤਾਹੀ ਹੋ ਗਈ ਤਾਂ ਸਾਡੇ ਫਸਲ ਜਿਹੜੀ ਹੈ ਉਹ ਪੈਸੇ ਨਹੀਂ ਸਾਤੋਂ ਵੱਟੇ ਜਾ ਸਕਦੇ। ਸੋ ਸੰਭਾਲਣਾ ਕਿੱਦਾਂ ਹੈ, ਕੀ ਤਰੀਕਾ ਹੈ ਤੋੜਨ ਤੋਂ ਬਾਅਦ?
1: ਹਾਂਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜੇ ਸਾਡਾ ਜ਼ਿਆਦਾਤਰ ਜਿਹੜਾ ਫਲ ਹੈਗਾ ਉਹ ਤੁੜਾਈ ਦੇ ਦੌਰਾਨ ਜਾਂ ਉਸ ਤੋਂ ਬਾਅਦ ਸਾਂਭ ਸੰਭਾਲਣ ਦੇ ਦੌਰਾਨ ਖਰਾਬ ਹੋ ਜਾਂਦਾ, ਪਰ ਜਦੋਂ ਅਸੀਂ ਜਿਹੜਾ ਹੈਗਾ ਫਲ ਦੀ ਤੁਸੀਂ ਤੁੜਾਈ ਕਰ ਲਈ ਤਾਂ ਉਸ ਤੋਂ ਬਾਅਦ ਸਾਨੂੰ ਖਾਸ ਤੌਰ 'ਤੇ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ, ਨਹੀਂ ਤਾਂ ਸਾਡੇ ਪੱਲੇ ਬਹੁਤ ਘੱਟ ਫਲ ਪੈਂਦਾ ਜਿਹਦਾ ਅਸੀਂ ਮੰਡੀਕਰਨ ਕਰ ਸਕਦੇ ਹਾਂ। ਸੋ ਜਦੋਂ ਵੀ ਅਸੀਂ ਫਲ ਨੂੰ ਤੋੜਨਾ ਹੈਗਾ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਉਹਨੂੰ ਤੋੜਨ ਤੋਂ ਨਾਲ ਦੀ ਨਾਲ ਬਾਅਦ 'ਚ ਕਿਸੇ ਠੰਡੀ ਥਾਂ 'ਤੇ ਸ਼ਿਫਟ ਕਰ ਦਿਓ। ਠੰਡੀ ਥਾਂ ਦਾ ਮਤਲਬ ਇਹ ਹੈ ਕਿ ਕਿਸੇ ਵੀ ਦਰੱਖਤ ਦੇ ਥੱਲੇ ਜਾਂ ਕਿਸੇ ਖੁੱਲ੍ਹੇ ਹਵਾਦਾਰ ਸ਼ੈੱਡ ਦੇ ਵਿੱਚ ਉਹਨੂੰ ਲੈ ਜਾਓ। ਇਹਦੇ ਨਾਲ ਕੀ ਹੁੰਦਾ ਕਿ ਨਹੀਂ ਤਾਂ ਜਿਹੜੀ ਫਲ ਦੀ ਆਪਣੀ ਪੜਦਾ ਹੁੰਦੀ ਆ, ਆਪਣੀ ਗਰਮੀ ਹੁੰਦੀ ਆ, ਉਹਦੇ ਨਾਲ ਹੀ ਉਹ ਗਲਣਾ ਸ਼ੁਰੂ ਹੋ ਜਾਂਦਾ। ਕਦੇ ਵੀ ਜਿਹੜਾ ਗਰਮ ਫਲ ਹੁੰਦਾ ਉਹਨੂੰ ਪੈਕ ਨਹੀਂ ਕਰਨਾ ਚਾਹੀਦਾ ਕਿ ਅਸੀਂ ਬੂਟੇ ਤੋਂ ਤੋੜਿਆ ਅਤੇ ਨਾਲ ਦੀ ਨਾਲ ਹੀ ਅਸੀਂ ਉਹਨੂੰ ਡੱਬੇ ਦੇ ਵਿੱਚ ਬੰਦ ਕਰ ਦਈਏ। ਐਸਾ ਕਰਨ ਦੇ ਨਾਲ ਕੀ ਹੁੰਦਾ ਕਿ ਡੱਬੇ ਦੇ ਅੰਦਰ ਕਾਫੀ ਸਾਰੀ ਜਿਹੜੀ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਫਲ ਡੱਬੇ ਦੇ ਅੰਦਰ ਹੀ ਗਲਣਾ ਸ਼ੁਰੂ ਹੋ ਜਾਂਦਾ। ਸੋ ਜਦੋਂ ਵੀ ਅਸੀਂ ਖਾਸ ਕਰਕੇ ਆੜੂ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਜਦੋਂ ਅਸੀਂ ਫਲ ਨੂੰ ਤੋੜ ਲਿਆ ਤਾਂ ਉਹਨੂੰ 10-15 ਮਿੰਟ ਲਈ ਠੰਡੇ ਪਾਣੀ ਦੇ ਵਿੱਚ ਡੋਬ ਦਿਓ। ਠੰਡੇ ਪਾਣੀ ਦੇ ਵਿੱਚ ਡੁਬਾਉਣ ਦੇ ਨਾਲ ਜਿਹਨੂੰ ਅਸੀਂ ਫੀਲਡ ਹੀਟ ਕਹਿੰਦੇ ਹਾਂ, ਖੇਤ ਦੀ ਗਰਮੀ ਕਹਿੰਦੇ ਹਾਂ, ਉਹ ਨਿਕਲ ਜਾਂਦੀ ਹੈ। ਉਸ ਤੋਂ ਬਾਅਦ ਫਲ ਨੂੰ ਅਸੀਂ ਛਾਂ ਹੇਠ ਰੱਖ ਕੇ ਸੁਕਾ ਲਈਏ। ਉਸ ਤੋਂ ਬਾਅਦ ਅਸੀਂ ਉਹਦੀ ਸ਼੍ਰੇਣੀਕਰਨ ਕਰੀਏ ਜੀ। ਜੇ ਅਸੀਂ ਚੰਗਾ ਮੰਡੀ ਦੇ ਵਿੱਚ ਭਾਅ ਲੈਣਾ ਤਾਂ

0: ਗ੍ਰੇਡਿੰਗ ਦੇ ਵਿੱਚ ਇਹ ਹੁੰਦਾ ਜੀ, ਅਸੀਂ ਦੋ ਤਰ੍ਹਾਂ ਦਾ ਗ੍ਰੇਡਿੰਗ ਕਰ ਸਕਦੇ ਹਾਂ। ਇੱਕ ਅਸੀਂ ਫਲਾਂ ਦੇ ਆਕਾਰ ਦੇ ਹਿਸਾਬ ਨਾਲ, ਇੱਕ ਅਸੀਂ ਫਲਾਂ ਦੇ ਰੰਗ ਦੇ ਹਿਸਾਬ ਨਾਲ। ਜਦੋਂ ਅਸੀਂ ਆਕਾਰ ਜਾਂ ਸਾਈਜ਼ ਦੇ ਆਧਾਰ ਤੇ ਕਰਦੇ ਹਾਂ ਤਾਂ ਅਸੀਂ ਫਲਾਂ ਨੂੰ ਉਹਨਾਂ ਦੀ ਜਿੰਨਾ ਉਹਦਾ ਭਾਰ ਹੁੰਦਾ ਜਾਂ ਡਾਇਆਮੀਟਰ ਹੁੰਦਾ ਉਹਦੇ ਹਿਸਾਬ ਨਾਲ ਅਲੱਗ ਅਲੱਗ ਸ਼੍ਰੇਣੀਆਂ 'ਚ ਵੰਡ ਲੈਂਦੇ ਹਾਂ। ਅਤੇ ਜਦੋਂ ਅਸੀਂ ਰੰਗ ਦੇ ਹਿਸਾਬ ਨਾਲ ਕਰਦੇ ਹਾਂ ਤਾਂ ਅਸੀਂ ਜਿਸ ਤਰ੍ਹਾਂ ਮੈਂ ਅਲੂਚੇ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਅਲੂਚੇ ਦੇ ਵਿੱਚ ਜਿਹੜਾ ਰੰਗ ਹੈਗਾ ਉਹ ਹਰੇ ਤੋਂ ਨਾਭੀ ਹੋ ਜਾਂਦਾ ਜਾਂ ਜਾਮਣੀ ਰੰਗ ਦਾ ਹੋ ਜਾਂਦਾ, ਅਲੱਗ ਅਲੱਗ ਵਰਾਇਟੀਆਂ ਦੇ ਵਿੱਚ ਅਲੱਗ ਅਲੱਗ ਰੰਗ ਬਣਦੇ ਨੇ। ਤਾਂ ਉਸ ਰੰਗ ਦੇ ਵਿੱਚ ਕਦੇ ਕਿਸੇ ਕਿਸੇ ਫਲ ਦਾ ਰੰਗ 20% ਬਣਿਆ ਹੁੰਦਾ, ਕਿਸੇ ਦਾ 25, ਕਿਸੇ ਦਾ 40, 30%। ਸੋ ਉਹਨਾਂ ਨੂੰ ਅਸੀਂ ਰੰਗ ਦੇ ਆਧਾਰ ਤੇ ਵੀ ਅਲੱਗ ਅਲੱਗ ਸ਼੍ਰੇਣੀਆਂ 'ਚ ਵੰਡ ਸਕਦੇ ਹਾਂ, ਤਾਂ ਅਸੀਂ ਇਹਨਾਂ ਨੂੰ ਸਾਈਜ਼ ਜਾਂ ਭਾਰ ਦੇ ਆਧਾਰ ਤੇ ਵੀ ਵੰਡ ਸਕਦੇ ਹਾਂ। ਸੋ ਸ਼੍ਰੇਣੀਕਰਨ ਦਾ ਇੱਕ ਤਾਂ ਫਾਇਦਾ ਇਹ ਹੋ ਜਾਂਦਾ ਜੀ, ਸਾਨੂੰ ਪੈਕਿੰਗ ਕਰਨੀ ਸੌਖੀ ਹੋ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਇੱਕੋ ਜਿਹੇ ਫਰੂਟ ਇੱਕ ਪੈਕ ਦੇ ਵਿੱਚ ਡੱਬੇ ਦੇ ਵਿੱਚ ਬੰਦ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਹਿੱਲਣ ਦੀ ਗੁੰਜਾਇਸ਼ ਕਾਫੀ ਘੱਟ ਜਾਂਦੀ ਹੈ। ਦੂਸਰੀ ਇਹ ਗੱਲ ਹੋ ਜਾਂਦੀ ਹੈ ਕਿ ਜਦੋਂ ਅਸੀਂ ਉਹਨਾਂ ਦਾ ਮੰਡੀਕਰਨ ਕਰਨਾ, ਸਾਨੂੰ ਉਹਦੇ 'ਚ ਕਾਫੀ ਜ਼ਿਆਦਾ ਭਾਅ ਮਿਲ ਜਾਂਦਾ ਚੰਗੇ ਗ੍ਰੇਡ ਦੇ ਫਲਾਂ ਦਾ। ਅਤੇ ਇਸ ਦੇ ਨਾਲ ਜਿਹੜਾ ਤੁਹਾਡਾ ਹੈਗਾ ਕਾਫੀ ਹੱਦ ਤੱਕ ਅਸੀਂ ਕਹਿੰਦੇ ਹਾਂ ਕਿ ਜਿਹੜੇ ਮੰਡੀਕਰਨ 'ਚ ਸੌਖਾ ਕਰਨਾ ਹੈਗਾ ਜਾਂ ਵੱਧ ਤੋਂ ਵੱਧ ਭਾਅ ਲੈਣਾ ਹੈਗਾ ਤਾਂ ਕੋਸ਼ਿਸ਼ ਕਰੋ ਕਿ ਫਲਾਂ ਦਾ ਸ਼੍ਰੇਣੀਕਰਨ ਕਰ ਲਓ। ਉਸ ਤੋਂ ਬਾਅਦ ਜਦੋਂ ਅਸੀਂ ਪੈਕਿੰਗ ਕਰਨੀ ਹੈ ਫਲਾਂ ਦਾ, ਅਸੀਂ ਸ਼੍ਰੇਣੀਕਰਨ ਕਰ ਲਿਆ, ਉਹਨਾਂ ਨੂੰ ਅਲੱਗ ਅਲੱਗ ਵਰਗਾਂ ਦੇ ਵਿੱਚ ਵੰਡ ਲਿਆ, ਚਾਹੇ ਸਾਈਜ਼ ਦੇ ਆਧਾਰ 'ਤੇ ਕਰੋ ਜਾਂ ਰੰਗ ਦੇ ਆਧਾਰ 'ਤੇ ਕਰੋ, ਤੁਹਾਡੀ ਜੋ ਵੀ ਤੁਹਾਡੀ ਮਾਰਕੀਟ ਡਿਮਾਂਡ ਹੈਗੀ ਆ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਦਾ ਸ਼੍ਰੇਣੀਕਰਨ ਕਰ ਲਿਆ। ਜਦੋਂ ਅਸੀਂ ਉਹਨਾਂ ਨੂੰ ਪੈਕ ਕਰਨਾ ਹੈਗਾ ਤਾਂ ਅਸੀਂ ਇਹਦੇ ਵਾਸਤੇ ਗੱਤੇ ਦੇ ਡੱਬੇ ਵਰਤਦੇ ਹਾਂ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕੋਰੂਗੇਟਡ ਫਾਈਬਰ ਬੋਰਡ ਬੋਕਸਿਸ, ਆਮ ਕਹਿ ਦਿੰਦੇ ਆ ਕਿ CFB ਬੋਕਸਿਸ। ਸੋ CFB ਬੋਕਸਿਸ 2 ਤੋਂ 4 ਕਿਲੋ ਦੇ ਅਸੀਂ ਵਰਤਦੇ ਹਾਂ ਜੀ। ਬਟ ਜਦੋਂ ਅਸੀਂ ਕੋਈ ਵੀ ਡੱਬਾ ਵਰਤਣਾ ਹੈਗਾ ਜਾਂ ਅਸੀਂ ਕਿਸੇ ਫੈਕਟਰੀ ਤੋਂ ਡੱਬੇ ਬਣਵਾਉਣੇ ਨੇ ਤਾਂ ਉਹਦੇ 'ਚ ਖਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਡੱਬੇ ਦੇ ਵਿੱਚ ਟੋਟਲ ਏਰੀਆ ਹੈਗਾ ਉਹਦਾ 5% ਏਰੀਆ ਹਵਾਦਾਰ ਹੋਣਾ ਚਾਹੀਦਾ, ਨਹੀਂ ਤਾਂ ਡੱਬੇ ਦੇ ਵਿੱਚ ਬਹੁਤ ਜ਼ਿਆਦਾ ਸਾਹ ਦੇ ਨਾਲ, ਫਲਾਂ ਦੇ ਸਾਹ ਦੇ ਨਾਲ ਅੰਦਰ ਜਿਹੜੀ ਹੈਗੀ ਆ ਕਾਰਬਨ ਡਾਈਆਕਸਾਈਡ ਇਕੱਠੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਜਿਹੜੀ ਫਲਾਂ ਦੀ ਸਟੋਰਿੰਗ ਸਮਰੱਥਾ ਹੁੰਦੀ ਹੈ ਉਹ ਘੱਟ ਜਾਂਦੀ। ਸੋ ਜਦੋਂ ਅਸੀਂ ਫਲਾਂ ਨੂੰ ਪੈਕ ਕਰਨਾ ਹੈਗਾ ਤਾਂ 2 ਤੋਂ 4 ਕਿਲੋ ਦੇ ਗੱਤੇ ਦੇ ਡੱਬੇ ਲਓ, ਅਤੇ ਗੱਤੇ ਦੇ ਡੱਬਿਆਂ ਦੇ ਅੰਦਰ ਕੋਈ ਨਾ ਕੋਈ, ਚਾਹੇ ਤੁਸੀਂ ਕਾਗਜ਼ ਦੀਆਂ ਕਾਂਤਰਾ ਲਾ ਲਓ ਜਾਂ ਤੁਸੀਂ ਕੋਈ ਵੀ ਕਾਗਜ਼ ਲਾ ਲਓ, ਤਾਂ ਕਿ ਜਿਹੜੀ ਤੁਹਾਡੀ ਪੈਕਿੰਗ ਹੈਗੀ ਆ ਉਹ ਪੂਰੀ ਟਾਈਟ ਹੋਣੀ ਚਾਹੀਦੀ ਹੈ, ਲੂਜ਼ ਪੈਕਿੰਗ ਨਹੀਂ ਹੋਣੀ ਚਾਹੀਦੀ। ਜਿੰਨੀ ਤੁਹਾਡੀ ਪੈਕਿੰਗ ਢਿੱਲੀ ਹੋਊਗੀ ਉਨੇ ਫਲਾਂ ਦੇ ਹਿੱਲਣ ਦਾ ਖਦਸ਼ਾ ਵੱਧ ਜਾਊਗਾ ਅਤੇ ਫਲਾਂ ਦੇ ਉੱਪਰ ਕਾਫੀ ਜ਼ਖਮ ਹੋ ਜਾਂਦੇ ਆ ਕਈ ਵਾਰੀ ਜਦੋਂ ਅਸੀਂ ਪੈਕ ਕਰਨ ਤੋਂ ਬਾਅਦ ਉਹਨਾਂ ਦੀ ਢੋਆ ਢੁਆਈ ਕਰਦੇ ਹਾਂ। ਸੋ ਇਸ ਗੱਲ ਦਾ ਖਾਸ ਤੌਰ 'ਤੇ ਖਿਆਲ ਰੱਖਣਾ ਚਾਹੀਦਾ ਕਿ ਜਿਹੜੀ ਪੈਕਿੰਗ ਹੈਗੀ ਆ ਉਹ ਤੁਹਾਡੀ ਢਿੱਲੀ ਨਹੀਂ ਹੋਣੀ ਚਾਹੀਦੀ ਫਲਾਂ ਦੀ, ਫਲ ਹਿੱਲਣੇ ਨਹੀਂ ਚਾਹੀਦੇ ਡੱਬੇ ਦੇ ਵਿੱਚ। ਅਤੇ ਜਦੋਂ ਅਸੀਂ ਉਹਦੇ ਵਿੱਚ 2 ਜਾਂ 3 ਲਾਈਨਾਂ ਲਾਉਂਦੇ ਹਾਂ ਫਲਾਂ ਦੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਲੇਅਰਸ ਲਾਉਂਦੇ ਹਾਂ, 2-3 ਲੇਅਰਸ ਲਾਉਂਦੇ ਹਾਂ, ਉਹਦੇ ਵਿੱਚ ਅਸੀਂ ਕੋਈ ਨਾ ਕੋਈ ਫਲਾਂ ਦੇ ਕਾਂਤਰਾਂ ਦੀ ਤਹਿ ਜ਼ਰੂਰ ਲਾਈਏ ਤਾਂ ਕਿ ਜਿਹੜੇ ਫਲਾਂ ਦੇ ਉੱਪਰ ਇੱਕ ਦੂਜੇ ਦਾ ਪ੍ਰੈਸ਼ਰ ਜਿਹੜਾ ਹੈਗਾ, ਦਬਾਅ ਹੈਗਾ ਉਹ ਘੱਟ ਸਕੇ। ਇਸ ਦੇ ਨਾਲ ਜਿਹੜਾ ਹੈਗਾ ਤੁਹਾਡੀ ਜਿਹੜੀ ਪੈਕਿੰਗ ਹੈਗੀ ਹੈ ਉਹ ਵਧੀਆ ਹੋਵੇ ਅਤੇ ਤੁਸੀਂ ਜਿਹੜਾ ਫਲ ਨੂੰ ਦੂਰ ਦੀ ਮੰਡੀ ਤੱਕ ਵਧੀਆ ਤਰੀਕੇ ਨਾਲ ਚੰਗੀ ਸਿਹਤ ਦੇ ਵਿੱਚ ਲੈ ਕੇ ਜਾ ਸਕੋ।
1: ਅੱਛਾ ਡਾਕਟਰ ਜਵੰਦਾ ਜੀ, ਹੁਣ ਤੁਸੀਂ ਮੰਡੀਕਾਰੀ ਦੀ ਗੱਲ ਕੀਤੀ ਹੈ, ਕਿਉਂਕਿ ਮੰਡੀਕਾਰੀ ਜਿਹੜੀ ਇੱਕ ਸੁਚੱਜਾ ਮੰਡੀਕਰਨ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ, ਕਿਤੇ ਅਸੀਂ ਗਲਤ ਤਰੀਕੇ ਨਾਲ ਮੰਡੀਕਾਰੀ ਕਰਦੇ ਹਾਂ ਉਹ ਵੀ ਮਾੜਾ ਅਸਰ ਪਾ ਜਾਂਦੀ ਹੈ। ਸੋ ਇਹ ਕਿਉਂਕਿ ਫਲ ਦਾ ਜਿਹੜਾ ਬੂਟੇ ਫਲਾਂ ਦੀ ਗੱਲ ਆਪਾਂ ਜਦੋਂ ਕਰਦੇ ਹਾਂ ਇਹ ਤਾਂ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਰੀਕੀ ਦਾ ਮੰਡੀਕਰਨ ਹੈ, ਕੀ ਖਾਸ ਨੁਕਤੇ ਹੈ ਮੰਡੀਕਰਨ ਦੇ ਇਹ ਫਲਾਂ ਦੇ ਵਿੱਚ ਤਾਂ ਕਿ ਇਹਨਾਂ ਨੂੰ ਖਰਾਬ ਵੀ ਨਾ ਹੋਣ ਦਿੱਤਾ ਜਾਵੇ ਅਤੇ ਸਾਨੂੰ ਭਾਅ ਵੀ ਸਹੀ ਮਿਲੇ?
0: ਹਾਂਜੀ, ਜਿੱਥੋਂ ਅਸੀਂ ਮੰਡੀਕਰਨ ਦਾ ਸਵਾਲ ਉੱਠਦਾ ਹੈ, ਮੰਡੀਕਰਨ ਦਾ ਸਾਡਾ ਜਿਹੜਾ ਸਾਡੇ ਮਨ ਦੇ ਵਿੱਚ ਇਹ ਪਹਿਲਾਂ ਹੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਮੰਡੀਕਰਨ ਕਿੱਥੇ ਕਰਨਾ ਆਪਣੇ ਫਲ ਦਾ। ਅਸੀਂ ਲੋਕਲ ਮੰਡੀ 'ਚ ਕਰਨਾ, ਜਿਹਨੂੰ ਅਸੀਂ ਸਥਾਨਕ ਮੰਡੀ ਕਹਿੰਦੇ ਹਾਂ, ਜਾਂ ਕਿਸੇ ਦੂਰ ਦੀ ਮੰਡੀ 'ਚ ਕਰਨਾ। ਕਿਉਂਕਿ ਜਦੋਂ ਅਸੀਂ ਸਾਡਾ ਇਹ ਗੱਲ ਕਲੀਅਰ ਨਹੀਂ ਹੁੰਦੀ ਸਾਨੂੰ ਕਿ ਅਸੀਂ ਮੰਡੀਕਰਨ ਕਿੱਥੇ ਕਰਨਾ, ਉਦੋਂ ਤੱਕ ਅਸੀਂ ਕਦੇ ਵੀ ਫਲ ਨੂੰ ਸਹੀ ਅਵਸਥਾ 'ਤੇ ਤੋੜ ਨਹੀਂ ਪਾਵਾਂਗੇ। ਕਿਉਂਕਿ ਆੜੂ ਅਤੇ ਅਲੂਚਾ ਦੋਨੇ ਇਹੋ ਜਿਹੇ ਫਲ ਨੇ ਜਿਹੜੇ ਤੋੜਨ ਤੋਂ ਬਾਅਦ ਪੱਕ ਜਾਂਦੇ ਨੇ, ਪਰ ਇਹਨਾਂ ਦਾ ਜਿਹੜਾ ਸਾਈਜ਼ ਹੈਗਾ ਉਹ ਪੂਰਾ ਬਣਿਆ ਹੋਵੇ, ਉਸ ਤੋਂ ਬਾਅਦ ਇਹ ਪੱਕਣ ਦੀ ਸਮਰੱਥਾ ਰੱਖਦੇ ਨੇ। ਜੇ ਅਸੀਂ ਦੂਰ ਦੀ ਮੰਡੀ 'ਚ ਫਲ ਲੈ ਕੇ ਜਾਣਾ ਤਾਂ ਅਸੀਂ ਫਲ ਨੂੰ ਸਖਤ ਅਵਸਥਾ 'ਤੇ ਤੋੜਦੇ ਹਾਂ ਜਦੋਂ ਦਾ ਸਾਈਜ਼ ਪੂਰਾ ਬਣ ਗਿਆ ਹੁੰਦਾ, ਪੂਰਾ ਤਿਆਰ ਹੁੰਦਾ ਪੱਕਣ ਲਈ, ਪਰ ਹਜੇ ਪੱਕਿਆ ਨਹੀਂ ਹੁੰਦਾ। ਉਸ ਅਵਸਥਾ 'ਤੇ ਅਸੀਂ ਉਹਨੂੰ ਤੋੜਦੇ ਹਾਂ, ਸਾਈਜ਼ ਬਣ ਜਾਂਦਾ ਉਹਦਾ ਪੂਰਾ ਚੰਗੀ ਤਰ੍ਹਾਂ, ਬਟ ਹਜੇ ਪੱਕਿਆ ਨਹੀਂ ਹੁੰਦਾ। ਉਹਨੂੰ ਤੁਸੀਂ ਤੋੜੋ, ਤੋੜ ਕੇ ਉਹਨੂੰ ਗ੍ਰੇਡਿੰਗ ਕਰੋ, ਪੈਕ ਕਰੋ ਅਤੇ ਉਹਨੂੰ ਦੂਰ ਦੀ ਮੰਡੀ 'ਚ ਅਸੀਂ ਭੇਜ ਸਕਦੇ ਹਾਂ। ਪਰ ਜੇ ਅਸੀਂ ਲੋਕਲ ਮੰਡੀ 'ਚ ਵੇਚਣਾ ਤਾਂ ਅਸੀਂ ਫਲ ਨੂੰ ਪੂਰਾ ਪੱਕਿਆ ਹੋਇਆ ਹੀ ਤੋੜਦੇ ਹਾਂ, ਕਿਉਂਕਿ ਲੋਕਲ ਮੰਡੀ ਸਾਡੀ ਅਸੀਂ ਕਹਿ ਲਓ ਕਿ ਨਾਲ ਦੀ ਨਾਲ ਹੀ ਅਸੀਂ ਉਹਨੂੰ ਮੰਡੀ 'ਚ ਭੇਜ ਦਿੰਦੇ ਹਾਂ ਅਤੇ ਫਲ ਵਿਕਣ ਲਈ, ਖਾਣ ਲਈ ਤਿਆਰ ਹੋਣਾ ਚਾਹੀਦਾ। ਪਰ ਜੇ ਅਸੀਂ ਦੂਰ ਦੀ ਮੰਡੀ 'ਚ ਭੇਜਣਾ, ਕਿਉਂਕਿ ਸਾਨੂੰ 2 ਜਾਂ 3 ਦਿਨ ਦਾ ਕਈ ਵਾਰੀ ਸਫ਼ਰ 'ਚ ਟਾਈਮ ਲੱਗ ਜਾਂਦਾ, ਉਸ ਦੇ ਦੌਰਾਨ ਜਿਹੜੇ ਅਸੀਂ ਫਲ ਤੋੜੇ ਹੁੰਦੇ ਆ ਉਹ ਰਸਤੇ 'ਚ ਪੱਕ ਜਾਂਦੇ ਨੇ, ਪਰ ਜੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਪੂਰੇ ਪੱਕੇ ਹੋਏ ਤੋੜਾਂਗੇ ਤਾਂ ਉਹਨਾਂ ਦੇ ਗਲਣ ਦੀ, ਤੁਸੀਂ ਕਹਿ ਲਓ ਜਾਂ ਕਹਿ ਲਓ ਓਵਰ ਰਾਈਪ, ਜ਼ਿਆਦਾ ਪੱਕ ਜਾਣ ਦੀ ਚਾਂਸਿਸ

0: ਪਰ ਜੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਸਹੀ ਅਵਸਥਾ 'ਚ ਤੋੜ ਕੇ ਰੱਖਿਆ ਹੋਊਗਾ, ਅਸੀਂ ਇੰਨਾ ਕੁ ਮਾਰਜਨ ਰੱਖ ਕੇ ਤੁਰਦੇ ਹਾਂ ਕਿ 2-3 ਦਿਨ 'ਚ ਪੱਕ ਜਾਣਗੇ, ਤਾਂ ਅਸੀਂ ਆਪਣਾ ਸਹੀ ਰੇਟ ਲੈ ਸਕਦੇ ਹਾਂ। ਸੋ ਸਾਨੂੰ ਤੁੜਾਈ ਵੇਲੇ ਹੀ ਸਾਨੂੰ ਖਿਆਲ ਆਉਣਾ ਚਾਹੀਦਾ ਕਿ ਅਸੀਂ ਮੰਡੀਕਰਨ ਕਿੱਥੇ ਕਰਨਾ ਹੈਗਾ, ਨਹੀਂ ਸਾਨੂੰ ਮੰਡੀਕਰਨ 'ਚ ਦਿੱਕਤਾਂ ਵੱਧ ਜਾਂਦੀਆਂ ਨੇ ਜੇ ਅਸੀਂ ਸਹੀ ਸਟੇਜ 'ਤੇ ਫਲ ਨਹੀਂ ਤੋੜਿਆ ਹੁੰਦਾ।
1: ਅੱਛਾ, ਡਾਕਟਰ ਸੁਖਜੀਤ ਕੌਰ ਜਵੰਦਾ ਜੀ, ਤੁਸੀਂ ਦੇਖੋ ਬੜੇ ਹੀ ਸੁਚੱਜੇ ਢੰਗ ਨਾਲ ਇਹ ਜਾਣਕਾਰੀ ਦੇ ਰਹੇ ਹੋ ਕਿ ਆੜੂ ਅਤੇ ਆਲੂਚੇ ਦੀ ਜਿਹੜੀ ਤੁੜਾਈ ਕਰਨੀ ਹੈ ਅਤੇ ਸਾਂਭ ਸੰਭਾਲ ਕਰਨੀ ਹੈ ਅਤੇ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਦਾ ਆਪਾਂ ਤਵੱਜੋ ਕਰਨੀ ਹੈ, ਧਿਆਨ ਦੇਣਾ ਹੈ। ਇੱਕ ਡਾਕਟਰ ਸਾਹਿਬ ਗੱਲ ਇਹ ਆ ਜਾਂਦੀ ਹੈ ਕਿ ਜ਼ਿਮੀਂਦਾਰ ਇਸ ਕਰਕੇ ਵੀ ਮਾਰ ਖਾ ਜਾਂਦਾ ਹੈ ਕਿ ਉਹਦੇ ਕੋਲ ਰੱਖਣ ਦੀ ਸਮਰੱਥਾ ਨਹੀਂ ਹੁੰਦੀ। ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਸਾਡੇ ਕੋਲ ਅਨਾਜ ਸਾਂਭਣ ਦੀ ਅੱਜ ਕੱਲ੍ਹ ਸਾਡੇ ਕੋਲ ਉਨੀ ਸਮਰੱਥਾ ਨਹੀਂ ਹੈ, ਇਸੇ ਤਰ੍ਹਾਂ ਹਰ ਫਸਲ ਦੇ ਵਿੱਚ ਸਾਡੀ ਦੇ ਵਿੱਚ ਸਾਡਾ ਇਹੀ ਹਾਲ ਹੈ ਕਿ ਸਾਡੇ ਕੋਲ ਸਟੋਰਿੰਗ ਜਾਂ ਭੰਡਾਰਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਸਾਧਨ ਨਹੀਂ ਹੈ ਜਾਂ ਸਾਨੂੰ ਕਰਨਾ ਨਹੀਂ ਆਉਂਦਾ ਹੈ। ਕੀ ਸਸਤਾ ਸੁੰਦਰ ਅਤੇ ਟਿਕਾਊ ਢੰਗ ਹੈ ਵੀ ਜੇ ਆਪਾਂ ਕੋਲ ਮੰਡੀ ਹਾਲੀ ਨਹੀਂ ਵੀ ਹੈ, ਥੋੜ੍ਹੇ ਦਿਨਾਂ ਲਈ ਆਪਾਂ ਉਹਨੂੰ ਸੰਭਾਲ ਸਕੀਏ, ਭੰਡਾਰਨ ਕਰ ਸਕੀਏ, ਸਟੋਰ ਕਰ ਸਕੀਏ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ?
0: ਹਾਂਜੀ, ਇਹ ਤੁਹਾਡਾ ਬਹੁਤ ਹੀ ਵਧੀਆ ਸਵਾਲ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਸਾਡੇ ਫਲ ਨੇ, ਫਲਾਂ ਦੇ ਵਿੱਚ ਆਮ ਤੌਰ 'ਤੇ ਲੋਕਾਂ ਦਾ ਇਹ ਹੈ ਕਿ ਸਾਨੂੰ ਮੁਨਾਫਾ ਘੱਟ ਹੁੰਦਾ ਕਿਉਂਕਿ ਸਾਨੂੰ ਇਹਦੇ ਮੰਡੀ ਕਰਨ ਵਾਲੀ ਜਾਣਕਾਰੀ ਨਹੀਂ ਹੁੰਦੀ, ਇਸ ਕਰਕੇ ਅਸੀਂ ਇਹਦੇ ਵਿੱਚ ਕਾਫੀ ਜ਼ਿਆਦਾ ਕਈ ਵਾਰ ਘਾਟਾ ਖਾ ਜਾਂਦੇ ਹਾਂ। ਕਿਉਂਕਿ ਸਾਨੂੰ ਜੇ ਪਤਾ ਹੋਵੇ ਕਿ ਅਸੀਂ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਵਰਾਇਟੀਆਂ ਲਾਉਣੀਆਂ, ਕਿਸਮਾਂ ਲਾਉਣੀਆਂ ਨੇ, ਤਾਂ ਅਸੀਂ ਇਸ ਤਰ੍ਹਾਂ ਦੀਆਂ ਲਾਓ ਜਿਹੜੀਆਂ ਸਾਨੂੰ ਅੱਗੇ ਪਿੱਛੇ ਕਰਕੇ ਫਲ ਦੇਣ, ਇਹਦੇ ਨਾਲ ਸਾਡਾ ਜਿਹੜਾ ਮੰਡੀਕਰਨ ਹੈਗਾ ਉਹ ਲੰਬੇ ਸਮੇਂ ਤੱਕ ਚੱਲ ਸਕਦਾ। ਪਰ ਦੂਜੀ ਗੱਲ, ਜੇ ਅਸੀਂ ਕੁਛ ਵਰਾਇਟੀਆਂ ਇੱਦਾਂ ਦੀਆਂ ਲਾ ਲਈਆਂ ਨੇ ਜਿਨ੍ਹਾਂ ਦਾ ਫਲ ਇਕੱਠਾ ਆਉਣਾ, ਤਾਂ ਉਹਦੇ ਨਾਲ ਕੀ ਹੁੰਦਾ, ਕਈ ਵਾਰੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਫਲ ਆ ਜਾਂਦਾ ਅਤੇ ਜਿਹੜਾ ਰੇਟ ਹੁੰਦਾ ਉਹ ਕਾਫੀ ਡਿੱਗ ਜਾਂਦਾ ਅਤੇ ਇਹਦੇ ਨਾਲ ਫਾਰਮਰ ਨੂੰ ਕਾਫੀ ਘਾਟਾ ਪੈ ਜਾਂਦਾ। ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਸਾਡਾ ਵਾਧੂ ਫਲ ਹੁੰਦਾ, ਅਸੀਂ ਕਹਿ ਲਈਏ ਕਿ ਸਰਪਲਸ ਫਲ ਹੈਗਾ, ਉਹਨੂੰ ਅਸੀਂ ਸਟੋਰ ਕਰ ਸਕਦੇ ਹਾਂ। ਅਤੇ ਆੜੂ ਅਤੇ ਆਲੂਚੇ ਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਜਦੋਂ ਪੱਕਦੇ ਨੇ ਉਸ ਵੇਲੇ ਸਾਡਾ ਜਿਹੜਾ ਤਾਪਮਾਨ ਹੁੰਦਾ ਮਈ ਦੇ ਮਹੀਨੇ ਕਾਫੀ ਜ਼ਿਆਦਾ ਹਾਈ ਹੁੰਦਾ ਅਤੇ ਕਾਫੀ ਜ਼ਿਆਦਾ ਜਿਹੜੀ ਨਮੀ ਹੁੰਦੀ ਹੈ ਹਵਾ ਦੇ ਵਿੱਚ ਘੱਟ ਹੁੰਦੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਫਲ ਨੂੰ ਕਮਰੇ ਦੇ ਤਾਪਮਾਨ 'ਤੇ ਜ਼ਿਆਦਾ ਦਿਨਾਂ ਲਈ ਨਹੀਂ ਰੱਖ ਸਕਦੇ। ਅਤੇ ਸਾਡੇ ਫਾਰਮਰ ਆਮ ਤੌਰ 'ਤੇ ਇਹ ਗੱਲ ਵੀ ਕਰਦੇ ਨੇ ਕਿ ਜੀ ਜੇ ਅਸੀਂ ਆੜੂ ਨੂੰ ਤੋੜ ਕੇ ਰੱਖ ਲਈਏ ਕਿ 2 ਦਿਨਾਂ ਬਾਅਦ ਮੰਡੀਕਰਨ ਕਰਾਂਗੇ, ਅਸੀਂ ਘਰ ਲਿਆ ਕੇ ਕਮਰੇ 'ਚ ਰੱਖ ਦਿੰਦੇ ਹਾਂ ਤੋੜ ਕੇ, ਤਾਂ ਉਹ ਸਾਨੂੰ ਅਗਲੇ ਦਿਨ ਵੇਚਣ ਜੋਗਾ ਨਹੀਂ ਰਹਿੰਦਾ। ਪਰ ਇਹੋ ਜਿਹੇ ਹਾਲਾਤਾਂ 'ਤੇ ਉਹ ਕਹਿੰਦੇ ਨੇ ਕਿ ਜੇ ਅਸੀਂ ਉਹਨਾਂ ਨੂੰ ਉਸੇ ਰੇਟ 'ਤੇ ਵੇਚਦੇ ਹਾਂ ਤਾਂ ਉਸ ਵੇਲੇ ਮੰਡੀ 'ਚ ਹੋਰ ਬਹੁਤ ਆੜੂ ਹੁੰਦਾ, ਸਾਨੂੰ ਕੋਈ ਰੇਟ ਨਹੀਂ ਮਿਲਦਾ। ਸੋ ਇਹਨਾਂ ਹਾਲਾਤਾਂ ਤੋਂ ਬਚਣ ਲਈ ਅਤੇ ਆਪਣਾ ਵੱਧ ਤੋਂ ਵੱਧ ਮੁਨਾਫਾ ਲੈਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਥੋੜ੍ਹਾ ਥੋੜ੍ਹਾ ਫਲ ਜਿਹੜਾ ਹੈਗਾ ਉਹ ਮੰਡੀ 'ਚ ਭੇਜਦੇ ਰਹੀਏ ਅਤੇ ਮੰਡੀ ਦੇ ਵਿੱਚ ਇੱਕ ਗਲੱਟ ਨਾ ਪੈਦਾ ਹੋਣ ਦੇਈਏ। ਅਸੀਂ ਫਲ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਜੀ, ਆਪਣੀ ਮਾਰਕੀਟ ਨੂੰ ਰੈਗੂਲੇਟ ਕਰਨ ਲਈ ਸਾਨੂੰ ਫਲ ਨੂੰ ਸਟੋਰ ਕਰ ਲੈਣਾ ਚਾਹੀਦਾ। ਅਤੇ ਜਿਹੜਾ ਇਹਦਾ ਸਟੋਰੇਜ ਟੈਂਪਰੇਚਰ ਹੈਗਾ ਉਹ 0 ਤੋਂ 1 ਡਿਗਰੀ ਟੈਂਪਰੇਚਰ ਹੈ। ਇਹਨਾਂ ਦੀ ਮਤਲਬ ਸਾਡੇ ਲਈ ਇੱਕ ਕਹਿ ਲਓ ਇਹ ਬੈਨੀਫਿਟ ਹੈਗਾ ਕਿ ਜਿਹੜੇ ਸਾਡੇ ਆੜੂ ਅਤੇ ਆਲੂਚਾ ਨੇ ਇਹ ਆਮ ਕੋਲਡ ਸਟੋਰ ਜਿਹੜੇ ਸਾਡੇ ਹੁੰਦੇ ਆ ਤਕਰੀਬਨ 0 ਤੋਂ 1 ਡਿਗਰੀ 'ਤੇ ਮਿਲ ਜਾਂਦੇ ਨੇ ਸਾਨੂੰ। ਉਹਨਾਂ ਦੇ ਵਿੱਚ ਜਿਹੜੀ ਸਾਡੀ ਨਮੀ ਹੈਗੀ ਆ ਉਹ 90 ਤੋਂ 95% ਹੋਣੀ ਚਾਹੀਦੀ ਹੈ ਅਤੇ ਅਸੀਂ ਜਿਹੜਾ ਹੈਗਾ ਆੜੂ ਅਤੇ ਆਲੂਚੇ ਨੂੰ ਭੰਡਾਰਨ ਕਰ ਸਕਦੇ ਹਾਂ। ਇਸ ਤੋਂ ਬਾਅਦ ਸਾਡੀਆਂ ਕੁਛ ਖਾਸ ਅਸੀਂ ਕੁਛ ਸੋਧਾਂ ਕਰਦੇ ਹਾਂ ਜਿਹਨੂੰ ਅਸੀਂ ਕਹਿੰਦੇ ਟ੍ਰੀਟਮੈਂਟਾਂ ਕਰਦੇ ਹਾਂ ਫਰੂਟਸ ਦੀਆਂ, ਉਹਦੇ ਨਾਲ ਜਿਹੜਾ ਹੈਗਾ ਫਲ ਦੀ ਸਟੋਰੇਜ ਦੀ ਜਿਹੜੀ ਲਾਈਫ ਹੈਗੀ ਹੈ ਉਹ ਵੱਧ ਜਾਂਦੀ ਹੈ, ਅਸੀਂ ਲੰਬੇ ਸਮੇਂ ਲਈ ਭੰਡਾਰ ਕਰ ਸਕਦੇ ਹਾਂ। ਉਹਨਾਂ ਸੋਧਾਂ ਦੇ ਵਿੱਚੋਂ ਜਿਸ ਤਰ੍ਹਾਂ ਸਾਡੀ ਹੈਗੀ ਹੈ ਕਿ ਅਸੀਂ ਜੇ ਆੜੂ ਦੀ ਗੱਲ ਕਰੀਏ, ਆੜੂ ਦੀ ਸ਼ਾਨੇ ਪੰਜਾਬ ਜਿਹੜੀ ਮੇਨ ਕਿਸਮ ਹੈਗੀ ਹੈ ਸਾਡੀ, ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਲੱਗੀ ਹੋਈ ਹੈ, ਜੇ ਅਸੀਂ ਉਹਦੇ ਫਲ ਉਦੋਂ ਤੋੜ ਲਈਏ ਕਿ ਜਦੋਂ ਉਹ ਪੂਰੀ ਤਰ੍ਹਾਂ ਤਿਆਰ ਹੋਣ, ਸਖਤ ਹੋਣ ਪਰ ਅਜੇ ਪੱਕੇ ਨਾ ਹੋਣ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਫਿਜ਼ੀਓਲੋਜੀਕਲ ਮੈਚਿਓਰਿਟੀ 'ਤੇ ਹੈ ਫਰੂਟ, ਉਸ ਅਵਸਥਾ 'ਤੇ ਤੋੜ ਕੇ ਅਸੀਂ ਉਹਨੂੰ 2% ਕੈਲਸ਼ੀਅਮ ਕਲੋਰਾਈਡ ਦੇ ਘੋਲ ਵਿੱਚ ਡਬੋ ਦਿੰਦੇ ਹਾਂ, 20 ਗ੍ਰਾਮ 1 ਲੀਟਰ ਦੇ ਵਿੱਚ ਪਾ ਕੇ ਕੈਲਸ਼ੀਅਮ ਕਲੋਰਾਈਡ ਦੇ ਘੋਲ ਵਿੱਚ 5 ਮਿੰਟ ਲਈ ਡੋਬ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਉਹਨੂੰ ਸੁਕਾ ਕੇ ਜਦੋਂ ਫਲਾਂ ਨੂੰ ਛਾਂ ਹੇਠ ਸੁਕਾਉਣਾ, ਸੁਕਾਉਣ ਤੋਂ ਬਾਅਦ ਜਦੋਂ ਅਸੀਂ ਉਹਨੂੰ ਡੱਬਿਆਂ 'ਚ ਪੈਕ ਕਰ ਦਿੰਦੇ ਹਾਂ, ਪੈਕ ਕਰਕੇ ਅਸੀਂ ਉਹਨੂੰ 0 ਤੋਂ 1 ਡਿਗਰੀ ਟੈਂਪਰੇਚਰ 90 ਤੋਂ 95% ਨਮੀ ਉੱਪਰ ਰੱਖਦੇ ਹਾਂ, ਤਾਂ ਉਹਦੇ ਨਾਲ ਜਿਹੜੀ ਫਲ ਦੀ ਲਾਈਫ ਹੈਗੀ ਆ ਉਹ ਤਕਰੀਬਨ ਸਾਨੂੰ 4 ਹਫ਼ਤੇ ਤੱਕ ਅਸੀਂ ਉਹਨੂੰ ਸਟੋਰ ਕਰ ਸਕਦੇ ਹਾਂ। ਅਤੇ 4 ਹਫ਼ਤੇ ਤੱਕ ਜਦੋਂ ਤੁਸੀਂ ਫਰੂਟ ਕੱਢੋਗੇ ਤਾਂ ਤੁਹਾਡੀ ਜਿਹੜੀ ਮਾਰਕੀਟ ਦੇ ਵਿੱਚ ਜਿਹੜਾ ਗਲੱਟ ਹੁੰਦਾ ਉਹ ਕਾਫੀ ਘੱਟ ਜਾਂਦਾ, ਤਕਰੀਬਨ ਤੁਹਾਨੂੰ ਜਿਹੜਾ ਫਰੂਟ ਦਾ ਕਾਫੀ ਅੱਛਾ ਭਾਅ ਮਿਲ ਜਾਂਦਾ।
1: ਗੱਲ ਹੈ ਵੀ ਡਾਕਟਰ ਸੁਖਜੀਤ ਕੌਰ ਜਵੰਦਾ ਜੀ, ਤੁਸੀਂ ਬੜੇ ਹੀ ਸੁਚੱਜੇ ਢੰਗ ਨਾਲ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਆੜੂ ਹੈ ਜਾਂ ਆਲੂਚਾ ਹੈ ਇਹਦੇ ਫਲਾਂ ਨੂੰ ਆਪਾਂ ਨੇ ਕਦੋਂ ਤੋੜਨਾ ਹੈ, ਕਿਸ ਢੰਗ ਨਾਲ ਤੋੜਨਾ ਹੈ, ਤੋੜਨ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਸੰਭਾਲਣਾ ਕਿੱਦਾਂ ਹੈ, ਪੈਕਿੰਗ ਕਿੱਦਾਂ ਕਰਨੀ ਹੈ, ਮੰਡੀਕਾਰੀ, ਭੰਡਾਰ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਬਹੁਤ ਹੀ ਲਾਹੇਮੰਦ ਜਾਣਕਾਰੀ, ਅਤੇ ਡਾਕਟਰ ਸਾਹਿਬ ਤੁਸੀਂ ਇਸ ਜਾਣਕਾਰੀ ਜਿਹੜੀ ਦਿੱਤੀ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
2: ਹਾਂਜੀ ਰੁਲੀਆ ਰਾਮ ਜੀ,
1: ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਅਤੇ ਖੇਤੀਬਾੜੀ ਪ੍ਰੋਗਰਾਮ 'ਚ ਅਮਰੂਦਾਂ ਦੀ ਫਸਲ ਦੀ ਦੇਖਭਾਲ ਦੇ ਸੰਬੰਧੀ ਕੁਝ ਜਾਣਕਾਰੀਆਂ ਸਾਂਝੀਆਂ ਕਰ

0: ਜੀ
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਬਰਸਾਤੀ ਸਬਜ਼ੀਆਂ ਦੇ ਕੀੜੇ ਮਕੌੜੇ ਅਤੇ ਉਹਨਾਂ ਦੀ ਰੋਕਥਾਮ
0: ਜੀ
1: ਇਸ ਵਿਸ਼ੇ ਦੇ ਉੱਤੇ ਡਾਕਟਰ ਕਮਲਦੀਪ ਸਿੰਘ ਮਠਾੜੂ ਜਾਣਕਾਰੀਆਂ ਸਾਂਝੀਆਂ ਕਰਨਗੇ।
0: ਅੱਛਾ ਜੀ,
1: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
0: ਮੌਸਮ ਬਾਰੇ ਕੀ ਜਾਣਕਾਰੀ?
1: ਕੋਈ ਚੇਤਾਵਨੀ ਹੈ ਨਹੀਂ।
0: ਅੱਛਾ ਜੀ,
1: ਆਪਾਂ ਚੱਲੀਏ ਜੀ ਜੈ।

0: ਹੁਣ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਤੁਹਾਨੂੰ ਯਾਦ ਕਰਵਾ ਦਈਏ ਕਿ ਅੱਜ ਰਾਤੀ 10:02 ਸੁਣੋਗੇ ਕਾਵਿ ਗੋਸ਼ਠੀ। ਭਾਗ ਲੈਣ ਵਾਲੇ ਕਵੀ ਹੋਣਗੇ ਸੈਲੀ ਬਲਜੀਤ, ਸੁਭਾਸ਼ ਚੰਦਰ ਅਤੇ ਸਿਮਰ ਸਦੋਸ਼। ਅਤੇ ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 7:30 ਸੁਣੋਗੇ ਪੰਜਾਬੀ ਖ਼ਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। 4 ਰਾਜਾਂ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਵਿੱਚ BJP ਭਾਰੀ ਜਿੱਤ ਵੱਲ ਅੱਗੇ ਵੱਧ ਰਹੀ ਹੈ। ਅਸਾਮ ਅਤੇ ਪੁਡੂਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਭਾਰੀ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਰਾਨੀ ਸਮੁੰਦਰੀ ਫੌਜ ਨੇ ਦਾਅਵਾ ਕੀਤਾ ਕਿ ਉਸਨੇ ਹੋਰਮੂਜ਼ ਸਟੇਟ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਸਮੁੰਦਰੀ ਜਹਾਜ਼ ਨੂੰ 2 ਮਿਸਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। 4 ਰਾਜਾਂ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। BJP ਪੱਛਮੀ ਬੰਗਾਲ ਵਿੱਚ ਭਾਰੀ ਜਿੱਤ ਵੱਲ ਅੱਗੇ ਵੱਧ ਰਹੀ ਹੈ, ਜਦੋਂ ਕਿ ਇਹ ਅਸਾਮ ਅਤੇ ਪੁਦੂਚੇਰੀ ਵਿੱਚ ਸਹਿਯੋਗੀ ਨਾਲ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕੜਗਮ TVK ਇੱਕ ਵੱਡਾ ਫੇਰਬਦਲ ਕਰਦਿਆਂ ਇਕੱਲੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲਾ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ UDF ਬਹੁਮਤ ਵੱਲ ਅੱਗੇ ਵੱਧ ਰਿਹਾ ਹੈ। ਪੱਛਮੀ ਬੰਗਾਲ ਦੀਆਂ ਸਾਰੀਆਂ 293 ਵਿਧਾਨ ਸਭਾ ਸੀਟਾਂ ਲਈ ਰੁਝਾਨ ਅਤੇ ਨਤੀਜੇ ਮਿਲ ਰਹੇ ਨੇ। ਭਾਰਤੀ ਜਨਤਾ ਪਾਰਟੀ 204 ਸੀਟਾਂ 'ਤੇ ਅੱਗੇ ਹੈ ਅਤੇ ਇਹਨਾਂ ਵਿੱਚੋਂ 70 ਸੀਟਾਂ ਜਿੱਤ ਲਈਆਂ ਨੇ। ਤ੍ਰਿਣਮੂਲ ਕਾਂਗਰਸ 83 ਸੀਟਾਂ 'ਤੇ ਅੱਗੇ ਹੈ, ਜਿਸ ਨੇ ਇਹਨਾਂ ਵਿੱਚੋਂ 27 'ਤੇ ਜਿੱਤ ਹਾਸਲ ਕਰ ਲਈ ਹੈ। ਖੱਬੇ ਪੱਖੀ ਪਾਰਟੀਆਂ 2 ਸੀਟਾਂ 'ਤੇ ਅੱਗੇ ਨੇ, ਹੋਰਨਾਂ ਨੇ 3 ਸੀਟਾਂ ਜਿੱਤੀਆਂ ਨੇ ਅਤੇ 1 'ਤੇ ਅੱਗੇ ਨੇ। ਅਸਾਮ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ BJP ਲਗਾਤਾਰ 3ਜੀ ਵਾਰ ਸਰਕਾਰ ਬਣਾਉਣ ਲਈ ਤਿਆਰ ਹੈ। BJP ਅਤੇ ਇਸ ਦੇ ਸਹਿਯੋਗੀ ਕੁੱਲ 126 ਸੀਟਾਂ ਵਿੱਚੋਂ 101 'ਤੇ ਅੱਗੇ ਨੇ, ਜਿਨ੍ਹਾਂ ਵਿੱਚੋਂ 90 'ਤੇ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ ਕਾਂਗਰਸ 22 ਸੀਟਾਂ 'ਤੇ ਅੱਗੇ ਹੈ ਅਤੇ ਉਹਨਾਂ ਵਿੱਚੋਂ 11 'ਤੇ ਜਿੱਤ ਪ੍ਰਾਪਤ ਕਰ ਲਈ ਹੈ। ਆਲ ਇੰਡੀਆ ਯੂਨਾਈਟਿਡ ਡੈਮੋ

ਡੈਮੋਕ੍ਰੈਟਿਕ ਫਰੰਟ AIUDF ਨੇ 2 ਸੀਟਾਂ ਜਿੱਤੀਆਂ ਨੇ। ਕਾਂਗਰਸ ਦੇ ਸੂਬਾ ਪ੍ਰਧਾਨ ਗੌਰਵ ਗੋਗੋਈ ਜੋਰਹਾਟ ਤੋਂ ਚੋਣ ਹਾਰ ਗਏ ਨੇ। ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਤਮਿਲਿਗਾ ਫੇਤਰੀ ਕੜਗਮ TVK ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ TVK 108 ਸੀਟਾਂ 'ਤੇ ਅੱਗੇ ਹੈ ਅਤੇ ਪਹਿਲਾਂ ਹੀ ਇਹਨਾਂ ਵਿੱਚੋਂ 61 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ। ਸੱਤਾਧਾਰੀ DMK ਅਤੇ ਇਸ ਦੇ ਸਹਿਯੋਗੀ 75 ਸੀਟਾਂ ਤੋਂ ਅੱਗੇ ਨੇ ਅਤੇ ਉਹਨਾਂ ਵਿੱਚੋਂ 22 'ਤੇ ਜਿੱਤ ਪ੍ਰਾਪਤ ਕਰ ਚੁੱਕੇ ਨੇ। AIADMK ਅਤੇ ਇਸ ਦੇ ਸਹਿਯੋਗੀ 51 ਸੀਟਾਂ 'ਤੇ ਅੱਗੇ ਨੇ ਅਤੇ ਉਹਨਾਂ ਵਿੱਚੋਂ 18 ਸੀਟਾਂ ਜਿੱਤ ਲਈਆਂ ਨੇ। PMK 5 ਸੀਟਾਂ 'ਤੇ ਅੱਗੇ ਹੈ। ਕਾਂਗਰਸ 5 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 1 ਸੀਟ ਤੋਂ ਅੱਗੇ ਚੱਲ ਰਹੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ UDF ਨੇ 99 ਸੀਟਾਂ ਜਿੱਤ ਕੇ ਭਾਰੀ ਜਿੱਤ ਹਾਸਲ ਕੀਤੀ ਹੈ, ਜੋ ਕਿ ਸੱਤਾ ਵਿੱਚ ਇਸ ਦੀ ਫੈਸਲਾਕੁਨ ਵਾਪਸੀ ਹੈ। ਇਹਨਾਂ ਵਿੱਚੋਂ ਕਾਂਗਰਸ ਨੇ 63 ਸੀਟਾਂ ਜਿੱਤੀਆਂ, ਜਦੋਂ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 22 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਰਾਜ ਭਰ ਵਿੱਚ ਗੱਠਜੋੜ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ। ਕਾਂਗਰਸ ਅਤੇ ਛੋਟੇ ਗੱਠਜੋੜ ਭਾਈਵਾਲਾਂ ਸਮੇਤ ਹੋਰ UDF ਸਹਿਯੋਗੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਪੁਦੂਚੇਰੀ ਵਿੱਚ ਐਨ ਰੰਗਾਸਵਾਮੀ ਦੀ ਅਗਵਾਈ ਵਾਲੀ ਆਲ ਇੰਡੀਆ ਨੈਸ਼ਨਲ ਕਾਂਗਰਸ AINRC ਅਧੀਨ ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਸਰਕਾਰ ਦੀ ਸੱਤਾ ਵਿੱਚ ਵਾਪਸੀ ਹੋਈ ਹੈ। 30 ਵਿੱਚੋਂ 25 ਸੀਟਾਂ ਦੇ ਨਤੀਜੇ ਐਲਾਨੇ ਗਏ ਨੇ। ਚੋਣ ਕਮਿਸ਼ਨ ਅਨੁਸਾਰ ਐਨ ਰੰਗਾਸਵਾਮੀ ਦੀ AINRC ਨੇ 9 ਸੀਟਾਂ ਜਿੱਤੀਆਂ ਨੇ ਅਤੇ 3 ਵਿੱਚ ਅੱਗੇ ਹੈ, ਜਦੋਂ ਕਿ BJP ਨੇ 3 ਸੀਟਾਂ ਜਿੱਤੀਆਂ ਨੇ ਅਤੇ 1 ਵਿੱਚ ਅੱਗੇ ਚੱਲ ਰਹੀ ਹੈ। AIADMK ਨੇ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ 1-1 ਸੀਟ ਜਿੱਤੀ ਹੈ। DMK ਨੇ 4 ਸੀਟਾਂ ਜਿੱਤ ਲਈਆਂ ਨੇ ਅਤੇ 1 ਵਿੱਚ ਅੱਗੇ ਚੱਲ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ ਹੈ ਕਿ ਲੋਕਾਂ ਦੀ ਸ਼ਕਤੀ ਦੀ ਜਿੱਤ ਹੋਈ ਹੈ ਅਤੇ BJP ਦੀ ਸੁਸ਼ਾਸਨ ਦੀ ਰਾਜਨੀਤੀ ਜਿੱਤੀ ਹੈ। ਸ੍ਰੀ ਮੋਦੀ ਨੇ ਪੱਛਮੀ ਬੰਗਾਲ ਦੇ ਹਰ ਨਾਗਰਿਕ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ BJP ਨੂੰ ਸ਼ਾਨਦਾਰ ਜਨ ਆਦੇਸ਼ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ BJP ਪੱਛਮੀ ਬੰਗਾਲ ਦੇ ਲੋਕਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਸ੍ਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ BJP ਦੀ ਇਹ ਇਤਿਹਾਸਕ ਜਿੱਤ ਪੀੜ੍ਹੀ ਦਰ ਪੀੜ੍ਹੀ ਅਣਗਿਣਤ ਵਰਕਰਾਂ ਦੇ ਯਤਨਾਂ ਅਤੇ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਵਿੱਚ BJP NDA ਦੀ ਜਿੱਤ ਵਿਕਾਸ ਲਈ ਗੱਠਜੋੜ ਦੇ ਅਟੁੱਟ ਸਮਰਥਨ ਅਤੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਅਸਾਮ ਦੇ ਲੋਕਾਂ ਦਾ ਉਨ੍ਹਾਂ ਦੇ ਸ਼ਾਨਦਾਰ ਫਤਵੇ ਲਈ ਧੰਨਵਾਦ ਦਿੱਤਾ। ਸ੍ਰੀ ਮੋਦੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ BJP ਰਾਜ ਦੇ ਵਿਕਾਸ ਲਈ ਯਤਨਸ਼ੀਲ ਰਹੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ BJP ਦੀ ਇਤਿਹਾਸਕ ਜਿੱਤ ਅਣਗਿਣਤ ਪਾਰਟੀ ਵਰਕਰਾਂ ਦੇ ਬਲੀਦਾਨ ਸੰਘਰਸ਼ ਅਤੇ ਸ਼ਹਾਦਤ ਦਾ ਨਤੀਜਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਹ ਜਿੱਤ ਉਹਨਾਂ ਪਰਿਵਾਰਾਂ ਦੀ ਮਜ਼ਬੂਤੀ ਦਾ ਪ੍ਰਮਾਣ ਹੈ, ਜਿਨ੍ਹਾਂ ਨੇ ਹਿੰਸਾ ਸਹਿਣ ਦੇ ਬਾਵਜੂਦ ਕਦੇ ਵੀ ਭਗਵਾਂ ਝੰਡਾ ਨਹੀਂ ਛੱਡਿਆ। ਸ੍ਰੀ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਘੁਸਪੈਠੀਆਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਇੱਕ ਅਜਿਹਾ ਸਬਕ ਸਿਖਾਇਆ ਜਿਸ ਨੂੰ ਤੁਸ਼ਟੀਕਰਨ ਦੀ ਰਾਜਨੀਤੀ ਵਿੱਚ ਲੱਗੀਆਂ ਪਾਰਟੀਆਂ ਕਦੇ ਨਹੀਂ ਭੁੱਲਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜਾਂ ਅਤੇ ਉਦਯੋਗ ਨੇ ਬਦਲਦੇ ਹਾਲਾਤ ਦਾ ਵਿਸ਼ਲੇਸ਼ਣ ਅਤੇ ਸਮਝ ਵਿਕਸਿਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸਾਡੀ ਤਿਆਰੀ ਹਮੇਸ਼ਾ ਉੱਚ ਪੱਧਰੀ ਅਤੇ ਉੱਚ ਮਿਆਰੀ ਹੁੰਦੀ ਹੈ ਅਤੇ ਓਪਰੇਸ਼ਨ ਸਿੰਦੂਰ ਇਸ ਦੀ ਇੱਕ ਪ੍ਰਮੁੱਖ ਮਿਸਾਲ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਨੌਰਥ ਟੈਕ ਸਿੰਪੋਜ਼ੀਅਮ ਦਾ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਤਕਨੀਕੀ ਯੁੱਧ ਦਾ ਇੱਕ ਮਾਡਲ ਸੀ ਅਤੇ ਇਸ ਓਪਰੇਸ਼ਨ ਵਿੱਚ ਉੱਨਤ ਮਿਜ਼ਾਈਲਾਂ ਸਮੇਤ ਕਈ ਨਵੀਨਤਮ ਉਪਕਰਨਾਂ ਦੀ ਵਰਤੋਂ ਕੀਤੀ ਗਈ। ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਨੇ ਅਤੇ IDEX, ਅਦਿਤੀ ਅਤੇ TDF ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਨੂੰ ਕਾਫੀ ਹੁਲਾਰਾ ਦਿੱਤਾ ਹੈ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ DRDO ਰਾਹੀਂ ਰੱਖਿਆ ਖੋਜ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਯਤਨਾਂ 'ਤੇ ਵੀ ਜ਼ੋਰ ਦਿੱਤਾ, ਜਿਸ ਨੇ ਸਵਦੇਸ਼ੀ ਸਮਰੱਥਾਵਾਂ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭਾਰਤ ਦੇ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦੇ ਨਵਨਿਯੁਕਤ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਸ੍ਰੀ ਜੋਸ਼ੀ ਸਾਹਿਤ, ਵਿਗਿਆਪਨ, ਸਿਨੇਮਾ ਅਤੇ ਜਨ ਸੰਚਾਰ ਵਿੱਚ ਉਨ੍ਹਾਂ ਦੇ ਵਿਆਪਕ ਯੋਗਦਾਨ ਲਈ ਜਾਣੇ ਜਾਂਦੇ ਨੇ। ਇਸ ਤੋਂ ਪਹਿਲਾਂ ਸ੍ਰੀ ਜੋਸ਼ੀ ਮੁੰਬਈ ਵਿੱਚ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ। ਇਰਾਨੀ ਸਮੁੰਦਰੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ 2 ਮਿਜ਼ਾਈਲਾਂ ਨਾਲ ਹੌਰਮੁਜ਼ ਸਟੇਟ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਇੱਕ ਅਮਰੀਕੀ ਸਮੁੰਦਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਅਨੁਸਾਰ ਜਹਾਜ਼ ਦੱਖਣੀ ਬੰਦਰਗਾਹ ਵਾਲੇ ਸ਼ਹਿਰ ਜੈਸਕ ਨੇੜੇ ਗਿਆ ਅਤੇ ਸਮੁੰਦਰੀ ਆਵਾਜਾਈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਜਲ ਮਾਰਗ ਵਿੱਚ ਦਾਖਲ ਹੋਇਆ। ਇਰਾਨੀ ਫੌਜ ਨੇ ਕਿਹਾ ਹੈ ਕਿ ਜਹਾਜ਼ ਨੇ ਉਨ੍ਹਾਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਲਈ ਇਸ ਉੱਪਰ ਹਮਲਾ ਕਰ ਦਿੱਤਾ ਗਿਆ। ਅਮਰੀਕਾ ਨੇ ਇਰਾਨ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕਿਸੇ

0: ਅਮਰੀਕੀ ਸਮੁੰਦਰੀ ਜਹਾਜ਼ ਨੂੰ ਇਰਾਨੀ ਮਿਸਾਈਲਾਂ ਵੱਲੋਂ ਨਿਸ਼ਾਨਾ ਨਹੀਂ ਬਣਾਇਆ ਗਿਆ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਹੈ। ਅਪ੍ਰੈਲ ਵਿੱਚ UPI ਨੇ 22 ਅਰਬ 35 ਕਰੋੜ ਲੈਣ ਦੇਣ ਕੀਤੇ ਨੇ। ਅਪ੍ਰੈਲ 2016 ਨੂੰ ਇਸ ਦੀ ਸ਼ੁਰੂਆਤ ਤੋਂ ਇੱਕ ਦਹਾਕਾ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਭੁਗਤਾਨ ਸਿਸਟਮ ਬਣ ਗਿਆ ਹੈ। UPI ਵਿਸ਼ਵ ਪੱਧਰ 'ਤੇ ਤੁਰੰਤ ਭੁਗਤਾਨ ਦੇ ਲਗਭਗ ਅੱਧੇ ਹਿੱਸੇ ਨੂੰ ਪੂਰਾ ਕਰਦਾ ਹੈ। ਇਸ ਨੇ ਭਾਰਤ ਵਿੱਚ ਭੁਗਤਾਨ ਕਰਨ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। UPI ਹੁਣ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਬਣ ਗਿਆ। ਇਹ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਦਾ ਹੈ, ਸਹਿਜ ਕਾਰੋਬਾਰ ਦੀ ਸਹੂਲਤ ਦਿੰਦਾ ਹੈ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਇੱਕ ਆਲਮੀ ਮਿਆਰ ਪ੍ਰਦਾਨ ਕਰਦਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰ ਕੋਲ LPG ਦੀ ਕੋਈ ਕਮੀ ਨਹੀਂ ਹੈ ਅਤੇ ਵਪਾਰਕ LPG ਸਪਲਾਈ ਲਗਭਗ 70% ਤੱਕ ਬਹਾਲ ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਅਪ੍ਰੈਲ ਵਿੱਚ 2,15,000 ਟਨ ਤੋਂ ਵੱਧ ਵਪਾਰਕ LPG ਵੇਚੀ ਗਈ। ਉਹਨਾਂ ਅੱਗੇ ਕਿਹਾ ਕਿ ਆਟੋ LPG ਦੀ ਵਿਕਰੀ ਲਗਭਗ 11,100 ਟਨ ਤੱਕ ਪਹੁੰਚ ਗਈ ਹੈ। ਸ਼੍ਰੀਮਤੀ ਸੁਜਾਤਾ ਸ਼ਰਮਾ ਨੇ ਕਿਹਾ ਕਿ ਮਹੀਨੇ ਦੌਰਾਨ 5 ਕਿਲੋ ਦੇ 23 ਲੱਖ ਤੋਂ ਵੱਧ ਸਿਲੰਡਰ ਵੇਚੇ ਗਏ ਨੇ। ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਆਰ ਮਹਾਜਨ ਨੇ ਕਿਹਾ ਕਿ ਪੱਛਮੀ ਏਸ਼ੀਆ ਤੋਂ ਭਾਰਤ ਦੇ ਵੱਖ ਵੱਖ ਸਥਾਨਾਂ ਲਈ ਵਾਧੂ ਉਡਾਨਾਂ ਚੱਲਣ ਨਾਲ ਸਮੁੱਚੀ ਉਡਾਨ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਮੁੰਬਈ ਇੰਡੀਅਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 4 ਰਾਜਾਂ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਵਿੱਚ BJP ਭਾਰੀ ਜਿੱਤ ਵੱਲ ਅੱਗੇ ਵੱਧ ਰਹੀ ਹੈ। ਅਸਾਮ ਅਤੇ ਪੁਦੂਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਭਾਰੀ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਰਾਨੀ ਸਮੁੰਦਰੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ ਹੌਰਮੁਜ਼ ਸਟ੍ਰੇਟ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਸਮੁੰਦਰੀ ਜਹਾਜ਼ ਨੂੰ 2 ਮਿਸਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਤਿਉਂ ਸੁਣਦੇ ਪ੍ਰੋਗਰਾਮ ਵੇਵ ਦਾ ਤਹਿਤ ਹਿੰਦੀ ਵਾਰਤਾ ਮੇਰੀ ਨਈ ਕਹਾਣੀ। ਵਾਰਤਾਕਾਰ ਹੋਣਗੇ ਹਰਦੀਪ ਸਬਰਵਾਲ।
2: नमस्कार, प्रस्तुत है कहानी। कहानी का शीर्षक है चुटकुला। बच्चे खुश हैं और चहक रहे हैं। सभी के बस्ते बंद हैं क्योंकि आज पढ़ने का दिन नहीं बल्कि बाल सभा में चुटकुले और कविताओं का दिन है। स्कूल की वर्दी में अलग अलग बच्चे एक जैसे दिख रहे हैं, छोटे छोटे मासूम पक्षियों की तरह, जैसे हंसों का झुंड पानी में करलव करता हुआ। कक्षा में शिक्षक आज क्रोध में नहीं बल्कि प्रसन्न दिख रहे हैं। उन्होंने रोल नंबर 1 को बुलाया। यह बहुत ही अच्छा बच्चा है, पढ़ाई में होशियार और सबसे साफ सुथरा भी। तुम कोई कविता सुनाओ, अध्यापक ने उत्साहवर्धन करते हुए कहा। बच्चा पहले से ही जोश में था, उसने ऊंची आवाज में कविता सुनानी शुरू की। मोटू सेठ सड़क पर लेट, आई गाड़ी फट गया पेट, गाड़ी का नंबर 88, गाड़ी पहुंची इंडिया गेट, इंडिया गेट से आई आवाज़ चाचा नेहरू जिंदाबाद। सभी बच्चे जोश के साथ कविता की पंक्तियों को दोहरा रहे थे, सिर्फ एक बच्चे को छोड़कर। जब वह कविता सुन रहा था तो वह थोड़ा घबरा गया। उसके चेहरे पर डर दिखाई देने लगा। उसने अपने बगल में बैठे सहपाठी से पूछा, अगर उसका पेट फट गया तो क्या वो मर गया? सहपाठी को ये बात कविता से भी अधिक मनोरंजक लगी। उसने उसकी जांग पर थप्पड़ मारा और कहा, हट पागल। बच्चा कुछ भी नहीं समझ पाया। अन्य सभी बच्चे खुश और वातावरण में रमे हुए थे। वे सभी आकाश में उड़ने वाले पक्षियों के विशाल झुंड की तरह थे जो मस्ती में झूम रहे थे। शिक्षक ने अब एक लड़की को उठाया। यह कक्षा के सबसे रईस बच्चों में से एक थी। उसकी रईसी, उसके पहनावे, तमीज,

ਹੁਣੇ ਤੁਸੀਂ ਜਗਜੀਤ ਸਿੰਘ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆਹੁਣ ਸੁਣਦੇ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਜੀ ਇਸ ਗੀਤ ਤੋਂ ਜਿਸ ਨੂੰ ਗਾਇਆ ਸ਼ਬੀਰ ਕੁਮਾਰ ਤੇ ਅਨੁਰਾਧਾ ਪੋਟਵਾਲ ਨੇ ਫਿਲਮ ਤੇਰੀ ਮਿਹਰਬਾਨੀਆਂ।

ਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਵਿਚ ਅਗਲਾ ਗੀਤ ਅਲਕਾ ਯਾਗਨਿਕ ਤੇ ਮਨਹਰ ਉਦਾਸ ਦੀ ਆਵਾਜ਼ ਚ ਫਿਲਮ ਖਲਨਾਇਕ ਤੋਂ।

ਅਲਕਾ ਯਾਗਨਿਕ ਤੇ ਮਨਹਰ ਉਦਾਸ ਦੇ ਗਾਇਕ ਖਲਨਾਇਕ ਫਿਲਮ ਦੇ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਪਲਾਂ ਵਿੱਚ ਯਾਨੀ ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9 ਸੁਣੋਗੇ ਨਿਊਜ਼ ਐਟ 9 ਤੇ ਰਾਤ 9:15 ਸੁਣੋਗੇ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ।

0: ਆਫਿਸ ਤੋਂ ਘਰ ਬਸ ਡੇਲੀ ਆ ਜਾਂਦੇ ਨੇ ਓਏ ਖਾਲੀ ਹੱਥ ਲਟਕਾਉਂਦੇ ਹੋਏ।
1: ਜੇ ਮੇਰਾ ਨਾਮ ਅਰਮਾਨ ਠੀਕ ਨਹੀਂ ਹੈ ਨਾ ਤਾਂ ਨਾਮ ਤੇਰਾ ਵੀ ਠੀਕ ਨਹੀਂ ਹੈ ਬਬਲੀ।
0: ਉਹ ਕਿਸ ਤਰ੍ਹਾਂ?
1: ਤੇਰਾ ਨਾਮ ਬਬਲੀ ਨਹੀਂ ਯਬਲੀ ਹੋਣਾ ਚਾਹੀਦਾ ਸੀ, ਯਬਲੀ।
0: ਓਹੋ, ਹੁਣ ਤਾਂ ਤੁਹਾਨੂੰ ਮੇਰੀਆਂ ਗੱਲਾਂ ਯਬਲੀਆਂ ਲੱਗਦੀਆਂ ਨੇ।
1: ਤੇ ਹੋਰ ਕੀ, ਆ ਪੈਸੇ ਵਾਲੀਆਂ, ਸਟੇਟਸ ਵਾਲੀਆਂ, ਲਗਜ਼ਰੀਜ਼ ਵਾਲੀਆਂ ਤੇਰੀਆਂ ਗੱਲਾਂ ਯਬਲੀਆਂ ਨਹੀਂ ਤਾਂ ਹੋਰ ਕੀ ਹੁੰਦੀਆਂ ਨੇ। ਵੀ ਤੈਨੂੰ ਚੰਗਾ ਭਲਾ ਪਤਾ ਕਿ ਮੈਂ ਇੱਕ ਸਿੰਪਲ ਜੇਈ ਆ, ਜੂਨੀਅਰ ਇੰਜੀਨੀਅਰ। ਜਿੰਨੀ ਮੇਰੀ ਸੈਲਰੀ ਆ ਸਾਰੀ ਦੀ ਸਾਰੀ ਤੇਰੇ ਹੱਥੇ ਰੱਖ ਦੇਣਾ ਹਰੇਕ ਮਹੀਨੇ।
0: ਜੂਨੀਅਰ ਤੋਂ ਸੀਨੀਅਰ ਵੀ ਬਣੋ ਨਾ, ਇੰਨੀ ਕੁ ਸੈਲਰੀ ਦੇ ਨਾਲ ਬਣਦਾ ਕੀ ਹੈ?
1: ਦੇਖ ਬਬਲੀ ਡਾਰਲਿੰਗ, ਜੋ ਮਰਜ਼ੀ ਹੋ ਜਾਏ ਮੈਂ ਆਪਣੇ ਅਸੂਲਾਂ ਨੂੰ ਨਹੀਂ ਛੱਡ ਸਕਦਾ।
0: ਤੇ ਮੈਨੂੰ
1: ਛੱਡ ਤੇ ਮੈਂ ਤੈਨੂੰ ਵੀ ਨਹੀਂ ਸਕਦਾ ਜਾਨ, ਤੂੰ ਤਾਂ ਜਾਨ ਹੈ ਮੇਰੀ।
0: ਰਹਿਣ ਦਿਓ ਆਪਣੀਆਂ ਚਿਕਨੀਆਂ ਚੁੱਪੜੀਆਂ, ਹਰ ਵਾਰੀ ਨਾ ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਸੀਂ ਮੇਰਾ ਗੁੱਸਾ ਠੰਡਾ ਕਰ ਦਿੰਦੇ ਹੋ।
1: ਚੱਲ ਤਿਆਰ ਹੋ ਜਾ ਫਟਾਫਟ, ਤੈਨੂੰ ਫਲੂਦੇ ਵਾਲੀ ਕੁਲਫੀ ਖਵਾ ਕੇ ਲਿਆਉਣਾ।
0: ਓਫ ਮਾਈ ਗੋਡ, ਸੋਚਿਆ ਸੀ ਮੇਰਾ ਹੱਬੀ ਮੈਨੂੰ ਡੇਲੀ ਨਵੇਂ ਨਵੇਂ ਫਲੇਵਰਸ ਵਾਲੀ ਆਈਸਕ੍ਰੀਮ ਖਵਾਵੇਗਾ, ਪਰ ਰਹਿ ਗਈ ਨਾ ਕਿਸਮਤ ਚੋ ਹੀ ਫਲੂਦੇ ਵਾਲੀ ਕੁਲਫੀ।
1: ਹੈਲੋ, ਹਾਂ ਦੱਸ ਰਾਮ ਲਾਲ, ਰੋਡ ਰੋਲਰ ਫੇਰ ਖਰਾਬ ਹੋ ਗਿਆ? ਓ ਯਾਰ, ਤੈਨੂੰ ਕਿੰਨੀ ਵਾਰੀ ਕਿਹਾ ਬਈ ਇਹਦੀ ਕਿਸੇ ਸਹੀ ਮਕੈਨਿਕ ਕੋਲੋਂ ਰਿਪੇਅਰ ਕਰਵਾ, ਡੇਲੀ ਰਿਪੇਅਰ ਦੇ ਝੂਠੇ ਸੱਚੇ ਬਿੱਲ ਲੈ ਆਉਂਦੇ ਹੋ ਪਾਸ ਕਰਾਉਣ ਲਈ, ਪਰ ਰਿਪੇਅਰ ਨਹੀਂ ਕਰਾਉਂਦੇ। ਆਉਂਦਾ ਮੈਂ, ਆ ਕੇ ਕਰਦਾ ਕੁਛ। ਹਾਂ ਬਬਲੀ ਡਾਰਲਿੰਗ, ਫਲੂਦੇ ਵਾਲੀ ਕੁਲਫੀ ਕੈਂਸਲ।
0: ਕੀ ਕਿਹਾ? ਅੱਜ ਫੇਰ ਕੈਂਸਲ?
1: ਕੀ ਕਰਾਂ ਜਾਨ, ਰਾਮ ਲਾਲ ਨੇ ਫੇਰ ਰੋਡ ਰੋਲਰ ਖਰਾਬ ਕਰ ਲਿਆ, ਫੋਨ ਆਇਆ ਸੀ। ਗੁੱਸਾ ਨਾ ਕਰੀ ਜਾਨ, ਕੱਲ ਪੱਕਾ ਚੱਲਾਂਗੇ ਬਾਜ਼ਾਰ ਤੇ ਨਾਲੇ ਤੇਰੀ ਚੋਇਸ ਦੀ ਆਈਸਕ੍ਰੀਮ ਵੀ ਖਾਵਾਂਗੇ। ਅੱਜ ਲਈ ਸੌਰੀ, ਹੈਂ, ਮੈਨੂੰ ਹੁਣ ਜਾਣਾ ਪੈਣਾ, ਸੌਰੀ ਡਾਰਲਿੰਗ, ਸੀ ਯੂ ਸੂਨ, ਹੈਂ, ਓਕੇ ਬਾਏ
0: ਬਾਏ। ਮਾਈ ਗੋਡ, ਕੈਸਾ ਹਸਬੈਂਡ ਪੱਲੇ ਪਿਆ ਮੇਰੀ, ਮੇਰੀ ਤਾਂ ਬਿਲਕੁਲ ਪਰਵਾਹ ਹੀ ਨਹੀਂ ਇਹਨੂੰ। ਮੇਰੇ ਨਾਲੋਂ ਤਾਂ ਰੋਡ ਰੋਲਰ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਵਾਸਤੇ। ਸ਼ੁਕਰ ਹੈ ਹਾਲੇ ਮੈਂ ਕੱਪੜੇ ਨਹੀਂ ਸੀ ਚੇਂਜ ਕੀਤੇ, ਵਰਨਾ ਖਾਮਖਾ ਮੇਰੀ ਮਿਹਨਤ ਬੇਕਾਰ ਜਾਂਦੀ। ਹੁਣ ਕੌਣ ਆ ਗਿਆ ਹੈ? ਆ ਜਾਓ, ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ।
2: ਜੇ ਮੈਡਮ ਜੀ ਇਜਾਜ਼ਤ ਦੇਣ ਤੇ ਮੈਂ ਅੰਦਰ ਆ ਜਾਵਾਂ।
0: ਓ ਠੇਕੇਦਾਰ ਸਾਹਿਬ, ਤੁਸੀਂ ਆ ਜਾਓ ਆ ਜਾਓ।
2: ਆ ਬੱਚਿਆਂ ਲਈ ਮਠਿਆਈ ਲਿਆਇਆ ਸੀ ਸ਼ਹਿਰ ਦੇ ਸਭ ਤੋਂ ਮਹਿੰਗੇ ਹਲਵਾਈ ਤੋਂ, ਕਰੋ ਮੂੰਹ ਮਿੱਠਾ।
0: ਮੂੰਹ ਮਿੱਠਾ ਕਿਸ ਖੁਸ਼ੀ ਚ?
2: ਕਿਹੜੀ ਖੁਸ਼ੀ ਮੈਡਮ ਜੀ, ਸਾਡੀਆਂ ਖੁਸ਼ੀਆਂ ਤੇ ਤਾਂ ਮਿੱਟੀ ਪਾਈ ਜਾਂਦੇ ਨੇ ਸਾਬ ਹੋਰੀ।
0: ਓਹੋ, ਮੈਂ ਤਾਂ ਇਹਨਾਂ ਨੂੰ ਬੜੀ ਵਾਰੀ ਕਿਹਾ ਕਿ ਠੇਕੇਦਾਰ ਦੌਲਤ ਰਾਮ ਚੰਗਾ ਬੰਦਾ ਹੈ, ਉਹਨੂੰ ਨਵੀਂ ਸੜਕ ਤੇ ਮਿੱਟੀ ਪਾਉਣ ਦਾ ਠੇਕਾ ਦੇ ਦਿਓ, ਪਰ ਕਹਿੰਦੇ ਨੇ ਕਿ ਨਹੀਂ, ਦੌਲਤ ਰਾਮ ਦਾ ਤਾਂ ਪਿਛਲਾ ਰਿਕਾਰਡ ਹੀ ਬੜਾ ਮਾੜਾ ਹੈ।
2: ਮੈਡਮ ਜੀ, ਮਿੱਟੀ ਪਾਓ ਪਿਛਲੇ ਰਿਕਾਰਡ ਤੇ, ਤੁਸੀਂ ਹੁਣ ਦੀ ਗੱਲ ਕਰੋ, ਜ਼ਰਾ ਸੋਚੋ ਕੱਲੀ ਤਨਖਾਹ ਨਾਲ ਕੀ ਬਣਦਾ ਮਹਿੰਗਾਈ ਦੇ ਦੌਰ ਚ, ਘਰਾਂ ਦੀਆਂ 100 ਜ਼ਰੂਰਤਾਂ ਹੁੰਦੀਆਂ ਨੇ, ਨਾਲੇ ਕੱਲ ਨੂੰ ਬੱਚੇ ਹੋਣਗੇ, ਉਹਨਾਂ ਨੂੰ ਪੜਾਉਣਾ ਲਿਖਾਉਣਾ, ਕਿਸੇ ਚੰਗੇ ਸਕੂਲ ਚ ਪਾਉਣਾ।
0: ਚੰਗੇ ਸਕੂਲ ਚ ਬੱਚਿਆਂ ਨੂੰ ਪੜਾਉਣਾ, ਇੰਨੀ ਸਾਡੀ ਕਿਸਮਤ ਚੰਗੀ ਕਿੱਥੇ?
2: ਮਿੱਟੀ ਪਾਓ ਕਿਸਮਤ ਤੇ, ਮੇਰੇ ਹੁੰਦਿਆਂ ਤੁਹਾਨੂੰ ਕਾਹਦੀ ਚਿੰਤਾ, ਬੱਚਿਆਂ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਦਾਰੀ ਮੇਰੀ। ਜ਼ਰਾ ਸੋਚੋ ਪਹਾੜਾਂ 'ਚ ਬਣੇ ਮਹਿੰਗੇ ਜਿਹੇ ਅੰਗਰੇਜ਼ੀ ਸਕੂਲ 'ਚ ਤੁਹਾਡਾ ਬੱਚਾ ਪੜ੍ਹਨ ਲਈ ਗਿਆ ਹੋਇਆ, ਤੁਸੀਂ ਆਪਣੀ ਨਵੀਂ ਲਗਜ਼ਰੀ ਗੱਡੀ ਤੇ ਢੇਰ ਸਾਰੇ ਗਿਫਟ ਲੈ ਕੇ ਬੱਚੇ ਨੂੰ ਮਿਲਣ ਜਾਂਦੇ
0: ਹੋ,
2: ਸਕੂਲ ਦੀਆਂ ਸਾਰੀਆਂ ਮੈਡਮਾਂ ਤੁਹਾਡੀ ਇੰਪੋਰਟਡ ਸਾੜੀ ਤੇ ਮਹਿੰਗੀ ਜਵੈਲਰੀ ਦੇਖ ਕੇ ਹੱਕੀਆਂ ਪੱਕੀਆਂ ਰਹਿ ਗਈਆਂ ਨੇ, ਸਕੂਲ ਦੀ ਪ੍ਰਿੰਸੀਪਲ ਕੋਲ ਆ ਕੇ ਤੁਹਾਡਾ ਪਰਫਿਊਮ ਸੁੰਘ ਕੇ ਪੁੱਛਦੀ ਹੈ,
0: ਓ ਮਾਈ ਗਾਡ,
2: ਇਹ ਖੁਸ਼ਬੂ ਕਿੱਥੋਂ ਆ ਰਹੀ ਹੈ?
3: ਕੱਦੂ ਦੀ ਸਬਜ਼ੀ ਸੜ ਗਈ ਹੈ ਸਾਰੀ।
0: ਫਿੱਟੇ ਮੂੰਹ, ਮੇਰੀ ਤਾਂ ਕਿਸਮਤ ਹੀ ਸੜ ਗਈ ਹੋਈ ਹੈ, ਪੰਮੀ ਗੈਸ ਬੰਦ ਕਰ ਦੇ।
2: ਮਿੱਟੀ ਪਾਓ ਜੀ ਕੱਦੂਆਂ ਤੇ, ਮੈਂ ਹੁਣੇ ਆਪਣੇ ਮੈਡਮ ਲਈ ਆਨਲਾਈਨ ਆਰਡਰ ਕਰ ਦੇਣਾ, ਪਨੀਰ ਲਬਾਬ ਦਾ। ਬਸ ਸਾਹਿਬ ਹੋਰਾਂ ਨੂੰ ਕਿਸੇ ਤਰ੍ਹਾਂ ਮਨਾ ਕੇ ਨਵੀਂ ਸੜਕ 'ਤੇ

0: ਮਿੱਟੀ ਪਾਉਣ ਦਾ ਠੇਕਾ ਮੈਨੂੰ ਦਵਾ ਦਿਓ, ਫਿਰ ਹਰ ਰੋਜ਼ ਤੁਸੀਂ ਖਾਓਗੇ ਪਨੀਰ, ਨਾਲੇ ਰਬੜੀ, ਨਾਲੇ ਖੀਰ। ਅੱਛਾ ਮੈਡਮ ਜੀ, ਮੈਂ ਚੱਲਦਾ। ਉਹ ਹਾਂ ਸੱਚ, ਸਾਹਿਬ ਨੂੰ ਜਲਦੀ ਮਨਾਓ ਅਤੇ ਫਿਰ ਤੁਸੀਂ ਪਹਾੜਾਂ ਵਾਲੇ ਅੰਗਰੇਜ਼ੀ ਸਕੂਲ 'ਚ ਨਵੀਂ ਕਾਰ 'ਤੇ ਬੈਠ ਕੇ ਬੱਚੇ ਨੂੰ ਵੀ ਮਿਲਣ ਜਾਣਾ ਹੈ।
1: ਹਾਏ ਮੈਂ ਮਰ ਜਾਵਾਂ, ਕਦੋਂ ਟਾਈਮ ਆਏਗਾ ਜਦੋਂ ਮੈਂ ਨਵੀਂ ਲਗਜ਼ਰੀ ਕਾਰ 'ਤੇ ਇੰਪੋਰਟਡ ਸਾੜੀ ਪਾ ਕੇ ਆਪਣੇ ਬੱਚੇ ਨੂੰ ਮਿਲਣ ਪਹਾੜਾਂ ਵਾਲੇ ਬੋਰਡਿੰਗ ਸਕੂਲ 'ਚ ਜਾਵਾਂਗੀ।
2: ਲਓ ਜੀ, ਕਰ ਲਓ ਘਿਓ ਨੂੰ ਭਾਂਡਾ। ਉਹ ਬਬਲੀ, ਕਿਹੜੇ ਬੱਚੇ ਨੂੰ ਮਿਲਣ ਜਾ ਰਹੀ ਹੈ ਪਹਾੜਾਂ ਵਾਲੇ ਸਕੂਲ 'ਚ? ਹੈਂ, ਉਹ ਤੇਰਾ ਤਾਂ ਉਹ ਹਿਸਾਬ ਹੈ, ਅਖੇ ਕਣਕ ਖੇਤ, ਕੁੜੀ ਪੇਟ ਅਤੇ ਆ ਜਵਾਈਆ ਮੰਡੇ ਖਾ। ਬੱਚਾ ਹਾਲੇ ਹੋਇਆ ਨਹੀਂ ਅਤੇ ਮੈਡਮ ਉਹਦੇ ਪਹਾੜਾਂ ਵਾਲੇ ਸਕੂਲ ਦੇ ਸੁਪਨੇ ਲੈ ਰਹੀ ਹੈ।
1: ਆ ਗਏ ਤੁਸੀਂ, ਜੇ ਹਕੀਕਤ ਚੱਜਦੀ ਨਹੀਂ ਹੈ ਤਾਂ ਘੱਟੋ ਘੱਟ ਮੈਨੂੰ ਸੁਪਨਾ 'ਤੇ ਚੱਜਦਾ ਦੇਖ ਲੈਂਦੋ। ਕਿੰਨੀ ਵਾਰੀ ਕਿਹਾ ਅਰਮਾਨ, ਮੇਰੇ ਵੀ ਪੂਰੇ ਕਰ ਦਿਓ ਅਰਮਾਨ, ਪਰ ਨਹੀਂ, ਇਹਨਾਂ ਨੂੰ ਤਾਂ ਹਰ ਵੇਲੇ ਇਮਾਨਦਾਰੀ ਦਾ ਭੂਤ ਹੀ ਸਵਾਰ ਹੋਇਆ ਰਹਿੰਦਾ ਹੈ।
3: ਓਏ ਹੋਏ, ਆ ਕੌਣ ਦੇ ਗਿਆ ਮਠਿਆਈ ਦਾ ਡੱਬਾ ਮੈਡਮ ਜੀ?
2: ਇਹ ਮਠਿਆਈ ਕਿੱਥੋਂ ਆਈ?
1: ਆਇਆ ਸੀ ਵਿਚਾਰਾ ਦੌਲਤ ਰਾਮ ਠੇਕੇਦਾਰ, ਉਹ ਲਿਆਇਆ ਸੀ। ਖਾ ਲਓ, ਸ਼ਹਿਰ ਦੇ ਸਭ ਤੋਂ ਮਹਿੰਗੇ ਹਲਵਾਈ ਦੀ ਮਠਿਆਈ ਹੈ।
2: ਖਬਰਦਾਰ, ਜੇ ਕਿਸੇ ਨੇ ਰਿਸ਼ਵਤ ਦੀ ਇਸ ਮਠਿਆਈ ਨੂੰ ਹੱਥ ਵੀ ਲਾਇਆ ਤਾਂ ਤੈਨੂੰ ਕਿੰਨੀ ਵਾਰੀ ਦੱਸਣਾ ਪਊ ਬਬਲੀ ਕਿ ਰਿਸ਼ਵਤ ਹਰਾਮ ਹੁੰਦੀ ਹੈ, ਹਰਾਮ।
1: ਰੱਬਾ, ਇਸ ਬੰਦੇ ਨੇ ਲੁੱਟ ਲਿਆ ਮੇਰਾ ਅਰਮਾਨ।
3: ਲੈ, ਇਹਦੇ ਚ ਰੋਣ ਵਾਲੀ ਕਿਹੜੀ ਗੱਲ ਹੈ ਮੈਡਮ ਜੀ?
1: ਪੰਮੀ, ਇਹ ਨਹੀਂ ਚਾਹੁੰਦੇ ਸਾਡੇ ਘਰ ਚ ਵੀ ਹੋਰ ਅਫਸਰਾਂ ਵਾਂਗ ਲਹਿਰਾਂ ਬਹਿਰਾਂ ਹੋਣ। ਇਹ ਨਹੀਂ ਚਾਹੁੰਦੇ ਕਿ ਮੈਂ ਵੀ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਕੱਪੜੇ ਪਾਵਾਂ, ਕਿਤੇ ਘੁੰਮਣ ਜਾਵਾਂ। ਮੇਰੀ ਤਾਂ ਮੁੱਕ ਚੱਲੀ ਏ ਜਾਨ, ਕੈਸਾ ਮਿਲਿਆ ਹਸਬੈਂਡ ਅਰਮਾਨ।
4: ਓਏ, ਉਹ ਤੇਰੇ ਦਿਲ ਕੇ ਅਰਮਾਨ ਕਿਉਂ ਆਂਸੂਆਂ ਚ ਪਈ ਜਾਂਦੇ ਨੇ ਨੂੰਹ ਰਾਣੀਏ? ਸਮਝ ਗਿਆ ਸਮਝ ਗਿਆ, ਤੇਰੇ ਡੈਡੀ ਹੋਣੀ ਨਹੀਂ ਰਹੇ। ਅੱਛਾ, ਨਾਲ ਮੰਮੀ ਵਿਚਾਰੀ ਵੀ ਤੁਰ ਗਈ।
3: ਹਾਏ ਜਗਾੜੀ ਚਾਚਾ ਜੀ, ਰੱਬ ਉਹਨਾਂ ਨੂੰ ਲੰਮੀਆਂ ਉਮਰਾਂ ਬਸਖੇ, ਕੁਛ ਨਹੀਂ ਹੋਇਆ ਉਹਨਾਂ ਨੂੰ।
4: ਤੇ ਫਿਰ ਰੋਈ ਕਿਹੜੀ ਗੱਲੋਂ ਜਾਣੀ ਏ?
1: ਚਾਚਾ ਜੀ, ਮੈਂ ਲੁੱਟੀ ਗਈ, ਮੈਂ ਪੱਟੀ ਗਈ, ਮੈਂ ਬਰਬਾਦ ਹੋ ਗਈ।
4: ਓ ਮੇਰਿਆ ਰੱਬਾ, ਓ ਤੈਨੂੰ ਕੰਮ ਇਕੱਠੇ ਹੀ ਹੋ ਗਏ।
1: ਚਾਚਾ ਜੀ, ਆਈ ਮੀਨ ਟੂ ਸੇ, ਮੇਰਾ ਮਤਲਬ ਤੁਹਾਡਾ ਭਤੀਜਾ ਮੀਨਸ ਮੇਰਾ ਹਸਬੈਂਡ ਕਿਸੇ ਕੰਮ ਦਾ ਨਹੀਂ ਨਿਕਲਿਆ।
4: ਬਬਲੀ ਪੁੱਤਰ, ਬਬਲੀ ਪੁੱਤਰ, ਰੋਣਾ ਛੱਡ, ਸਿੱਧਾ ਸਿੱਧਾ ਦੱਸ ਵੀ ਆਖਰ ਹੋਇਆ ਕੀ ਹੈ।
1: ਚਾਚਾ ਜੀ, ਆਪਣੇ ਵਿਆਹ ਤੋਂ ਪਹਿਲਾਂ ਨਾ ਮੈਂ ਸੋਚਿਆ ਸੀ ਕਿ ਅਰਮਾਨ ਸਾਹਿਬ ਨੈਸ਼ਨਲ ਹਾਈਵੇ 'ਚ ਜੇਈ ਨੇ ਖੂਬ ਸਾਰੇ ਨੋਟ ਕਮਾਉਂਦੇ ਹੋਣੇ, ਉਹਨਾਂ ਦੀ ਵਾਈਫ ਬਣ ਕੇ ਮੈਂ ਮਜ਼ੇ ਕਰਾਂਗੀ, ਮੇਰਾ ਵੀ ਉੱਚਾ ਸਟੇਟਸ ਹੋਏਗਾ, ਘਰ 'ਚ ਲਹਿਰਾਂ ਬਹਿਰਾਂ ਹੋਣਗੀਆਂ। ਪਰ ਇੱਥੇ ਇੱਥੇ ਤੇ ਭੰਗ ਪੁੱਜਦੀ ਹੈ, ਭੰਗ।
2: ਭੰਗ ਬਈ, ਕੌਣ ਪੀਂਦਾ ਭੰਗ?
1: ਲਓ ਜੀ, ਆ ਗਿਆ ਜੀ ਤੁਹਾਡਾ ਲਾਡਲਾ ਭਤੀਜਾ। ਪੁੱਛੋ ਜਰਾ, ਪੁੱਛੋ ਇਮਾਨਦਾਰੀ ਨੇ ਕਿਹੜੇ ਮੈਡਲ ਦਵਾਏ ਨੇ ਇਹਨੂੰ।
2: ਚਾਚਾ ਜੀ, ਮੈਂ ਇਹਨੂੰ 2500 ਵਾਰੀ ਦੱਸ ਚੁੱਕਾ ਕਿ ਮੈਂ ਰਿਸ਼ਵਤਾਂ ਲੈ ਕੇ ਆਪਣੀ ਜ਼ਮੀਰ ਨਹੀਂ ਮਾਰ ਸਕਦਾ।
1: ਅੱਛਾ, ਜ਼ਮੀਰ ਨਹੀਂ ਮਾਰ ਸਕਦੇ ਨਾ? ਐਲੋ, ਫਿਰ ਮੇਰਾ ਗਲਾ ਘੋਟ ਕੇ ਮੈਨੂੰ ਹੀ ਮਾਰ ਦਿਓ।
4: ਓਏ ਹੋਏ, ਓਏ ਹੋਏ, ਓ ਤੂੰ ਕਿਉਂ ਮਰੇ ਸੁਖੀ ਸਾਂਦੀ? ਦੇਖ ਬਬਲੀ ਪੁੱਤਰ, ਰੋ ਨਾ ਤੇ ਮੇਰੀ ਗੱਲ ਧਿਆਨ ਨਾਲ ਸੁਣ, ਤੂੰ ਵੀ ਸੁਣ ਲੈ ਅਰਮਾਨ ਕੰਨ ਖੋਲ ਕੇ।
2: ਇੱਕ ਮਿੰਟ, ਕਲਾਸ ਲੈ ਆਵਾਂ ਕੰਨ ਖੋਲਣ ਵਾਸਤੇ।
4: ਓਏ ਓਏ, ਬਹੁਤੀਆਂ ਟੀਚਰਾਂ ਨਾ ਕਰ ਤੇ ਮੇਰੀ ਗੱਲ ਦਾ ਜਵਾਬ ਦੇ। ਇਹ ਦੱਸ ਵੀ ਜੇ ਤੇਰੀ ਪ੍ਰਮੋਸ਼ਨ ਹੋ ਜਾਏ ਤੇ ਕਿੰਨੀ ਤਨਖਾਹ ਵਧੂਗੀ ਤੇਰੀ?
2: ਤਨਖਾਹ ਸਿੱਧੀ ਸਿੱਧੀ ਡਬਲ ਹੋ ਜੂ, ਤੇ ਨਾਲੇ ਸਰਕਾਰੀ ਗੱਡੀ ਵੀ ਮਿਲ ਜਾਊ ਤੇ ਬੰਗਲਾ ਵੀ। ਪਰ ਚਾਚਾ ਜੀ, ਮੈਂ ਤੇ ਬਹੁਤ ਜੂਨੀਅਰ ਹਾਂ, ਮੇਰੀ ਹਾਲੇ ਪ੍ਰਮੋਸ਼ਨ ਕਿੱਥੋਂ?
4: ਓ ਕਾਕਾ ਅਰਮਾਨ, ਮੈਨੂੰ ਐਵੇਂ ਨਹੀਂ ਚਾਚਾ ਜੁਗਾੜੀ ਕਹਿੰਦਾ ਕੁੱਲ ਜਹਾਨ, ਮੈਂ ਐਸਾ ਜੁਗਾੜ ਲਗਾ ਕੇ ਆਇਆ, ਤੂੰ ਬਸ ਦੇਖਦਾ ਜਾ।
1: ਹੈ ਚਾਚਾ ਜੀ, ਯਾਨੀ ਅਸੀਂ ਬੰਗਲੇ 'ਚ ਰਵਾਂਗੇ, ਸਰਕਾਰੀ ਗੱਡੀ 'ਚ ਘੁੰਮਾਂਗੇ, ਤਨਖਾਹ ਡਬਲ ਹੋ ਜਾਏਗੀ।
2: ਏਦਾਂ ਭਲਾ ਕਿੱਦਾਂ ਹੋ ਸਕਦਾ? ਮੇਰਾ ਚੀਫ ਇੰਜੀਨੀਅਰ ਬੜਾ ਕਾਨੂੰਨੀ ਬੰਦਾ, ਉਹ ਕਿਸੇ ਵੀ

0: ਵਿੱਚ ਆਊਟ ਆਫ ਦਾ ਟਰਨ ਮੇਰੀ ਪ੍ਰਮੋਸ਼ਨ ਭਲਾ ਕਿਉਂ ਕਰੇਗਾ? ਹੈ
1: ਇਹਦੇ ਵਾਸਤੇ ਜੁਗਾੜ ਲਗਾਉਣਾ ਪੈਣਾ ਸੀ, ਤੇ ਉਹ ਮੈਂ ਐਸਾ ਜੁਗਾੜ ਲਾ ਕੇ ਆਇਆ, ਐਸਾ ਜੁਗਾੜ ਫਿੱਟ ਕੀਤਾ ਵੀ ਤੇਰਾ ਚੀਫ ਤਾਂ ਕੀ, ਉਹਦੀ ਮਾਂ ਵੀ ਕਰੂ ਤੇਰੀ ਪ੍ਰਮੋਸ਼ਨ।
0: ਕੀ ਮਤਲਬ?
1: ਮਤਲਬ ਇਹ ਕਿ ਮੈਨੂੰ ਰਸਤੇ ਚ ਮਿਲ ਗਿਆ ਸੀ ਤੇਰਾ ਚੀਫ, ਆ ਸ਼ਾਮ ਦੀ ਸੈਰ ਕਰਦਾ ਪਿਆ ਸੀ, ਮੈਂ ਉਹਦੇ ਅੱਗੇ ਆਪਣੀ ਬਬਲੀ ਦੇ ਹੱਥਾਂ ਦੇ ਬਣੇ ਖਾਣਿਆਂ ਦੀਆਂ ਇੰਨੀਆਂ ਤਾਰੀਫਾਂ ਕੀਤੀਆਂ, ਇੰਨੀਆਂ ਤਾਰੀਫਾਂ ਕੀਤੀਆਂ ਕਿ ਪੁੱਛੋ ਨਾ। ਤੇ ਜਦੋਂ ਉਹਦੇ ਮੂੰਹ ਚੋਂ ਲਾਰਾਂ ਡਿੱਗਣ ਲੱਗ ਪਈਆਂ ਤੇ ਮੈਂ ਉਹਨੂੰ ਅੱਜ ਰਾਤ ਦੇ ਖਾਣੇ ਵਾਸਤੇ ਇਨਵਾਈਟ ਕਰ ਲਿਆ, ਤੇ ਅੱਗੋਂ ਕਹਿੰਦਾ ਚਾਚਾ ਜੀ ਮੈਂ ਤੇ ਆਊਂਗਾ ਨਾਲ, ਮੈਂ ਆਪਣੀ ਮੰਮੀ ਨੂੰ ਵੀ ਲੈ ਕੇ ਆਊਂਗਾ। ਉਹ ਤਾਂ ਬਸ ਆਉਂਦੇ ਹੀ ਹੋਣੇ ਆ, ਪਰ ਤੁਸੀਂ ਫਟਾਫਟ ਤਿਆਰੀ ਕਰੋ ਤਿਆਰੀ।
0: ਇਹ ਕੀ ਕਹਿਰ ਕਰ ਆਏ ਹੋ ਚਾਚਾ ਜੀ, ਕੀ ਕਹਿਰ ਕਰ ਆਏ ਹੋ, ਭਲਾ ਇੰਨੀ ਜਲਦੀ ਕਿਵੇਂ ਹੋਏਗੀ ਤਿਆਰੀ?
1: ਬਈ ਇਹ ਜੁਗਾੜ ਤੁਹਾਨੂੰ ਆਪ ਹੀ ਕਰਨਾ ਪਊ, ਆਪਾਂ ਤੇ ਆਪਣਾ ਜੁਗਾੜ ਲਾਏ।
2: ਪਰ ਇਹਨੇ ਥੋੜੇ ਟਾਈਮ ਚ ਮੈਂ ਖਾਣੇ ਦੀ ਤਿਆਰੀ ਕਰਾਂਗੀ ਕਿ ਆਪ ਤਿਆਰ ਹੋਵਾਂਗੀ?
0: ਬਈ ਉਹਨੂੰ ਪੰਮੀ ਨੂੰ ਕਹਿ ਖਾਣੇ ਉਹ ਬਣਾ ਲੇਗੀ।
1: ਓਏ ਕਮਲਿਆ, ਓਏ ਕਮਲਿਆ, ਮੈਂ ਤਾਰੀਫ ਬਹੂ ਦੇ ਹੱਥਾਂ ਦੇ ਸਵਾਦੀ ਖਾਣਿਆਂ ਦੀ ਕੀਤੀ ਆ, ਨਾ ਕਿ ਪੰਮੀ ਦੇ ਹੱਥਾਂ ਦੇ ਪੱਕ ਪੱਕੇ ਖਾਣਿਆਂ ਦੀ।
0: ਬਈ ਚਾਚਾ ਜੀ, ਜੁਗਾੜ ਲਾਉਂਦੇ ਲਾਉਂਦੇ ਤੁਸੀਂ ਨਾ ਮੁਸੀਬਤ ਚ ਪਾ ਦਿੱਤਾ ਸਾਨੂੰ।
1: ਕੋਈ ਨਾ ਪੁੱਤਰ, ਕੋਈ ਨਾ, ਇਸ ਮੁਸੀਬਤ ਚੋਂ ਕੱਢਣ ਦਾ ਕੋਈ ਨਾ ਕੋਈ ਜੁਗਾੜ ਲਾ ਲੈਂਦੇ ਹੋਣੇ। ਤੂੰ ਇੱਧਰ ਆ, ਇੱਧਰ ਆ ਨੁੱਕਰ ਚ ਜਰਾ, ਇੱਧਰ
0: ਆ ਗਿਆ। ਹਾਂਜੀ ਦੱਸੋ।
1: ਵੇਖ ਬਈ ਅਰਮਾਨ, ਆਪਣੀ ਬੋਟੀ ਨੂੰ ਕਹਿ ਕੇ ਰਸੋਈ ਚ ਵੜ ਕੇ ਉਹ ਖਾਣੇ ਬਣਾਏ ਸਵਾਦੀ ਸਵਾਦੀ।
0: ਉਹ ਖਾਣੇ ਤਾਂ ਉਹ ਬਣਾ ਲਏਗੀ, ਪਰ ਉਹਨੇ ਬਿਨਾਂ ਤਿਆਰ ਹੋਏ ਮਹਿਮਾਨਾਂ ਦੇ ਸਾਹਮਣੇ ਨਹੀਂ ਆਉਣਾ ਚਾਚਾ ਜੀ।
1: ਤੇ ਨਾ ਆਵੇ, ਆਪਾਂ ਥੋੜੀ ਦੇਰ ਵਾਸਤੇ ਨੌਕਰਾਨੀ ਨੂੰ ਬਬਲੀ ਬਣਾ ਕੇ ਬਿਠਾ ਦਿਆਂਗੇ।
0: ਭੋਲੀਆਂ ਗੱਲਾਂ ਕਰਦੇ ਹੋ ਤੁਸੀਂ ਵੀ, ਉਹਦੀ ਬੋਲੀ ਹੈ ਮੇਰੀ ਵਾਈਫ ਵਰਗੀ, ਤੇ ਨਾਲੇ ਇਸ ਗੱਲ ਲਈ ਨਾ ਪੰਮੀ ਨੇ ਮੰਨਣਾ ਤੇ ਨਾ ਹੀ ਬਬਲੀ ਨੇ।
1: ਓਏ ਉਹਨਾਂ ਨੂੰ ਮਨਾਉਣ ਵਾਲਾ ਕੰਮ ਮੇਰੇ ਤੇ ਛੱਡ ਦੇ, ਬਸ ਤੈਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
0: ਮੈਨੂੰ ਕਾਹਦਾ ਇਤਰਾਜ਼, ਬਸ ਉਹਨਾਂ ਨੂੰ ਮਨਾ ਲਓ, ਮੈਂ ਚੱਲਿਆ ਅੰਦਰ ਚੇਂਜ ਕਰਨ।
1: ਚੱਲ ਚੱਲ ਤੂੰ ਪੰਮੀ, ਜਰਾ ਬਾਹਰ ਤਾਂ ਆਏ।
3: ਬੋਲੋ ਚਾਚਾ ਜੀ, ਕੀ ਚਾਹੀਦਾ ਜੀ?
1: ਦੇਖ ਵੀ ਪੰਮੀ, ਮੇਰੀ ਗੱਲ ਧਿਆਨ ਨਾਲ ਸੁਣ। ਸਿਆਣੇ ਕਹਿੰਦੇ ਨੇ ਵੀ ਜਦੋਂ ਮਾਲਕਾਂ ਦੇ ਕਦੀ ਭੀੜ ਬਣੇ ਤੇ ਨੌਕਰਾਂ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ।
3: ਸਿੱਧਾ ਸਿੱਧਾ ਦੱਸੋਗਾ ਕਰਨਾ ਕੀ ਏ?
1: ਤਾਂ ਸਿੱਧਾ ਸਿੱਧਾ ਤਾਂ ਇਹੀ ਹੈ ਵੀ ਤੈਨੂੰ 2 ਘੰਟਿਆਂ ਵਾਸਤੇ ਨਾ ਅਰਮਾਨ ਦੀ ਵਾਈਫ ਬਣਨਾ ਪਏਗਾ।
3: ਇਹ ਕੀ ਕਹਿ ਰਹੇ ਹੋ ਚਾਚਾ ਜੀ, ਮੈਂ ਕੋਈ ਐਸੀ ਵੈਸੀ ਲਟਕੀ ਨਹੀਂ ਆ।
1: ਓਏ ਓਏ ਲਟਕੀ ਲਟਕੀ, ਮੈਂ ਕਿਹੜਾ ਸੱਚੀ ਮੁੱਚੀ ਤੈਨੂੰ ਵਾਈਫ ਬਣਨ ਨੂੰ ਕਹਿ ਰਿਹਾ? ਪਾਗਲੇ ਸਿਰਫ ਡਰਾਮਾ ਕਰਨਾ ਵਾਈਫ ਬਣਨ ਦਾ। ਦੇਖ ਤੇਰੇ ਸਾਹਬ ਦੀ ਇੱਜ਼ਤ ਦਾ ਸਵਾਲ ਹੈ, ਨਾ ਨਾ ਕਰੀ, ਨਾ ਨਾ ਕਰੀ। ਦੇਖ
3: ਚਲੋ, ਵੈਫ ਤਾਂ ਮੈਂ ਬਣ ਜਾਂਦੀ ਹਾਂ, ਪਰ ਮੇਰੇ ਡਲੈਗ ਕੀ ਹੋਣਗੇ ਡਰਾਮੇ ਚ?
1: ਬੜਾ ਆਸਾਨ ਕੰਮ ਹੈ ਪੰਮੀ, ਬਸ ਤੂੰ ਚੁੱਪ ਕਰਕੇ ਬੈਠੀ ਰਹਿਣਾ, ਮੈਂ ਆਪੇ ਕਹਿ ਦੂੰਗਾ ਕਿ ਇਹਦਾ ਅੱਜ ਮੌਨ ਵਰਤ ਹੈ। ਬਸ ਰੱਬ ਦਾ ਵਾਸਤਾ ਕੁਝ ਬੋਲੀ ਨਾ, ਸਿਰਫ ਹੱਥ ਜੋੜ ਕੇ ਹੈਲੋ ਕਰੀ ਵੱਡੇ ਸਾਹਿਬ ਨੂੰ ਤੇ ਉਹਦੀ ਮਾਂ ਨੂੰ ਪੈਰੀ ਭਣਾ ਕਹਿ ਕੇ ਰਸੋਈ ਚ ਚਲੀਏ। ਬਸ ਬਸ ਬਸ, ਇੰਨਾ ਹੀ ਕੰਮ ਆ ਤੇਰਾ।
3: ਠੀਕ ਆ, ਸੋ ਲੱਗੇ ਚਾਚਾ ਜੀ, ਅੱਜ ਤੱਕ ਨਾ ਮੈਂ ਕਦੇ ਕਿਸੇ ਦੀ ਵੈਫ ਬਣੀ ਨਹੀਂ।
1: ਪਤਾ ਮੈਨੂੰ, ਪਤਾ ਮੈਨੂੰ,
3: ਤੁਹਾਡੇ ਕਹਿਣ ਤੇ ਨਾ ਮੈਂ ਰਿਕਸ ਲੈਣ ਲੱਗੀ ਆ। ਹੈ ਤੁਸੀਂ ਵੀ ਕੀ ਯਾਦ ਕਰੋਗੇ ਫਿਰ ਪੰਮੀ ਨੂੰ?
1: ਚਲੋ ਇਹ ਤੇ ਮੰਨੀ, ਹੁਣ ਮਨਾਉਂਦੇ ਆ ਬਹੂ ਰਾਣੀ ਨੂੰ। ਮੈਂ ਕਹ ਬਬਲੀ ਪੁੱਤਰ,
2: ਹੁਣ ਕੀ ਹੋਇਆ ਚਾਚਾ ਜੀ?
1: ਹੋਇਆ ਨਹੀਂ ਬਲਕਿ ਹੋਏਗਾ।
2: ਕੀ ਹੋਏਗਾ?
1: ਪ੍ਰਮੋਸ਼ਨ, ਪ੍ਰਮੋਸ਼ਨ ਹੋਏਗਾ ਤੇਰੇ ਅਰਮਾਨ ਦਾ।
2: ਹਾਏ ਸੱਚੀ?
1: ਆ ਸੱਚੀ ਬਬਲੀ, ਪਰ ਇੱਕ ਛੋਟੀ ਜੀ ਪ੍ਰੋਬਲਮ ਹੈ।
2: ਪ੍ਰੋਬਲਮ? ਉਹ ਵੀ ਤੁਹਾਡੇ ਹੁੰਦਿਆਂ ਤੁਸੀਂ ਤਾਂ ਕੋਈ ਪ੍ਰੋਬਲਮ ਰਹਿਣ ਹੀ ਨਹੀਂ ਦਿੰਦੇ।
1: ਉਹ ਕੋਸ਼ਿਸ਼ ਤਾਂ ਕਰ ਹੀ ਰਿਹਾ ਪੁੱਤਰ। ਦੇਖ ਬਬਲੀ, ਇਸ ਪ੍ਰੋਬਲਮ ਦਾ ਹੱਲ ਤੂੰ ਹੀ ਕਰ ਸਕਦੀ ਹੈ।
2: ਮੈਂ? ਉਹ ਕਿਵੇਂ?
1: ਉਹ ਐਵੇਂ ਕਿ ਤੈਨੂੰ
2: ਮੈਨੂੰ ਮੈਨੂੰ ਕੀ ਮੈਨੂੰ
1: ਤੈਨੂੰ 2 ਘੰਟੇ ਵਾਸਤੇ ਡਰਾਮਾ ਕਰਨਾ ਪੈਣਾ।
2: ਡਰਾਮਾ? ਕਾਹਦਾ ਡਰਾਮਾ?
1: ਬਸ ਥੋੜੀ ਦੇਰ ਲਈ ਤੈਨੂੰ ਨਾ ਨੌਕਰਾਨੀ ਹੋਣ ਦਾ ਡਰਾਮਾ ਕਰਨਾ ਪੈਣਾ। ਬੋਲ, ਬਣੇਗੀ ਨੌਕਰਾਨੀ? ਬੋਲ।
2: ਕਦੇ ਵੀ ਨਹੀਂ
1: ਬਬਲੀ ਪੁੱਤਰ, ਵੀ ਤੂੰ ਨਹੀਂ ਚਾਹੁੰਦੀ

0: अरमान दी प्रमोशन।
1: अरमान देखा जगाड़ी दे जगाड़े।

0: ਹੁਣੇ ਤੁਸੀਂ ਜਸਵਿੰਦਰ ਕੌਰ ਦਾ ਲਿਖਿਆ ਪੰਜਾਬੀ ਨਾਟਕ ਸੁਣ ਰਹੇ ਸੀ। ਪ੍ਰਮੋਸ਼ਨ ਭਾਗ ਲੈਣ ਵਾਲੇ ਕਲਾਕਾਰ ਸਨ ਰਾਜੇਸ਼ ਸ਼ਰਮਾ, ਰਜਿੰਦਰ ਕੁਮਾਰ, ਕਵਿਤਾ ਸ਼ਰਮਾ, ਸੁਨੀਲ ਜੋਸ਼ੀ, ਪੂਨਮ ਕਾਲਰਾ, ਸੁਖਵਿੰਦਰ ਸਿੰਘ ਤੇ ਰੀਮਾ ਗੁਗਲਾਨੀ। ਪੇਸ਼ਕਸ਼ ਗੁਰਵਿੰਦਰ ਸਿੰਘ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 10 ਵਜ ਰਹੇ ਨੇ। ਲਓ ਸੁਣੋ ਮੁੱਖ ਖਬਰਾਂ। ਚਾਰ ਰਾਜਾਂ ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਵਿੱਚ ਬੀਜੇਪੀ ਭਾਰੀ ਜਿੱਤ ਵੱਲ ਅੱਗੇ ਵਧ ਰਹੀ ਹੈ। ਅਸਾਮ ਅਤੇ ਪੁਦੂਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਭਾਰੀ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਫੌਜਾਂ ਅਤੇ ਉਦਯੋਗ ਨੇ ਬਦਲਦੇ ਹਾਲਾਤ ਦਾ ਵਿਸ਼ਲੇਸ਼ਣ ਸਮਝ ਲਿਆ, ਵਿਕਸਿਤ ਕਰ ਲਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰਸ ਕੋਲ LPG ਦੀ ਕੋਈ ਕਮੀ ਨਹੀਂ ਹੈ ਅਤੇ ਵਪਾਰਕ LPG ਸਪਲਾਈ ਲਗਭਗ 70% ਬਹਾਲ ਕਰ ਦਿੱਤੀ ਗਈ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਹੈ। ਪੰਜਾਬ ਵਿੱਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਭਲਕੇ ਤੋਂ ਸ਼ੁਰੂ ਹੋ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਮੁਕਤੀਆਂ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਮਨਾਇਆ ਗਿਆ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ ਨੇ। 5 ਤੋਂ 18 ਸਾਲ ਦੇ ਬੱਚੇ ਇਹਨਾਂ ਪੁਰਸਕਾਰਾਂ ਲਈ ਯੋਗ ਨੇ। ਅਰਜ਼ੀਆਂ 31 ਜੁਲਾਈ ਤੱਕ ਰਾਸ਼ਟਰੀ ਪੁਰਸਕਾਰ ਪੋਰਟਲ awards.gov.in ਤੇ ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। ਤੇ ਮੌਸਮ ਵਿਭਾਗ ਨੇ 5 ਅਤੇ 6 ਮਈ ਨੂੰ ਪੰਜਾਬ ਭਰ 'ਚ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਲਓ ਸੁਣੋ ਕਵੀ ਗੋਸ਼ਟੀ। ਭਾਗ ਲੈਣ ਵਾਲੇ ਕਵੀ ਹੋਣਗੇ ਸੈਲੀ ਬਲਜੀਤ, ਸੁਭਾਸ਼ ਚੰਦਰ ਤੇ ਸਿਮਰ ਸਦੋਸ਼।
1: साहित्य की बात चलती है तो सबसे पहले कविता की बात होती है। कविता साहित्य की वह दुर्लभतम विधा है जिसे ऋषि मुनियों ने भी लिखा और गाया, गुरुओं ने भी अपनी वाणी इसी काव्य संदर्भ में दी, और जहाँ भी चार व्यक्ति जुड़ बैठते हैं कविता की बात होती है, साहित्य की बात होती है। आज भी आकाशवाणी के इस काव्य गोष्ठी कार्यक्रम में हमारे साथ जुड़े बैठे हैं जनाब सैली बलजीत जी। सैली बलजीत बहुत अच्छे उम्दा साहित्यकार हैं, लंबे समय से साहित्य सृजन में रत जाने माने साहित्यकार हैं। कहानियों के अलावा अन्य साहित्यिक विधाओं में भी इनकी लगभग 45 पुस्तकें प्रकाशित हो चुकी हैं। आदमी के टूटे हुए सपनों की व्यथा इनकी कहानियों में मिलती है, इनकी कविताओं में भी। सैली बलजीत पंजाब सरकार में अधिकारी भी रहे हैं। दूसरे मेरे साथ हैं सुभाष।

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਅਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਮੈਂ ਤੁਹਾਡਾ ਆਪ ਜੀ ਦੋਸਤ ਅਮਿਤ ਤੁਹਾਡੀ ਸੇਵਾ 'ਚ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ। ਪ੍ਰੋਗਰਾਮ ਸੁਗਾਤ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਆਪਾਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਤੁਸੀਂ ਖੁਦ ਕਰੋਗੇ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਨੂੰ ਕਾਲ ਕਰੋ 0181-23-4241। ਤੁਸੀਂ ਆਪਣੇ ਮੈਸੇਜ ਸਾਨੂੰ ਵਟਸਐਪ 'ਤੇ ਵੀ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465-36-0-77। ਆਓ ਦੇਖਦੇ ਹਾਂ ਜੀ ਪ੍ਰੋਗਰਾਮ ਦੇ ਪਹਿਲੇ ਕਾਲਰ ਕੌਣ ਨੇ, ਕਿਹੜੀ ਜਗ੍ਹਾ ਤੋਂ ਨੇ ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ
1: ਜੀ?
0: ਮਨਜੀਤ ਕੌਰ ਜੀ ਬੋਲੇ ਨੇ ਦਿੱਲੀ ਤੋਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਵੀ ਧੰਨਵਾਦ
0: ਜੀ। ਜੀ ਜੀ, ਹੋਰ ਸੁਣਾਓ ਦਿੱਲੀ ਦੇ ਕੀ ਹਾਲ ਚਾਲ ਨੇ? ਚਲੋ, ਅਸੀਂ ਅਰਦਾਸ ਕਰਾਂਗੇ ਕਿ ਮੌਸਮ ਖੁਸ਼ਗਵਾਰ ਰਹੇ ਦਿੱਲੀ ਦਾ ਜੀ, ਠੀਕ ਹੈ ਨਾ ਜੀ, ਥੋੜਾ ਪੋਲਿਊਸ਼ਨ ਘਟੇ, ਬਾਰਿਸ਼ ਪਵੇ ਤੇ ਠੰਡ ਪਵੇ। ਅੱਜ ਤੁਹਾਡੀ ਕਾਲ ਲੱਗੀ ਤੇ ਕਿਹੜਾ ਗੀਤ ਸੁਣਨਾ ਚਾਹੋਗੇ? ਗਿੱਧਾ, ਸਤਵਿੰਦਰ ਬਿੱਟੀ ਦਾ ਗਿੱਧਾ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਾ ਤੁਹਾਡਾ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਤੁਸੀਂ ਸਾਨੂੰ ਦੁਬਾਰਾ ਵੀ ਕਾਲ ਕਰੋਗੇ। ਤੁਹਾਡੀ ਪਸੰਦ ਦਾ ਗੀਤ ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਤੁਹਾਡੇ ਪਹੁੰਚ ਰਿਹਾ ਜੀ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181-23-4241। ਪ੍ਰੋਗਰਾਮ ਸੁਗਾਤ ਵਿੱਚ ਹਿੱਸਾ ਲੈਣ ਦੇ ਲਈ ਕਾਲ ਕਰਨਾ ਜ਼ਰੂਰੀ ਹੈ ਜੀ। ਕਾਲ ਕਰੋ, ਆਪਣੇ ਵਿਚਾਰ ਸ਼ੇਅਰ ਕਰੋ ਸਾਡੇ ਨਾਲ, ਗੱਲਬਾਤ ਕਰੋ ਔਰ ਆਪਣੀ ਪਸੰਦ ਦਾ ਗੀਤ ਸੁਣੋ। ਤੁਸੀਂ ਆਪਣੀ ਪਸੰਦ ਵਟਸਐਪ ਰਾਹੀਂ ਵੀ ਭਿਜਵਾ ਸਕਦੇ ਹੋ, ਨੰਬਰ 9465-36-0-77।
2: ਪਿੰਡ ਸੰਗਤ

ਬਹੁਤ ਹੀ ਪਿਆਰਾ ਗੀਤ ਸਤਵਿੰਦਰ ਬਿੱਟੀ ਦੀ ਆਵਾਜ਼ ਅਸੀਂ ਸੁਣਿਆ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਇਸ ਗੀਤ ਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕੀਤੀ ਸੀ, ਯਾਨੀ ਕਿ ਉਹਨਾਂ ਨੇ ਪ੍ਰੋਗਰਾਮ ਸੁਗਾਤ ਦਾ ਪੂਰਾ ਰੰਗ ਹੀ ਬਣਾ ਦਿੱਤਾ। ਇਸ ਤਰ੍ਹਾਂ ਲੱਗ ਰਿਹਾ ਕੋਈ ਫੰਕਸ਼ਨ ਚੱਲ ਰਿਹਾ ਜੀ, ਕੋਈ ਛੋਟਾ ਮੋਟਾ ਪ੍ਰੋਗਰਾਮ ਹੋ ਰਿਹਾ ਅਤੇ ਜਿੱਥੇ ਆਪਾਂ ਸਾਰੇ ਬਹਿ ਕੇ ਰਲ ਮਿਲ ਕੇ ਇੰਜੋਏ ਕਰ ਰਹੇ ਹਾਂ, ਹੈ ਨਾ ਜੀ। ਇਸ ਤਰ੍ਹਾਂ ਦੀਆਂ ਗੱਲਾਂ ਪਤਾ ਚੱਲਦੀਆਂ ਰਹਿਣਗੀਆਂ, ਹੋਰ ਪਿਆਰੇ ਪਿਆਰੇ ਗੀਤ ਵੀ ਸੁਣਦੇ ਰਹਾਂਗੇ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਬਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਅਤੇ ਆਓ ਫਿਰ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਹਾਂਜੀ ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ? ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਹੈ ਜੀ। ਹੈਲੋ, ਅੱਜ ਕਿਹੜਾ ਗੀਤ ਸੁਣਨਾ ਚਾਹੋਗੇ? ਹੰਸ ਦਾ ਗੀਤ ਸਿਲੀ ਸਿਲੀ ਹਵਾ। ਠੀਕ ਹੈ, ਤੁਹਾਡੀ ਕਾਲ ਬਹੁਤ ਜ਼ਿਆਦਾ ਕਲੀਅਰ ਨਹੀਂ ਆ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਤੇ ਤੁਸੀਂ ਸੁਣ ਰਹੇ ਸੀ ਹੰਸਰਾਜ ਹੰਸ ਦੀ ਆਵਾਜ਼ਾਂ ਵਿੱਚ ਇੱਕ ਬਹੁਤ ਹੀ ਪਿਆਰਾ ਪੰਜਾਬੀ ਗੀਤ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲੇ ਨੇ ਜੀ, ਕਿਹੜੀ ਜਗ੍ਹਾ ਤੋਂ ਬੋਲੇ ਨੇ? ਹੈਲੋ,
1: ਹੈਲੋ,
0: ਹਾਂਜੀ, ਕੌਣ ਸਾਹਿਬ ਬੋਲੇ ਨੇ ਜੀ, ਕਿਹੜੀ ਜਗ੍ਹਾ ਤੋਂ? ਪ੍ਰੀਤਮ ਜੀ ਆਏ ਨੇ ਫਿਰੋਜ਼ਪੁਰ ਤੋਂ, ਬਹੁਤ ਬਹੁਤ ਸਵਾਗਤ ਹੈ ਜੀ। ਕੀ ਹਾਲ ਚਾਲ ਨੇ ਤੁਹਾਡਾ ਜੀ? ਜੀ ਜੀ ਬਿਲਕੁਲ ਜੀ ਬਿਲਕੁਲ। ਤੇ ਅੱਜ ਪ੍ਰੀਤਮ ਜੀ ਤੁਹਾਡੀ ਕਾਲ ਲੱਗੀ, ਬੜੀ ਖੁਸ਼ੀ ਦੀ ਗੱਲ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਦੇ ਰਾਹੀਂ ਪਹੁੰਚ ਰਹੀ ਹੈ ਜੀ। ਅੱਜ ਕਿਹੜਾ ਕੀ ਸੁਣਾ ਦਈਏ? ਅੱਛਾ ਜੀ, ਫਿਰੋਜ਼ਪੁਰ ਚ ਬਾਰਿਸ਼ ਹੋ ਰਹੀ ਹੈ, ਮੀਂਹ ਪੈ ਰਿਹਾ, ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਪਿੱਛੇ ਗਰਮੀ ਬਹੁਤ ਸੀ, ਉਮੀਦ ਹੈ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੋਈ। ਜੀ ਜੀ ਚਲੋ ਪ੍ਰੀਤਮ ਜੀ, ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ। ਹੁਣ ਦੱਸੋ ਗੀਤ ਕਿਹੜਾ ਸੁਣਨਾ ਚਾਹੋਗੇ? ਸੁਰਿੰਦਰ ਸ਼ਿੰਦੇ ਦਾ ਗੀਤ ਸੁਣਨਾ ਚਾਹੁੰਦੇ ਨੇ ਪ੍ਰੀਤਮ ਜੀ, ਪੁੱਤ ਜੱਟਾਂ ਦੇ, ਬਹੁਤ ਹੀ ਪਿਆਰਾ ਗੀਤ ਹੈ ਜੀ। ਤੇ ਲਓ ਜੀ, ਮੈਂ ਟਰੈਕ ਵੀ ਕੱਢ ਲਿਆ ਬਾਹਰ, ਇਹਨਾਂ ਨੂੰ ਗੀਤ ਸੁਣਵਾਉਂਦੇ ਹਾਂ ਜੀ ਸੁਰਿੰਦਰ ਸ਼ਿੰਦਾ ਦੀ ਆਵਾਜ਼ਾਂ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਇਸ ਗੀਤ ਤੋਂ ਬਾਅਦ ਮੈਂ ਤੁਹਾਡੇ ਕੋਲ ਤੁਹਾਡਾ ਦੋਸਤ ਆਰ ਜੇ ਅਮਿਤ ਦੁਬਾਰਾ ਹਾਜ਼ਰ ਹੁੰਦਾ ਜੀ, ਤੁਸੀਂ ਗੀਤ ਨੂੰ ਇੰਜੋਏ ਕਰੋ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਹੁਣੇ ਅਸੀਂ ਸਾਰੇ ਇੰਜੋਏ ਕਰ ਰਹੇ ਸੀ ਸੁਰਿੰਦਰ ਛਿੰਦਾ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਪ੍ਰੀਤਮ ਜੀ ਨੇ ਕੀਤੀ ਸੀ। ਬਹੁਤ ਹੀ ਪਿਆਰਾ ਗੀਤ, ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ। ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ, ਆਪਣਾ ਨਾਮ ਦੱਸੋ ਜੀ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ, ਨੇੜੇ ਸੁਖਨਾ ਚ।
0: ਵਾਹ ਜੀ ਵਾਹ, ਨਜ਼ਦੀਕ ਸੁਖਨਾ ਝੀਲ, ਬਿਲਕੁਲ ਠੀਕ ਹੈ, ਬਿਲਕੁਲ ਠੀਕ।
1: ਰੋਕ ਗਾਰਡਨ, ਬਟਰਫਲਾਈ ਪਾਰਕ,
0: ਸਾਰਾ ਮੈਪ ਦੱਸ ਦਿਓ, ਹੈ ਨਾ ਜੀ, ਜੀਪੀਐਸ ਲਾ ਦਿਓ ਸਾਰਾ ਹੀ, ਸਾਰਾ ਦੱਸ ਦਿਓ ਕਿੱਥੇ ਕੀ ਪਿਆ। ਤੇ ਵੈਸੇ ਚੰਡੀਗੜ੍ਹ ਨੂੰ ਏਸੀ ਸਿਟੀ ਕਹਿੰਦੇ ਜੀ, ਕਹਿੰਦੇ ਬਾਕੀ ਸ਼ਹਿਰਾਂ ਨਾਲੋਂ ਥੋੜਾ ਜਿਹਾ ਘੱਟ ਗਰਮੀ ਪੈਂਦੀ, ਬਿਲਕੁਲ ਠੀਕ ਗੱਲ ਹੈ ਜੀ।
1: ਹਾਂਜੀ ਹਾਂਜੀ, ਹਰਿਆਈ, ਦਰਖਤ ਬਹੁਤ ਆ ਜੀ, ਜ਼ਿਆਦਾ ਇੱਥੇ ਪੇੜ ਪੌਦੇ।
0: ਅੱਛਾ ਜੀ, ਇਸ ਕਰਕੇ।
1: ਹਾਂਜੀ
0: ਠੀਕ ਹੈ, ਠੀਕ ਹੈ। ਤੇ ਰਾਜੂ ਜੀ, ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਦੱਸੋ ਗੀਤ ਕਿਹੜਾ ਸੁਣਵਾਓਗੇ ਸਾਨੂੰ? ਬੜਾ ਡੂੰਘਾ ਮੈਸੇਜ ਦੇ ਰਹੇ ਹੋ, ਵਾਕਈ ਰੱਬ ਦੀ ਰੰਗਤ ਰੱਬ ਹੀ ਜਾਣਦਾ ਜੀ, ਆਮ ਬੰਦਾ ਅਸੀਂ ਸਾਰੇ ਕੁਛ ਨਹੀਂ ਕਰ ਸਕਦੇ ਨਾ ਜੀ, ਬਸ ਸ਼ੁਕਰ ਕਰੀਏ ਰੱਬ ਦਾ। ਠੀਕ ਹੈ ਜੀ, ਰਾਜੂ ਜੀ ਕਾਲ ਕਰਨ ਲਈ ਸ਼ੁਕਰੀਆ, ਉਮੀਦ ਕਰਦੇ ਹਾਂ ਸਾਨੂੰ ਤੁਸੀਂ ਇਸ ਤਰ੍ਹਾਂ ਕਾਲ ਕਰਦੇ ਰਹੋਗੇ ਔਰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਇੱਕ ਵਾਰੀ ਫਿਰ ਤੋਂ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਬਿਲਕੁਲ ਜੀ, ਅਸੀਂ ਇਸ ਗੱਲ ਤੋਂ ਸਹਿਮਤ ਹਾਂ ਜੀ ਕਿ ਰੱਬ ਦੇ ਰੰਗ ਰੱਬ ਹੀ ਜਾਣਦਾ, ਉਹੀ ਸ੍ਰਿਸ਼ਟੀ ਦਾ ਮਾਲਕ ਹੈ ਜੀ, ਉਹੀ ਚਲਾ ਰਿਹਾ, ਉਹਦੀ ਹੀ ਮਰਜ਼ੀ ਚੱਲਦੀ ਹੈ। ਹੱਸ ਲਓ ਚਾਹੇ ਉਦਾਸ ਹੋ ਲਓ, ਹੋਣੀ ਤਾਂ ਉਹਦੀ ਮਰਜ਼ੀ ਹੈ। ਰਾਜੂ ਜੀ ਨੇ ਬਹੁਤ ਹੀ ਪਿਆਰਾ, ਬਹੁਤ ਹੀ ਡੂੰਘੇ ਮਤਲਬ ਵਾਲਾ ਗੀਤ ਸੁਣਵਾਇਆ ਜੀ, ਬਹੁਤ ਬਹੁਤ ਸ਼ੁਕਰੀਆ ਰਾਜੂ ਜੀ ਇੰਨਾ ਪਿਆਰਾ ਗੀਤ ਸੁਣਾਉਣ ਦੇ ਲਈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ, ਦੇਖਦੇ ਹਾਂ ਕੌਣ ਨੇ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਅਤੇ ਹੋਰ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ ਜੀ। ਹੈਲੋ,
1: ਹੈਲੋ ਅਮਿਤ ਭਾਅ ਜੀ, ਨਮਸਕਾਰ ਜੀ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਅਮਿਤ ਭਾਅ ਜੀ, ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਡਾਇਰੈਕਟਰ ਮੰਗੂ ਸਟੇਡੀਅਮ ਤੋਂ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ?
1: ਥੈਂਕ ਯੂ ਥੈਂਕ, ਬਹੁਤ ਵਧੀਆ ਤੁਹਾਡਾ ਜੀ ਸਵਾਗਤ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ,
0: ਸ਼ੁਕਰੀਆ ਸ਼ੁਕਰੀਆ,
1: ਬਹੁਤ ਮਜ਼ਾ ਆ ਰਿਹਾ
0: ਜੀ ਜੀ
1: ਪ੍ਰੋਗਰਾਮ ਦਾ ਜੀ।
0: ਜਦੋਂ ਤੁਹਾਡੇ ਵਰਗੇ ਕਦਰਦਾਨ ਔਰ ਇੰਨਾ ਇੱਜ਼ਤਮਾਨ ਪਿਆਰ ਦਿੰਦੇ ਨੇ, ਸਾਡਾ ਵੀ ਮਨ ਕਰਦਾ ਕਿ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼ ਕਰੀਏ।
1: ਬਿਲਕੁਲ ਜੀ,
0: ਹੋਰ ਸੁਣੋ ਕੀ ਕੀ ਕਰ ਰਹੇ ਸੀ?
1: ਸੁਨਾਤ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
0: ਮੈਂ ਕਿਹਾ ਜੀ ਇਸ ਵੇਲੇ ਕੀ ਕੰਮ ਕਰ ਰਹੇ ਸੀ, ਇੰਜੋਏ ਕਰ ਰਹੇ ਸੀ?
1: ਜੀ ਰੋਟੀ ਪਾਣੀ ਖਾਧੀ ਤੇ ਰੀਡ ਆਰ ਕੇ ਪਹਿਲੇ ਮੈਂ ਖੁੱਲਾ ਸੁਣਦਾ ਤੇ ਹੀ
0: ਜੀ,
1: ਤੇ ਨਾ ਜੋ ਲੰਨੇ ਨਾਲ ਹੀ ਰਾਜੀ ਕੋ
0: ਚੱਲ,
1: ਜਿਆਦਾ ਮੈਂ ਇੰਤਜ਼ਾਰ ਨਹੀਂ ਕਰਨਾ ਪਿਆ।
0: ਬਹੁਤ ਅੱਛੀ ਗੱਲ ਹੈ।
1: ਹੁਣ ਦੇਖੋ ਜੀ ਬਟਨ ਦਬਾਇਆ ਨਾਲ ਲੱਗ ਗਈ।
0: ਗੀਤ ਕਿਹੜਾ ਸੁਣਵਾਈਏ?
1: ਗੀਤ ਜਿੰਦਰ ਲੋਹਾ ਸੁਣਾ ਦੋ
0: ਜੀ।
1: ਮੁੰਡਾ ਤੂੰ ਹੈ ਪੰਜਾਬੀ ਸੋਹਣਾ,
0: ਓਏ ਹੋਏ ਤੇਰੇ ਤਾਂ ਦਿਲ ਆ ਗਿਆ। ਠੀਕ ਹੈ ਜੀ, ਠੀਕ ਹੈ, ਬਹੁਤ ਪਿਆਰਾ ਗੀਤ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਜਸਪਿੰਦਰ ਨਰੂਲਾ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਇਸ ਗੀਤ ਤੋਂ ਬਾਅਦ।

0: ਪ੍ਰੋਗਰਾਮ ਚੱਲਿਆ ਜੀ ਸੌਗਾਤ। ਹੁਣ ਤੁਸੀਂ ਸੁਣ ਰਹੇ ਸੀ ਸੁਰੇਸ਼ ਵਾਡਕਰ ਅਤੇ ਰਣਜੀਤ ਕੌਰ ਦਾ ਇੱਕ ਯੁਗਲ ਗੀਤ। ਪ੍ਰੋਗਰਾਮ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਜੀ।
0: ਹੈਲੋ,
1: ਨਮਸਕਾਰ ਜੀ।
0: ਹਾਂਜੀ, ਕੌਣ ਸਾਹਿਬ ਬੋਲ ਰਹੇ ਨੇ ਸਰ? ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਰਾਮ ਪ੍ਰਸਾਦ ਬੋਲਦਾ, ਡਿਸਟ੍ਰਿਕਟ ਪਠਾਨਕੋਟ, ਪਿੰਡ ਭਗਵਾਨ ਸਾਹਿਬ।
0: ਰਾਮ ਪ੍ਰਸਾਦ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਹੋਰ ਸੁਣਾਓ ਸਾਹਿਬ, ਕੀ ਹਾਲ ਚਾਲ ਨੇ?
1: ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ
0: ਜੀ ਜੀ ਜੀ ਸ਼ੁਕਰੀਆ ਜੀ, ਸ਼ੁਕਰੀਆ। ਅੱਜ ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ।
1: ਮੈਂ ਕਹਿੰਦਾ ਵੀ ਜਦੋਂ ਤੁਸੀਂ ਆ ਜਾਓ ਜਾਂ ਸ਼ਾਮ ਜੀ ਆ ਜਾਣ ਤੇ ਚਾਹ ਚੜ ਜਾਂਦਾ।
0: ਓ ਵਾਹ ਜੀ ਵਾਹ, ਸ਼ੁਕਰੀਆ ਸਰ, ਸ਼ੁਕਰੀਆ, ਇਹਨਾਂ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
1: ਬੱਲੇ ਬੱਲੇ ਕਰਵਾਈ
0: ਜੀ ਜੀ ਜੀ ਜੀ ਤੇ ਆਪਣੇ ਬਾਰੇ ਕੁਝ ਦੱਸੋ, ਤੁਸੀਂ ਕੀ ਕੰਮ ਕਰਦੇ ਹੋ?
1: ਪ੍ਰੋਗਰਾਮ ਵੇਚ ਕਰ ਰਹੇ ਹੋ?
0: ਹੈਲੋ ਰਾਮ ਪ੍ਰਸਾਦ ਜੀ, ਸੁਣ ਪਾ ਰਹੇ ਹੋ?
1: ਹਾਂਜੀ ਹਾਂਜੀ,
0: ਕੁਝ ਆਪਣੇ ਬਾਰੇ ਦੱਸੋ ਲੋਕਾਂ ਨੂੰ।
1: ਚੱਲ ਰਿਹਾ,
0: ਤੁਸੀਂ ਕੀ ਕੰਮ ਕਾਰ ਕਰਦੇ ਹੋ?
1: ਮੈਂ ਸਪੋਰਟਸ ਡਿਪਾਰਟਮੈਂਟ ਵਿੱਚ ਸਰਵਿਸ ਕਰਨੀ।
0: ਬਹੁਤ ਖੁਸ਼ੀ ਦੀ ਗੱਲ ਹੈ, ਤਾਂ ਦਿਨੇ ਵੀ ਮੌਕਾ ਮਿਲਦਾ ਸਾਡੇ ਪ੍ਰੋਗਰਾਮ ਸੁਣਨ ਦਾ ਕਿ ਸਰ ਰਾਤੀ ਸੁਣ ਪਾਉਂਦੇ ਹੋ?
1: ਦਿਨੇ ਮੈਂ ਜ਼ਿਆਦਾ ਐਪ ਤੇ ਸੁਣਨਾ, ਫੋਨ ਕਾਲ ਹੀ ਹੁੰਦਾ ਕਿਤੇ ਵੀ ਹੋਈਏ।
0: ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ, ਚਲੋ ਬਹੁਤ ਖੁਸ਼ੀ ਹੋਈ। ਤੇ ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਤੇ ਕਿਹੜਾ ਗੀਤ ਸੁਣਵਾਓਗੇ ਪ੍ਰੋਗਰਾਮ ਵਿੱਚ?
1: ਪ੍ਰੋਗਰਾਮ ਵਿੱਚ ਗਾਣਾ ਤੁਸੀਂ ਸੁਣਾ ਦਿਓ।

0: ਹੁਣ ਤੁਸੀਂ ਸੁਣ ਰਹੇ ਸੀ ਹਰਸ਼ਨ ਗਰੇਵਾਲ ਅਤੇ ਨਰਿੰਦਰ ਬੀਬਾ ਦਾ ਇੱਕ ਪੰਜਾਬੀ ਗੀਤ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਵੀਰ ਜੀ, ਨਮਸਕਾਰ।
0: ਹਾਂਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਰਘਵੀਰ ਸਿੰਘ ਛਾਜਲੀ ਬੋਲਦਾ।
0: ਸੁਖਬੀਰ ਜੀ ਛਾਜਲੀ ਤੋਂ ਬਹੁਤ ਬਹੁਤ ਸਵਾਗਤ ਤੁਹਾਡਾ, ਕੀ ਹਾਲ ਚਾਲ ਨੇ?
1: ਹਾਲ ਚਾਲ ਵਧੀਆ ਜੀ, ਕੰਮ ਵਿੱਚ ਬਿਜੀ ਸੀ ਅੱਜ, ਟਾਈਮ ਮਿਲਿਆ ਗੱਲ ਕਰਨ ਦਾ।
0: ਅੱਛਾ, ਨਹੀਂ ਨਹੀਂ ਕੰਮ ਵੀ ਕਰੋ, ਨਾਲ ਮਨੋਰੰਜਨ ਵੀ ਚਾਹੀਦਾ ਸਰੀਰ ਨੂੰ, ਮਨ ਖੁਸ਼ ਤਾਂ ਹੀ ਹੁੰਦਾ ਜੇ ਗੀਤ ਚੱਲਦੇ ਰਹਿਣ, ਗੱਲਬਾਤ ਹੁੰਦੀ ਰਹੇ ਤੇ।
1: ਹਾਂਜੀ ਹਾਂ।
0: ਤੇ ਕਿਹੜਾ ਗੀਤ ਸੁਣਵਾਈ ਹੈ ਤੁਹਾਨੂੰ?
1: ਬਿੰਦਰਖੀਆ ਸਾਹਿਬ ਦਾ ਲਾ ਲਓ ਜੀ।
0: ਬਿੰਦਰਖੀਆ ਸਾਹਿਬ ਦਾ, ਠੀਕ ਹੈ ਜੀ। ਤੇ ਤੁਹਾਡੇ ਵਿੱਚ ਕਾਲ ਲੱਗੀ ਹੈ ਜੀ, ਬਹੁਤ ਬਹੁਤ ਖੁਸ਼ੀ ਦੀ ਗੱਲ ਹੈ। ਉਮੀਦ ਕਰਦੇ ਹਾਂ ਤੁਸੀਂ ਦੁਬਾਰਾ ਵੀ ਕਾਲ ਕਰਦੇ ਰਹੋਗੇ ਇਸੇ ਤਰ੍ਹਾਂ ਪ੍ਰੋਗਰਾਮ ਦਾ ਹਿੱਸਾ ਬਣਨ ਲਈ। ਇੱਕ ਵਾਰੀ ਫਿਰ ਤੋਂ ਸੁਖਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਇਸ ਗੀਤ ਦੀ ਫਰਮਾਇਸ਼ ਸਾਨੂੰ ਹੁਣੇ ਹੁਣੇ ਵਟਸਐਪ ਰਾਹੀਂ ਮਨਜੀਤ ਕੌਰ ਜੀ ਨੇ ਭੇਜੀ ਹੈ ਦਿੱਲੀ ਤੋਂ।

0: ਬਿਲਕੁਲ ਜੀ, ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ, ਆਉਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਕਿ ਪੱਖੀ ਝੱਲਣ ਦੇ ਕੰਮ ਆਉਂਦੀ ਸੀ, ਪੱਖੀ ਕਿਸ ਤਰ੍ਹਾਂ ਦੀ ਹੁੰਦੀ ਸੀ। ਪਰ ਜਿਨ੍ਹਾਂ ਨੇ ਉਹ ਸਮਾਂ ਦੇਖਿਆ ਜਦੋਂ ਲੰਬੇ ਲੰਬੇ ਬਿਜਲੀ ਦੇ ਕੱਟ ਲੱਗਦੇ ਸੀ, ਉਸ ਟਾਈਮ 'ਤੇ ਹੱਥ ਵਾਲੀ ਪੱਖੀ ਝੱਲਣ ਵਾਲੀ ਪੱਖੀ ਹੀ ਕੰਮ ਆਉਂਦੇ ਸੀ। ਅਤੇ ਕੋਈ ਵੱਡੀ ਗੱਲ ਨਹੀਂ ਜੀ, ਕੋਈ ਖਾਸ ਬੰਦੇ ਕਿਸੇ ਸ਼ੌਕੀਨ ਨੇ ਕਲਕੱਤਿਓਂ ਪੱਖੀ ਮੰਗਵਾਈ ਹੋਵੇ, ਜੇ ਕਿ ਕੋਈ ਸਪੈਸ਼ਲ ਪੱਖੀ ਹੈ ਨਾ ਜੀ, ਤਾਂ ਹੀ ਤਾਂ ਗੀਤ ਬਣਾਇਆ ਰਣਜੀਤ ਕੌਰ ਔਰ ਮੁਹੰਮਦ ਸਦੀਕ ਸਾਹਿਬ ਨੇ। ਬਹੁਤ ਵਧੀਆ ਗੀਤ ਸੀ ਜੀ, ਔਰ ਉਮੀਦ ਕਰਦਾ ਸਭ ਨੇ ਇਹਦਾ ਇੰਜੋਏ ਕੀਤਾ ਹੋਵੇਗਾ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਅਸੀਂ ਫਾਜ਼ਿਲਕਾ ਤੋਂ ਅਮਰੀਕ ਸਿੰਘ ਬੋਲ ਰਹੇ
0: ਹਾਂ। ਅਮਰੀਕ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ੁਰੂਆਤ ਵਿੱਚ।
1: ਹਾਂਜੀ, ਤੁਹਾਡਾ ਵੀ।
0: ਅਤੇ ਅਮਰੀਕ ਸਿੰਘ ਜੀ, ਕੀ ਕੰਮ ਕਰ ਕਰਦੇ ਹੋ?
1: ਅਸੀਂ ਵੈਸੇ ਤਾਂ ਰਿਕਸ਼ਾ ਚਲਾਉਂਦੇ ਸੀ, ਹੁਣ ਅੱਜ ਕੱਲ੍ਹ ਬੈਟਰੀ ਖਰਾਬ ਹੈ ਜੀ।
0: ਵਾਹ ਜੀ ਵਾਹ। ਉਹ ਗੁਰਦਾਸ ਮਾਨ ਜੀ ਦਾ ਗੀਤ ਸੁਣਿਆ ਨਾ, ਰੋਟੀ ਹੱਥ ਦੀ ਖਾਈਏ ਭਾਵੇਂ ਜੋ ਮਰਜ਼ੀ ਕਰੀਏ, ਕੰਮ ਕਰ ਸਭ ਬਰਾਬਰ ਨੇ, ਕੋਈ ਛੋਟਾ ਕੋਈ ਵੱਡਾ ਨਹੀਂ।
1: ਬਿਲਕੁਲ ਜੀ।
0: ਚਲੋ, ਅੱਜ ਤੁਹਾਡੀ ਕਾਲ ਲੱਗੀ, ਬੜੀ ਖੁਸ਼ੀ ਦੀ ਗੱਲ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ ਆਕਾਸ਼ਵਾਣੀ ਮਾਧਿਅਮ ਤੋਂ। ਕਿਹੜਾ ਗੀਤ ਸੁਣਾਉਂਦੀ ਹੈ?
1: ਆਪਣੇ ਮੌਜ ਮਸਤੀਆਂ ਲਾ ਦਿਓ ਜੀ।
0: ਓ ਵਾਹ ਜੀ ਵਾਹ, ਬਿਲਕੁਲ ਮੌਜ ਮਸਤੀਆਂ ਕਰਨੀ ਚਾਹੀਦੀਆਂ। ਮੌਜ ਮਸਤੀਆਂ ਗੀਤ ਦੇ ਸਿੰਗਰ ਨੇ ਹਰਭਜਨ ਮਾਨ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਅਮਰੀਕ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਅਤੇ ਮੈਂ ਤੁਹਾਡਾ ਆਰਜ਼ੀ ਦੋਸਤ ਇਸ ਗੀਤ ਤੋਂ ਬਾਅਦ ਫਿਰ ਹਾਜ਼ਰ ਹੋਣਾ ਜੀ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਆਪਾਂ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਸਰ ਜੀ, ਸਤਿ ਸ੍ਰੀ ਅਕਾਲ।
0: ਹਾਂਜੀ, ਕੌਣ ਸਾਹਿਬ ਬੋਲ ਰਹੇ ਨੇ, ਆਪਣਾ ਨਾਮ ਦੱਸੋ।
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਤੁਹਾਡਾ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਜੀ, ਅਤੇ ਅੱਜ ਬਹੁਤ ਦਿਨਾਂ ਬਾਅਦ ਕਾਲ ਲੱਗੀ ਤੁਹਾਡੀ, ਮੈਨੂੰ ਲੱਗਦਾ ਕਿਤੇ ਬਿਜ਼ੀ ਸੀਗੇ।
1: ਹਾਂਜੀ ਹਾਂਜੀ, ਬਿਜ਼ੀ ਸੀਗਾ ਜੀ।
0: ਅੱਛਾ, ਚਲੋ ਠੀਕ ਹੈ ਜੀ, ਠੀਕ ਹੈ ਜੀ। ਅਤੇ ਅੱਜ ਤੁਹਾਡੀ ਕਾਲ ਲੱਗੀ ਅਤੇ ਕਿਹੜਾ ਗੀਤ ਸੁਣਾਉਗੀ? ਕਾਲ ਕਰਨ ਲਈ ਬਹੁਤ

0: ਪ੍ਰੋਗਰਾਮ ਚੱਲਿਆ ਜੀ ਸੁਗਾ ਅਤੇ ਮੈਂ ਤੁਹਾਡਾ ਆਰ ਜੇ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ। ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦਾ ਤੁਸੀਂ ਪੂਰਾ ਆਨੰਦ ਮਾਣ ਰਹੇ ਹੋਵੋਗੇ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਭਾਜੀ,
0: ਹਾਂਜੀ ਕੌਣ ਬੋਲਦੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਹਾਂਜੀ
0: ਆਪਣਾ ਨਾਮ ਦੱਸੋ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਚਲੋ
0: ਆਪਣੇ ਬਾਰੇ ਕੋਈ ਦੱਸੋਗੇ, ਕੀ ਕੰਮ ਕਰਦੇ ਹੋ?
1: ਮਹਾਰਾਜ ਜੀ ਐਲ ਪੈਨਸ਼ਨ ਦੇ ਸੇਵੇ।

0: ਟਾਈਮ ਕੱਢਣ ਦਿਆ
1: ਜੀ ਜੀ ਜੀ ਚਲੋ ਜੋ ਵੀ ਹੈ ਪਰਮਾਤਮਾ ਦਾ ਹੁਕਮ ਮੰਨਣਾ ਪੈਂਦਾ ਜੀ ਤੇ ਸਾਡੇ ਪ੍ਰੋਗਰਾਮ ਦਿਨੇ ਵੀ ਸੁਣਦੇ ਹੋ ਕਿ ਰਾਤੀ ਸਿਰਫ ਮੌਕਾ ਮਿਲਦਾ
0: ਇਹ ਮੈਂ ਦਿਨੇ ਵੀ ਸੁਣਦਾ
1: ਅੱਛਾ ਜੀ ਰੈਗੂਲਰ ਸਰੋਤਾ ਲੱਗਦੇ ਹੋ ਜੀ ਜੀ
0: ਤੁਹਾਡੇ ਇਸ ਪ੍ਰੋਗਰਾਮ ਨੂੰ ਸਪੈਸ਼ਲ ਫੋਨ ਕਰਨਾ
1: ਚਲੋ ਚਲੋ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ
0: ਹਾਂ ਜੀ ਤੇ ਨਾਲੇ ਇੱਕ ਗੱਲ ਹੋਰ ਹੈ
1: ਜੀ ਬਹੁਤ ਚੰਗਾ ਲੱਗਾ ਤੁਹਾਡਾ ਗੱਲਬਾਤ ਕਰਕੇ ਜੀ ਅੱਜ ਕਿਹੜਾ ਗੀਤ ਸੁਣਵਾਈਏ ਤੁਹਾਨੂੰ
0: ਮੇਲੇ ਨੂੰ ਚੱਲ ਮੇਰੇ ਨਾਲ ਕੋਲੇ ਲੱਡੂਆਂ ਦਾ ਲੈ ਕੇ ਠਾਲ
1: ਹੋਏ ਰਾਤੀ 12:30 ਕਿਨੂੰ ਲੈ ਚੱਲੋ ਮੇਲੇ ਭਾਜੀ ਕਿਹੜਾ ਮੇਲਾ ਲੱਗਾ ਰਾਤੀ ਇਸ ਵੇਲੇ ਹਾਂਜੀ ਚਲੋ ਜਰੂਰ ਜਰੂਰ ਅਸੀਂ ਪੁੱਛਣਾ ਹੀ ਨੀ ਮਹਾਰਾਜ ਤੁਸੀਂ ਕਿਹਾ ਤਾਂ ਅਸੀਂ ਗੀਤ ਸੁਣਾ ਦੇਣਾ ਤੁਹਾਨੂੰ ਹੈਨਾ ਮੇਲੇ ਤੇ ਮੰਨਣ ਦੇ ਹੁੰਦੇ ਦਿਨੇ ਵੀ ਮੇਲਾ ਰਾਤ ਵੀ ਮੇਲਾ ਜੇ ਮਨ ਕਰੇ ਮੇਲਾ ਹੈਗਾ ਤਾਂ ਹੈਗਾ ਹੀ ਮੇਲਾ ਚ ਕਿਹੜੀ ਗੱਲ ਹੈ ਚਲ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ ਔਰ ਪ੍ਰੋਗਰਾਮ ਦਾ ਹਿੱਸਾ ਬਣੋਗੇ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਆਸਾ ਸਿੰਘ ਮਸਤਾਨਾ ਦੇ ਸਾਥੀਆਂ ਦੀ ਆਵਾਜ਼ਾਂ ਤੁਹਾਡੇ ਤੱਕ ਪਹੁੰਚ ਰਿਹਾ ਜੀ ਪ੍ਰੋਗਰਾਮ ਚੱਲ ਰਿਹਾ ਸੁਗਾਤ

ਪ੍ਰੋਗਰਾਮ ਚੱਲਿਆ ਜੀ ਸੁਗਾ, ਅਤੇ ਹੁਣ ਸਮਾਂ ਆ ਗਿਆ ਕੁਛ ਵਟਸਐਪ ਮੈਸੇਜ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਜੀ। ਹਨੂਮਾਨਗੜ੍ਹ ਫਾਜ਼ਿਲਕਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਇਹ ਕਹਿੰਦੇ ਨੇ ਸਾਨੂੰ ਕੋਈ ਵੀ ਨਵਾਂ ਗੀਤ ਸੁਣਵਾ ਦਿਓ। ਮੈਸੇਜ ਭੇਜਣ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅਗਲਾ ਵਟਸਐਪ ਮੈਸੇਜ ਸਾਨੂੰ ਬਸਤੀ ਸ਼ੇਖ ਤੋਂ ਭੇਜ ਰਹੇ ਨੇ ਬਬਲੂ, ਬਿੱਟੂ, ਸੋਨੂ

0: ਹੈਲੋ।
1: ਹੈਲੋ, ਨਮਸਕਾਰ ਅਮਿਤ ਜੀ।
0: ਹਾਂਜੀ, ਕੌਣ ਸਾਹਿਬ ਬੋਲ ਰਹੇ ਨੇ ਜੀ? ਆਪਣਾ ਨਾਮ ਦੱਸੋ।
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਣੀ ਹੈ ਜੀ।
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਠੀਕ ਹੈ ਜੀ, ਠੀਕ ਹੈ ਜੀ। ਅੱਜ ਕਿਹੜਾ ਕੀ ਸੁਣਨਾ ਚਾਹੁੰਦੇ ਹੋ?
1: ਅੱਜ ਮੁਹੰਮਦ ਸ਼ਦੀਕ ਤੇ ਰਣਜੀਤ ਕੌਰ ਦਾ ਸੁਣਾ ਦਿਓ, ਮਿੱਤਰਾਂ ਦੇ ਖੰਗ ਵਿੱਚ ਖੰਗ।
0: ਵਾਹ ਜੀ ਵਾਹ।
1: ਇੱਥੇ ਮਲੋਟ ਦੇ ਵਿੱਚ ਤਾਂ ਬਹੁਤ ਬਾਰਿਸ਼ ਹੋ ਰਹੀ ਹੈ।
0: ਚਲੋ ਵਧੀਆ ਗੱਲ ਹੈ ਜੀ, ਬਾਰਿਸ਼ ਹੋਣੀ ਚਾਹੀਦੀ, ਮੌਸਮ ਥੋੜ੍ਹਾ ਸੁਹਾਨਾ ਹੋ ਜਾਏਗਾ। ਤੁਹਾਡੇ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

ਆਕਾਸ਼ਵਾਣੀ ਡੀਟੀਐਚ ਦਾ ਜਲੰਧਰ ਪ੍ਰਸਾਰਣ ਤੁਸੀਂ ਸੁਣ ਰਹੇ ਹੋ ਜੀ। ਪ੍ਰੋਗਰਾਮ ਚੱਲ ਰਿਹਾ ਹੈ ਸੁਗਾਤ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਅਗਲੇ ਕਾਲਰ ਦੇ ਨਾਲ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ। ਹੁਣ ਤੁਸੀਂ ਆਨੰਦ ਮਾਣ ਰਹੇ ਸੀ ਸਤਿੰਦਰ ਸਰਤਾਜ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਦਾ, ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਕੌਣ ਨੇ ਜੀ ਜਿਨ੍ਹਾਂ ਨੇ 0181 2342 171 ਮਿਲਾਇਆ ਔਰ ਪ੍ਰੋਗਰਾਮ ਵਿੱਚ ਹਾਜ਼ਰੀ ਲਵਾਉਣੀ ਹੈ। ਹੈਲੋ, ਹਾਂਜੀ ਭਾਈ, ਨਾਮ ਦੱਸੋ ਜੀ, ਕੌਣ ਬੋਲ ਰਹੇ ਹੋ? ਵਾਹ ਜੀ ਵਾਹ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਸ ਚੱਲਦਾ ਜੀ, ਬਹੁਤ ਵਧੀਆ।
0: ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਦਾਣਾ ਪਾਣੀ ਖਿੱਚ ਕੇ ਲਿਆਂਦਾ, ਕੌਣ ਕਿਸੇ ਖਾਂਦਾ
0: ਜੀ? ਮੁਹੰਮਦ ਰਫੀ ਦਾ ਗੀਤ ਹੈ ਜੀ, ਕੋਈ ਹੋਰ ਸੁਣਵਾ ਦਈਏ ਜਗ੍ਹਾ ਤੇ, ਉਹ ਗਾਣਾ ਚੱਲ ਨਹੀਂ ਪਾ ਰਿਹਾ ਕੰਪਿਊਟਰ ਤੋਂ ਨਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਮੁਹੰਮਦ ਰਫੀ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਖਤਾਂ ਦੇ ਆਧਾਰਿਤ ਔਰ ਵਟਸਐਪ ਮੈਸੇਜਸ ਆਧਾਰਿਤ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕਰਦੀ ਮੁਤਾਬਕ ਇਸ ਵੇਲੇ ਸਵੇਰ ਦੇ 1 ਵਜ ਰਹੇ ਨੇ। ਸਮਾਂ ਹੋ ਰਿਹਾ ਜੀ ਪੰਜਾਬੀ ਮੈਲੋਡੀਸ ਗੀਤਾਂ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। ਸਵੇਰੇ 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਔਰ ਇਹ ਪ੍ਰੋਗਰਾਮ ਸਵੇਰੇ ਜਾਰੀ ਰਹੇਗਾ 3 ਵਜੇ ਤੱਕ। 3 ਵਜੇ ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ, ਔਰ 3:30 ਵਜੇ ਕੁਛ ਭਜਨ ਕੁਛ ਭਗਤੀ ਗੀਤ। 4 ਵਜੇ ਤੜਕੇ ਤੁਹਾਨੂੰ ਸਵੇਰੇ ਅਸੀਂ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਇਹ ਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਆਓ ਹੁਣ ਆਗਾਜ਼ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤਾਂ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਦਲਜੀਤ ਦੋਸਾਂਝ ਅਤੇ ਅਮਿਤ ਤ੍ਰਿਵੇਦੀ ਦਾ ਗਾਇਆ ਹੋਇਆ ਇੱਕ ਯੁਗਲ ਗੀਤ।

सजदा।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ,
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ,
1: ਸਦਕੇ ਜਾਵਾਂ
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

0: एक पिता एकस के हम बारक, तू मेरा गुरहाई। इस शब्द का गायन किया सी भाई अवतार सिंह ते उन्हां दे रागी जत्थे ने। अवल अल्लाह नूर उपाया, कुदरत के सब बंदे एक नूर ते सब जग उपजया, कौन पले को मंदे। सबनू एक समान समझण दा संदेश भाई कबीर जी ने भी दिता है। साहिब श्री गुरु नानक देव जी ने भी यही तत्थ बयान किया है। सुनदे हां हरसिमरन सिंह होरां पासों वार्ता, हम नहीं चंगे बुरा नहीं कोए।
1: गुरु नानक देव जी वल्लों उचारे गए शब्द गुरु ग्रंथ साहब जी के पन्ना 728 उत्ते दर्ज है। ये विचार गुरु साहब द्वारा चितवे गए गुरमुख सचियार आदर्शक मनुख की सिरजना विहार की दस पाते हैं। जाहिर है कि नवे सिख धर्म इस दियां परंपरावां अथवा संस्थावां सिरजन संबंधी गुरु नानक साहब ने अपने समकाल के वहमां भरमां भेदभाव छूतछात ਅਤੇ ਹੋਰ ਉਲਟ ਪ੍ਰਵਿਰਤੀਆਂ ਵਿੱਚ ਜਕੜੇ ਹੋਏ ਮਨੁੱਖਾਂ ਅਤੇ ਸਮਾਜ ਵਿੱਚੋਂ ਹੀ ਨਵੇਂ ਮਨੁੱਖ ਦੀ ਸਿਰਜਣਾ ਦਾ ਮਹਾਨ ਕਾਰਜ ਆਰੰਭਿਆ ਸੀ। ਆਪਣੇ ਇਹਨਾਂ ਵਿਚਾਰਾਂ ਅਨੁਸਾਰ ਕੀਤੇ ਜਾਣ ਵਾਲੇ ਯਤਨਾਂ ਬਾਰੇ ਉਹ ਸਮੇਂ ਦੇ ਗਿਆਨਵਾਨ ਸਿੱਧਾਂ ਨਾਲ ਹੋਈ ਚਰਚਾ ਵਿੱਚ ਅਜਿਹਾ ਪ੍ਰਗਟਾਵਾ ਕਰਦੇ ਹਨ। ਸਿੱਧਾਂ ਵੱਲੋਂ ਇਹ ਪੁੱਛਣ 'ਤੇ ਕਿ ਉਹ ਕੌਣ ਹਨ, ਉਹਨਾਂ ਦਾ ਗੁਰੂ ਕੌਣ ਹੈ ਅਤੇ ਉਹਨਾਂ ਦੇ ਸਮਾਜ ਭਰਮਣ ਕਰਨ ਦੇ ਮਕਸਦ ਕੀ ਹਨ, ਤਾਂ ਗੁਰੂ ਸਾਹਿਬ ਨੇ ਸਪਸ਼ਟ ਪ੍ਰਗਟਾਵਾ ਕੀਤਾ ਕਿ ਉਹ ਤਾਂ ਗੁਰਮੁਖਾਂ ਯਾਨੀ ਸਚਿਆਰ ਮਨੁੱਖਾਂ ਦੀ ਖੋਜ ਵਿੱਚ ਨਿਕਲੇ ਹੋਏ ਹਨ। ਸ਼ਬਦ ਯਾਨੀ ਗਿਆਨ ਉਹਨਾਂ ਦਾ ਗੁਰੂ ਹੈ ਅਤੇ ਸੁਰਤ ਦੀ ਅਵਸਥਾ ਪ੍ਰਾਪਤ ਕਰਨਾ ਸ਼ਬਦ ਗੁਰੂ ਦੀ ਆਗਿਆ ਵਿੱਚ ਰਹਿ ਕੇ ਹੀ ਇੱਕ ਜਗਿਆਸੂ ਕਰ ਸਕਦਾ ਹੈ। ਅਜਿਹੇ ਵਿਚਾਰਾਂ ਨੂੰ ਉਹਨਾਂ ਨੇ ਗੁਰਮੁਖ ਖੋਜਤ ਪਏ ਉਦਾਸੀ ਦਰਸ਼ਨ ਕੈ ਤਾਂ ਭੇਖ ਨਿਵਾਸੀ ਇਹ ਪੁੱਛਣ 'ਤੇ ਕਿ ਗੁਰੂ ਦੇ ਸ਼ਬਦ

ਸੁਰਤ ਵਿੱਚ ਜੁੜਿਆ ਮਨੁੱਖ ਇਸ ਸੰਸਾਰ ਵਿੱਚ ਰਹਿੰਦਿਆਂ ਕਿਵੇਂ ਆਪਣਾ ਪਾਰ ਉਤਾਰਾ ਕਰ ਸਕਦਾ ਹੈ? ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਸਮਾਜ ਦੀਆਂ ਕੁਝ ਤਰਕ ਸੱਚਾਈਆਂ ਨੂੰ ਸਵੀਕਾਰ ਕਰਦਿਆਂ ਗੁਰੂ ਦੇ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਨਾਮ ਜਪਦਿਆਂ ਸੰਸਾਰ ਸਾਗਰ ਨੂੰ ਪਾਰ ਕਰਨ ਵਾਲਾ ਗੁਰਮੁਖ ਸੱਚੇ ਅਰਥਾਂ ਵਿੱਚ ਸਚਿਆਰ ਹੋ ਸਕਦਾ ਹੈ। ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਧਰੀਏ ਨਾਨਕ ਨਾਮ ਵਖਾਣੇ। ਸ਼ਬਦ ਗੁਰੂ ਦੇ ਭੈ ਅਦਮ ਅਤੇ ਸਤਿਕਾਰ ਵਿੱਚ ਜੀਵਨ ਨਿਭਾਉਣ ਵਾਲੇ ਮਨੁੱਖ ਦੀ ਹੀ ਅਜਿਹੀ ਬਿਰਤੀ ਅਤੇ ਅਵਸਥਾ ਹੋ ਸਕਦੀ ਹੈ ਜੋ ਬੁਲੰਦ ਆਵਾਜ਼ ਵਿੱਚ ਇਹ ਸਵੀਕਾਰ ਕਰੇ ਕਿ ਉਹ ਕਿਸੇ ਵੀ ਹਾਲਤ ਵਿੱਚ ਹੋਰਨਾਂ ਲੋਕਾਂ ਨਾਲੋਂ ਚੰਗਾ ਨਹੀਂ ਹੈ ਅਤੇ ਕੋਈ ਹੋਰ ਉਸ ਤੋਂ ਮਾੜਾ ਨਹੀਂ ਹੈ। ਆਪੇ ਦੀ ਪਹਿਚਾਣ ਕਰਦਿਆਂ ਨਿਮਰਤਾ ਵਾਲਾ ਜੀਵਨ ਜੀਉਣ ਦਾ ਇਹ ਮਹਾਨ ਸੂਤਰ ਗੁਰੂ ਦੇ ਸ਼ਬਦ ਰਾਹੀਂ ਸਾਡੀ ਅਗਵਾਈ ਕਰਦਾ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰਾ ਸੋਏ ਦੇ ਵਿਚਾਰ ਅਥਵਾ ਅਵਸਥਾ ਵਾਲੇ ਮਨੁੱਖ ਬਾਰੇ ਜਿਸ ਸ਼ਬਦ ਵਿੱਚ ਇਹ ਵਿਚਾਰ ਦਿੱਤੇ ਗਏ ਹਨ, ਉਸ ਵਿੱਚ ਗੁਰੂ ਸਾਹਿਬ ਨੇ ਕੁਝ ਜੀਵਨ ਪੱਧਤੀਆਂ, ਆਦਰਸ਼ਕ ਜੀਵਨ ਸਿਰਜਣ ਪ੍ਰਥਾਏ ਲੋੜਾਂ ਅਤੇ ਨਿਮਰਤਾ ਭਰਪੂਰ ਗਿਆਨਵਾਨ ਕਾਰਜ ਕਰਨ ਦੀਆਂ ਅਜਿਹੀਆਂ ਦਿਸ਼ਾਵਾਂ ਸਿਰਜੀਆਂ ਹਨ ਜਿਨ੍ਹਾਂ ਬਾਰੇ ਸੰਖੇਪ ਵਿੱਚ ਵਿਚਾਰ ਕਰਨਾ ਜ਼ਰੂਰੀ ਹੈ। ਸੂਹੀ ਮਹੱਲਾ ਪਹਿਲਾ ਕਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ ਰਹਾਓ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ, ਸੇਵਾ ਕਰੇ ਸੁਚਾਕਰ ਹੋਏ, ਜਲ ਥਲ ਮਈਅਲ ਰਵ ਰਿਹਾ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗੁਰਮੁਖ ਦੀ ਇਹ ਅਜਿਹੀ ਅਵਸਥਾ ਹੈ ਜੋ ਕਈ ਤਰ੍ਹਾਂ ਦੀ ਰੂਹਾਨੀ ਅਤੇ ਦੁਨਿਆਵੀ ਕਮਾਈ ਕਰਕੇ ਹੀ ਪ੍ਰਾਪਤ ਹੋ ਸਕਦੀ ਹੈ। ਅਜਿਹੀ ਨਿਮਰ ਅਵਸਥਾ ਅੰਤਰਮੁਖੀ ਹੋ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸਲ ਵਿੱਚ ਰੂਹਾਨੀ ਜੀਵਨ ਯਾਤਰਾ ਅੰਦਰ ਤੋਂ ਹੀ ਵਾਹਿਗੁਰੂ ਵੱਲੋਂ ਪ੍ਰਵਾਨ ਕੀਤੀ ਗਈ ਹੈ, ਸੋਝੀ ਤੋਂ ਸ਼ੁਰੂ ਹੁੰਦੀ ਹੈ। ਸਿੱਖ ਧਰਮ ਦਾ ਇਹ ਅਜਿਹਾ ਨਿਵੇਕਲਾਪਣ ਹੈ ਕਿ ਇਸ ਦੀਆਂ ਸਿੱਖਿਆਵਾਂ ਮਨੁੱਖ ਨੂੰ ਬਾਹਰ ਦੀ ਭਟਕਣਾ ਤੋਂ ਵਰਜ ਕੇ ਅੰਤਰਮੁਖੀ ਹੋਣ 'ਤੇ ਜ਼ੋਰ ਦਿੰਦੀਆਂ ਹਨ। ਵਾਹਿਗੁਰੂ ਤਾਂ ਮਨੁੱਖ ਦੇ ਅੰਦਰ ਵਸਦਾ ਹੈ, ਬਾਹਰ ਦੀ ਭਟਕਣਾ ਉਸ ਨੂੰ ਕੁੱਲ ਅਸਲੀਅਤ ਤੋਂ ਦੂਰ ਲੈ ਜਾਂਦੀ ਹੈ। ਅੰਤਰਮੁਖੀ ਹੋਣਾ ਅੰਮ੍ਰਿਤ ਭਰਪੂਰ ਹੋਣਾ ਹੈ, ਜਦੋਂ ਕਿ ਬਾਹਰ ਦੀ ਭਟਕਣਾ ਜ਼ਹਿਰ ਖਾਣ ਵਾਂਗ ਹੁੰਦੀ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦੀ ਅਵਸਥਾ ਅਜਿਹੇ ਗੁਰੂ ਗਿਆਨ ਨੂੰ ਜਪਣ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਨਾਲ ਪ੍ਰਾਪਤ ਹੁੰਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਆਪਣੇ ਆਦਰਸ਼ਕ ਮਨੁੱਖ ਨੂੰ ਸੰਸਾਰੀ ਕੂੜ ਵਿੱਚ ਰਹਿੰਦਿਆਂ ਕਮਲ ਦੇ ਛੱਪੜ ਵਿੱਚ ਖਿੜੇ ਰਹਿਣ ਵਾਂਗ ਸੁਭਾਅ ਜੀਵਨ ਕਰਨ ਦੀ ਪ੍ਰੇਰਣਾ ਦਿੰਦੇ ਹਨ, ਤਾਂ ਉਹ ਪਹਿਲਾਂ ਗੁਰੂ ਦਾ ਗਿਆਨ ਧਾਰਨ ਕਰਨ ਅਤੇ ਫਿਰ ਉਸ ਦੀ ਅਤੇ ਸਮਾਜ ਦੀ ਸੇਵਾ ਚਾਕਰੀ ਕਰਨ ਦਾ ਆਹਵਾਨ ਕਰਦੇ ਹਨ। ਸੋ ਇੱਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮੁੱਖ ਤੌਰ 'ਤੇ ਗਿਆਨ, ਸੇਵਾ ਅਤੇ ਨਾਮ ਜਪਣ ਨਾਲ ਅਜਿਹੀ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ ਹੈ? ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਆਦਰਸ਼ਕ ਮਨੁੱਖ ਦੀ ਘਾੜਤ ਪ੍ਰਥਾਏ ਉਸਦੀ ਇੱਕੋ ਸਮੇਂ ਸੁਰਤ, ਮਤ, ਮਨ ਅਤੇ ਬੁੱਧ ਨੂੰ ਇੱਕ ਲਕੀਰ ਵਿੱਚ ਚੱਲਣ ਵਾਲੀ ਯਾਤਰਾ ਦਾ ਸੰਯੁਕਤ ਰੂਪ ਸਿਰਜਿਆ ਹੈ। ਇਹਨਾਂ ਚਾਰ ਵਿਚਾਰ ਪੱਧਤੀਆਂ ਅਨੁਸਾਰ ਸ਼ਖਸੀਅਤ ਸਿਰਜਣਾ, ਸੁਰਤ ਦੀ ਅਜਿਹੀ ਅਵਸਥਾ, ਮਤ ਯਾਨੀ ਗਿਆਨ ਪ੍ਰਾਪਤੀ ਲਈ ਯਤਨ, ਮਨ ਨੂੰ ਗੁਰੂ ਕੇਂਦਰਿਤ ਬਣਾਉਣ ਅਤੇ ਇਹਨਾਂ ਤਿੰਨਾਂ ਅਵਸਥਾਵਾਂ ਦੇ ਸਿਖਰ ਗਿਆਨ ਭਰਪੂਰ ਅਵਸਥਾ ਪ੍ਰਾਪਤ ਕਰਨ ਲਈ ਰੂਹਾਨੀ ਗਿਆਨ ਅਤੇ ਦੁਨਿਆਵੀ ਗਿਆਨ ਮਹੱਤਵਪੂਰਨ ਹਨ। ਜਪਜੀ ਸਾਹਿਬ ਵਿੱਚ ਦਰਜ ਪੰਜ ਖੰਡਾਂ ਵਿੱਚੋਂ ਗਿਆਨ ਅਜਿਹਾ ਚੇਤਨਾ ਭਰਪੂਰ ਅਨੁਭਵੀ ਗਿਆਨ ਹੈ ਜੋ ਸੰਸਾਰੀ ਬੌਧਿਕ ਗਿਆਨ ਦੇ ਕਈ ਪੜਾਅ ਪਾਰ ਕਰਕੇ ਵੀ ਪ੍ਰਾਪਤ ਹੁੰਦਾ ਹੈ। ਗਿਆਨ ਦੀਆਂ ਅੰਤਰਦ੍ਰਿਸ਼ਟੀਆਂ ਅਨੁਸਾਰ ਪ੍ਰਾਪਤ ਕੀਤਾ ਗਿਆ ਅਨੁਭਵੀ ਗਿਆਨ ਕੋਈ ਮਾਮੂਲੀ ਗਿਆਨ ਨਹੀਂ ਰਹਿੰਦਾ, ਸਗੋਂ ਪ੍ਰਚੰਡ ਗਿਆਨ ਬਣ ਕੇ ਗਿਆਨ ਦੀ ਹਨੇਰੀ ਵਗਾ ਦਿੰਦਾ ਹੈ। ਇਹ ਗਿਆਨ ਵਿਸ਼ਵ ਵਿਆਪੀ ਅਤੇ ਵਾਹਿਗੁਰੂ ਸਰਵ ਵਿਆਪਕਤਾ ਦਾ ਹੀ ਵਿਖਿਆਨ ਕਰਦਾ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਹਮ ਨੇ ਚੰਗੇ ਬੁਰਾ ਨਹੀਂ ਕੋਈ ਦੀ ਅਵਸਥਾ ਪ੍ਰਾਪਤੀ ਵਿੱਚ ਸੇਵਾ, ਵਿਸ਼ੇਸ਼ ਕਰਕੇ ਲੋੜਵੰਦਾਂ, ਸਮਾਜ ਵਿੱਚ ਵਿਚਰਦੇ ਗਰੀਬਾਂ ਦੀ ਸੇਵਾ ਅਤੇ ਗਿਆਨ ਰਾਹੀਂ ਸੇਵਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਸੇਵਾ ਇਸ ਦੀ ਮੂਲ ਭਾਵਨਾ ਅਨੁਸਾਰ ਹੱਥੀਂ ਕਿਰਤ ਕਰਕੇ ਵੀ ਕਮਾਈ ਜਾਂਦੀ ਹੈ। ਇਹ ਸਹਿਜੇ ਸਹਿਜੇ ਇੱਕ ਮਨੁੱਖ ਦੀਆਂ ਜੀਵਨ ਅਵਸਥਾਵਾਂ ਵਿੱਚ ਪਰਿਵਰਤਨ ਲਿਆਉਣ ਦਾ ਅਜਿਹਾ ਸਾਧਨ ਬਣ ਜਾਂਦੀ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਅਨੁਸਾਰ ਸੇਵਕ ਕੌ ਸੇਵਾ ਬਣ

ਆਈ ਹੁਕਮ ਬੂਝ ਪਰਮ ਪਦ ਪਾਈ ਦੀ ਅਵਸਥਾ ਵਿੱਚ ਮਨੁੱਖ ਨੂੰ ਲੈ ਜਾਂਦੀ ਹੈ। ਉਸਦਾ ਹਉਮੈ ਗ੍ਰਸਤ ਆਪਾ ਅਜਿਹੀ ਨਿਮਰਤਾ ਭਰਪੂਰ ਅਵਸਥਾ ਹੋ ਜਾਂਦੀ ਹੈ ਜਿੱਥੇ ਮਨੁੱਖ ਨੂੰ ਆਪਣੇ ਔਗਣ ਵੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਅਵਸਥਾ ਵਿੱਚ ਵਾਹਿਗੁਰੂ ਦੇ ਇਸ ਧਰਤੀ ਉੱਤੇ ਪਸਰੇ ਜਲ ਥਲ ਅਤੇ ਦੂਰ ਆਕਾਸ਼ ਵਿੱਚ ਵਾਪਰਦੇ ਬ੍ਰਹਿਮੰਡੀ ਵਰਤਾਰੇ ਵਾਪਰ ਰਹੇ ਬ੍ਰਹਿਮੰਡੀ ਵਰਤਾਰਿਆਂ ਦੀ ਉਸਨੂੰ ਸੋਝੀ ਹੋ ਜਾਂਦੀ ਹੈ। ਸੇਵਾ ਰਾਹੀਂ ਵਾਹਿਗੁਰੂ ਦੇ ਸ਼ੁਭ ਗੁਣ ਸਹਿਜੇ ਹੀ ਜਗਿਆਸੂ ਦੇ ਅੰਦਰ ਪ੍ਰਵੇਸ਼ ਕਰਨ ਲੱਗ ਜਾਂਦੇ ਹਨ। ਅੱਜ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਜਿਸ ਤਰ੍ਹਾਂ ਹਉਮੈ, ਲੋਭ, ਲਾਲਚ ਅਤੇ ਕ੍ਰੋਧ ਵਿਆਪਿਆ ਹੋਇਆ ਹੈ, ਉਸ ਵਿੱਚ ਅਜਿਹੀ ਅਵਸਥਾ ਵਾਲੇ ਲੋਕਾਂ ਦੀ ਬਹੁਤ ਘਾਟ ਹੈ। ਪਦਾਰਥਕ ਜੀਵਨ ਨੇ ਮਨੁੱਖੀ ਮਨ ਅਤੇ ਵਿਹਾਰ ਵਿੱਚ ਅਜਿਹੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ ਕਿ ਸਾਰੇ ਪਾਸੇ ਕੂੜ ਦਾ ਪਸਾਰਾ ਫੈਲਿਆ ਹੋਇਆ ਹੈ। ਅਜਿਹੇ ਹਾਲਾਤ ਨੂੰ ਬਦਲਣ ਅਤੇ ਨਵਾਂ ਵਿਸ਼ਵ ਸਿਰਜਣ ਲਈ ਗੁਰੂ ਸਿੱਖਿਆਵਾਂ ਦੀਆਂ ਅੰਤਰਦ੍ਰਿਸ਼ਟੀਆਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਦਾ ਗੁਰੂ ਵਿਚਾਰ ਸਾਡੇ ਲਈ

0: ਕਈ ਵਰਤਾਰਿਆਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ। ਸੇਵਾ ਰਾਹੀਂ ਵਾਹਿਗੁਰੂ ਦੇ ਸ਼ੁਭ ਗੁਣ ਸਹਿਜੇ ਹੀ ਜਗਿਆਸੂ ਦੇ ਅੰਦਰ ਪ੍ਰਵੇਸ਼ ਕਰਨ ਲੱਗ ਜਾਂਦੇ ਹਨ। ਅੱਜ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਜਿਸ ਤਰ੍ਹਾਂ ਹਉਮੈ, ਲੋਭ, ਲਾਲਚ ਅਤੇ ਕ੍ਰੋਧ ਵਿਆਪਿਆ ਹੋਇਆ ਹੈ, ਉਸ ਵਿੱਚ ਅਜਿਹੀ ਅਵਸਥਾ ਵਾਲੇ ਲੋਕਾਂ ਦੀ ਬਹੁਤ ਘਾਟ ਹੈ। ਪਦਾਰਥਕ ਜੀਵਨ ਨੇ ਮਨੁੱਖੀ ਮਨ ਅਤੇ ਵਿਹਾਰ ਵਿੱਚ ਅਜਿਹੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ ਕਿ ਸਾਰੇ ਪਾਸੇ ਕੂੜ ਦਾ ਪਸਾਰਾ ਫੈਲਿਆ ਹੋਇਆ ਹੈ। ਅਜਿਹੇ ਹਾਲਾਤ ਨੂੰ ਬਦਲਣ ਅਤੇ ਨਵਾਂ ਵਿਸ਼ਵ ਸਿਰਜਣ ਲਈ ਗੁਰੂ ਸਿੱਖਿਆਵਾਂ ਦੀਆਂ ਅੰਤਰਦ੍ਰਿਸ਼ਟੀਆਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਦਾ ਗੁਰੂ ਵਿਚਾਰ ਸਾਡੇ ਲਈ ਇੱਕ ਵੱਡਾ ਦਿਸ਼ਾ ਸੂਚਕ ਤਦ ਹੀ ਬਣ ਸਕਦਾ ਹੈ ਜੇਕਰ ਅਸੀਂ ਗੁਰੂ ਹੁਕਮਾਂ ਵਿੱਚ ਆਪਣੇ ਜੀਵਨ ਨੂੰ ਨਾਮ ਰੂਪੀ ਟਕਸਾਲ ਵਿੱਚ ਢਾਲ ਸਕੀਏ।
1: ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਵਾਰਤਾ ਸੁਣਾ ਰਹੇ ਸਨ ਹਰਸਿਮਰਨ ਸਿੰਘ। ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆਂ ਦੇਹੀ ਦੁੱਖ ਦੀਆਂ ਸੋਹਵੇ ਜੀਆਂ ਆਪਣਾ ਕੀਆ ਆਨੰਦ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਵਸਤਰ ਨ ਪਹਿਰੇ ਅਹਿੰਸ ਕਹਿਰੇ ਮੋਨ ਵਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰਛਾਈ ਪਾਈ ਮੂਰਖੰਦੈ ਪੱਤ ਗਵਾਈ ਵਿਣ ਨਾਵੇਂ ਕਿਸ਼ਥਾਏ ਨ ਪਾਈ ਰਹੇ ਬਿਬਾਣੀ ਬੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ।

0: ਕੂੜ ਮਹੱਲਾ ਪਹਿਲਾ
1: ਸੱਚਾ ਪਰਜਾਣੀਆਂ ਡਰਦਿਆਂ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਥਾਂ ਤੋਏ ਸੱਚਾ ਪਰਜਾਣੀਏ ਜਾਂ ਸੱਚ ਰੇ ਪਿਆਰ ਨਾ ਉਹ ਸੁਣ ਮਰੇਸੀਏ ਤਾਂ ਪਾਏ ਮੁੱਖ ਦੁਆਰ ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕ ਵਿੱਚ ਦੇਹ ਕਰਤਾ ਵੀ ਸੱਚ ਤਾਂ ਪਰਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ।

0: ਕਾਰ ਕਮਾਈ ਅਜ ਹੋਵੇ ਪੁਰਬ ਲਿਖਿਆ ਤਾਂ ਥੋੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ
1: ਫਾਲਤੇ ਵੇ ਪਾਈਏ ਜਿਵੇਂ ਕਰ ਪਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਨਾ।

0: ਕੂੜੇ ਸੋਇ ਨਾ ਕੋਈ ਮਹੱਲਾ ਪਹਿਲਾ।
1: ਲਭ ਬਾਪ ਤੋਂ ਰਾਜਾ ਮੈਂ ਤਾਂ ਕੂੜ ਹੋਆ ਸਿੱਖਦਾਰ, ਕਾਮ ਨੇ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੇ ਰੇਤ ਗਿਆਨ ਵੀ ਹੋਣੀ ਪਾਹੇ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ, ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੁਖ ਦੁਆਰ, ਜਤੀ ਸਦਾ ਵੈ ਜੁਗਤ ਨਾ ਜਾਣੇ ਛੱਡ ਵਹਿ ਕਰਵਰ, ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ, ਪੁੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੁਲਿਆ ਜਾਪੇ ਮਹੱਲਾ ਪਹਿਲਾ।

0: ਤੂੰ ਸੱਚਾ ਸਾਹਿਬ ਸਿਫਤ ਸਵਾਲ ਕੀਤੀ ਸੋ ਬਾਰ ਬਿਆ ਕਹੋ ਨਾਨਕ ਕਰਦੇ ਗਿਆ ਬਾਤਾਂ ਯੋਗ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤੱਕ ਦਸ ਹੈ ਸੋਈ ਨਿਰੰਜਨ ਦਿਓ ਮਹਲਾ ਦੂਜਾ
0: ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾਤਾ ਆਤਮਾ ਆਤਮਾ ਵਾਸਦੇ ਵਸੇ ਜੇ ਕੋ ਜਾਣੈ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ
1: ਕੁੰਭੇ ਪਤਾ ਜਲ ਰਹੇ ਜਲ ਬਿਲ ਕੁੰਭ ਨਾ ਹੋਏ ਗਿਆਨ ਕਾ ਬਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਾਗਾਰ ਤਾਇਓ ਮੇ ਸਾਧ ਨ ਮਾਰੀਏ ਜਿਹ ਕਲ ਕਾਲਣਾ ਤੇਰੇ ਹੋ ਨਾ ਉਪਚਾਰੀਏ ਐਸੀ ਗੱਲ ਨਾ ਖੇਡੀਏ ਜਿੱਤ ਡਰ ਗਏ ਗਿਆ ਹਾਰੀਏ ਪੜਿਆ ਤਿਓ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ
2: ਮਾਰੀਏ ਜਿਹ ਕਾਲੇ ਕਾਲਣਾ ਤੇ ਨਾ ਉਪਚਾਰੀਏ ਐਸੀ ਕਲਾਣ ਖੇਡੀਏ ਜਿੱਦਣ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੋਹ ਚਲੇ ਸੋ ਕੇ ਮਾਰੀ

ਕਬ ਹੁਨਾ ਦੇਹਵੇ, ਕਬ ਹੁਨਾ ਦੇਹਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कह मथुरा अमृत बैन मूरत पंच परमान पुरख गुर अर्जुन पिखो नैन।

ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰ ਸਹੁ ਕੁਰ ਸਹੁ ਝਟੀਐ, ਤੁਦ ਡਿੱਠੀ ਸੱਚੀ ਪਾਤਿਸਾਹ, ਮਲ ਜਨਮ

ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ।

ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤਿ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹ ਹੈ ਦਰ ਸਾਚੈ ਜਿਨੀ ਸੱਚ

ਤੇ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰਹਿ ਵਿਚਹੁ ਆਪ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ।

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀ ਆਏ ਵਡਿਆਈਆਂ ਕਹਿ ਨਾ।

ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ

ਆਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੇ ਵਾਹੇ ਗੁਰੂ ਬੋਲ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲ ਜੀ ਵਾਹੇ ਗੁਰੂ ਬੋਲ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹੇ ਬਿਰਦ ਕੀ ਪੈਜ ਪੰਥ ਕੀ ਜੀਤ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੱਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ

ਸੰ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ।

ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬ੍ਰਹਮ ਸੁਆਮੀ ਸੱਚ ਮੈਂ ਆਖਿਆ ਸੱਚ ਰਹੇ ਸਭ ਕੁਛ ਸੱਚ ਸਮਾ ਵੈਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਏ ਪ੍ਰਸ਼ਟ ਜਾਹੇ ਨਾਨਕ ਤੋਂ ਮੁਖੰ ਤ੍ਰਿਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਰਥਰ ਬਨ ਹੁਆ ਨਾਉ ਖੁਦਾਈ ਲੋਹ ਭਇਆ ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਕੀਆ ਚਾਰੇ ਵੇਦ ਹੋਏ ਸਤਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਭਾਏ ਪੋੜ ਸਤਿਗੁਰ ਵਿੱਚੋਂ ਵਾਰਿਆ ਚਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਦਰਸ਼ਨ ਅੰਜਨ ਲਿਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੋਬੇ ਸਿਰੇ ਬਣ ਜਾ ਰਿਹਾ।

ਔੜੀ ਸਤਿਗੁਰੂ ਵਿੱਚੋਂ ਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੀਨੇ ਤੇ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਇਥਾ ਵਰਲੇ

ਪਰ ਪੁਸਤਕ ਸੰਧਿਆ ਬਾਦੰ ਸਿਲਪੁਰ ਸਬਗਲ ਸਮਾਦੰ ਮੁਖ ਝੂਠ ਵਿਪੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੈ ਲਾਟ ਦੇ ਧੋਤੀ ਬਸਤਰ ਕਪਾਟੰ ਜੇ ਜਾਣ ਸਬਰਮੰ ਕਰਮ ਸਭ ਫੂਕਟ ਨਿਸਤੋ ਕਰਮੰ ਕਹੋ ਨਾਨਕ ਨਿਸਚੋ ਤਿਹਾਵੇ ਵਿਣ ਸਤਿਗੁਰੂ ਵਾਟ ਨਾ ਪਾਵੇ ਕੋੜੀ ਕਪੁਰ ਸੁਹਾਵਣਾ ਛੱਡ ਦੁਨੀਆ ਅੰਦਰ ਦਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ

0: ਬੇਤਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਚਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਦਿਨ ਸਜੀ ਨਾਲ ਤੱਕ ਕਪਾਹੋਂ ਕੱਤੀਆਂ ਬਾਹਮਣ ਵੱਟਿਆ ਇੱਕੋ ਬੱਕਰਾ ਰਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀ ਹੈ ਪੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ।
0: ਨਾਏ ਮੰਨਿਆ ਭਾਦੂ ਉਪਜੇ ਸਾਲਾ ਹੀ ਸੱਚ ਸੂਤ
1: ਪਹਾੜ ਕਰੇ ਵਿਆ ਹੋ ਕੜਕਾ ਗੱਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਹੋਵੇ ਡਾਰ ਮਨ ਅੰਧਾ ਨਾ ਹੋ ਸੁਜਾਣ ਪੁਰ ਸਾਹਿਬ ਹੋ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵ ਸੇਵਾ ਕਰੇ ਜਿਸਨੋ ਹੁਕਮ ਬਣਾਏ ਸੀ।

ਸਾਈ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਤੋਂ ਹੁਕਮ ਬਣਾਏ ਸੀ ਹੁਕਮ ਨੇ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ।

ਧੋਤੀ ਟਿੱਕਾ ਤੇ ਜਮਵਾਲੀ ਧਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਤੇ ਬਾ ਸੰਜਮ ਤੁਰਕਾ।